0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षर ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਐ ਮਾਸ ਕਰਦੇ ਆ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ ਆਸ਼ਕੀ ਦੇ ਵਿੱਚੋਂ ਬਸ ਇੱਕ ਸਨਮ ਚਾਹੀਏ ਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਅੱਜ ਦਾ ਦਿਨ ਤੁਹਾਡਾ ਜਾ ਰਿਹਾ ਹੋਊਗਾ ਤੇ ਹਫ਼ਤੇ ਦੀ ਸ਼ੁਰੂਆਤ ਸੋਹਣੀ ਹੋ ਚੁੱਕੀ ਹੋਊਗੀ ਤੇ ਬਿਲਕੁਲ ਅੱਜ ਇਸੇ ਤਰ੍ਹਾਂ ਦੇ ਗਾਣਿਆਂ ਦੀ ਫਰਮਾਇਸ਼ ਤੁਸੀਂ ਕਰ ਸਕਦੇ ਹੋ ਜੇ ਅੱਗੇ ਚੱਲ ਕੇ ਸਪੇਸ ਬਣੀ ਤੇ ਜਿੱਥੇ ਜਿੱਥੇ ਵੀ ਬਣੀ ਉੱਥੇ ਉੱਥੇ ਆਪਾਂ ਜ਼ਰੂਰ ਪਲੇ ਕਰਾਂਗੇ ਅਤੇ ਆਓ ਵੱਧਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਹਾਂਜੀ ਮੈਲਬਨ ਦੇ ਵਿੱਚ ਅੱਗੇ ਅੱਜ ਦਿਨ ਸੋਮਵਾਰ ਦਾ ਸੋ ਅੱਜ ਦੇ ਦਿਨ ਕੁਛ ਬਦਲਵੇਂ ਰੂਪ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰੀ ਲਵਾਉਣ ਜਾ ਰਹੇ ਹਾਂ ਅੱਜ ਦੇ ਦਿਨ ਤੁਸੀਂ ਆਪਣੇ ਰਿਸ਼ਤੇ ਭੇਜ ਸਕਦੇ ਹੋ ਸਾਨੂੰ ਸੋ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਰਿਸ਼ਤੇ ਅਨਾਊਂਸ ਵੀ ਆਪਾਂ ਕਰਾਂਗੇ ਅਤੇ ਬੇਨਤੀ ਇੱਕ ਵਾਰੀ ਫਿਰ ਉਹੀ ਕਿ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ ਆਪਾਂ ਸਿਰਫ ਤੇ ਸਿਰਫ ਅਨਾਊਂਸਮੈਂਟ ਕਰਾਂਗੇ ਅਤੇ ਉਸ ਅਨਾਊਂਸਮੈਂਟ ਨੂੰ ਸੁਣ ਕੇ ਜੇਕਰ ਕਿਸੇ ਨੇ ਤੁਹਾਡਾ ਨੰਬਰ ਮੰਗਿਆ ਤਾਂ ਆਪਾਂ ਤੁਹਾਡਾ ਨੰਬਰ ਉਹਨਾਂ ਦੇ ਨਾਲ ਸ਼ੇਅਰ ਕਰ ਦੇਣਾ ਅਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਤੁਸੀਂ ਆਪੇ ਆਪਸ ਦੇ ਵਿੱਚ ਤੁਸੀਂ ਕਰਨੀਆਂ ਨੇ ਉਸ ਤੋਂ ਬਾਅਦ ਅੱਗੇ ਦੀ ਜ਼ਿੰਮੇਵਾਰੀ ਜਿਹੜੀ ਆ ਤੁਹਾਡੀ ਆਪਣੀ ਆਪਸ ਦੇ ਵਿੱਚ ਦੀ ਅਤੇ ਤੁਸੀਂ ਜਾਣਕਾਰੀਆਂ ਜਿਹੜੀਆਂ ਅੱਧੀਆਂ ਅਧੂਰੀਆਂ ਨਾ ਭੇਜੋ ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਜਾਣਕਾਰੀਆਂ ਭੇਜ ਦਿਓ ਜਿਹੜੀਆਂ ਜਿਹੜੀਆਂ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਅਤੇ ਜਿਹੜੀਆਂ ਜਿਹੜੀਆਂ ਤੁਸੀਂ ਲੁਕਾ ਕੇ ਰੱਖਣਾ ਚਾਹੁੰਦੇ ਹੋ ਉਹ ਵਾਲੀਆਂ ਜਾਣਕਾਰੀਆਂ ਤੁਸੀਂ ਸਾਨੂੰ ਨਾ ਭੇਜੋ ਕਿਉਂਕਿ ਜੋ ਤੁਸੀਂ ਮੈਨੂੰ ਭੇਜਿਆ ਉਹ ਮੈਂ ਸਾਹਮਣੇ ਸਾਹਮਣੇ ਝਟਪਟ ਅਨਾਊਂਸ ਅਤੇ ਪੜ੍ਹ ਦੇਣਾ ਮੈਂ ਜਾਂਦੇ ਜਾਂਦੇ ਸੋ ਉਹਦੇ ਵਿੱਚ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਓ ਕਿ ਮੈਨੂੰ ਤੁਸੀਂ ਉਹੀ ਭੇਜੋ ਜੋ ਤੁਸੀਂ ਅਨਾਊਂਸ ਕਰਵਾਉਣਾ ਅਤੇ ਮੈਨੂੰ ਭੇਜ ਕੇ ਨਾਲ ਇਹ ਨਾ ਲਿਖਿਓ ਵੀ ਆਹ ਬੋਲ ਦਿਓ ਅਤੇ ਆਹ ਰਹਿਣ ਦਿਓ ਕਿਉਂਕਿ ਜਦੋਂ ਪੱਟੇ 'ਤੇ ਚੜ੍ਹੀ ਹੁੰਦੀ ਹੈ ਗੱਲ ਕਈ ਵਾਰੀ ਜਿਹੜੀ ਆਹ ਤੁਹਾਡੀ ਗੱਲ ਆ ਕਿ ਆਹ ਨਾ ਬੋਲਿਓ ਉਹ ਬੰਦਾ ਬਾਅਦ ਵਿੱਚ ਪੜ੍ਹਦਾ ਪੜ੍ਹ ਪਹਿਲਾਂ ਜਾਂਦਾ ਸੋ ਆਸ ਕਰਦਾ ਕਿ ਮੈਂ ਸ਼ਾਇਦ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਉਣ 'ਚ ਕਾਮਯਾਬ ਹੋਇਆ ਹੋਊਗਾ ਜੇਕਰ ਨਹੀਂ ਤਾਂ ਦੁਬਾਰਾ ਇੱਕ ਵਾਰੀ ਜ਼ਰੂਰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਬੇਨਤੀ ਸਿਰਫ ਇੰਨੀ ਇੱਕ ਕਿ ਰਲ ਮਿਲ ਕੇ ਆਪਾਂ ਇਹ ਪ੍ਰੋਗਰਾਮ ਕਰਨਾ ਸੋ ਮੈਂ ਇਕੱਲੇ ਨੇ ਨਹੀਂ ਕਰਨਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਅਤੇ ਇਸ ਰਲ ਮਿਲ ਦੇ ਵਿੱਚ ਤੁਸੀਂ ਵੀ ਮੇਰੀ ਮਦਦ ਕਰਨੀ ਆ ਅਤੇ ਰਿਸ਼ਤਿਆਂ ਵਾਲਿਆਂ ਦੇ ਕੋਲੋਂ ਮਦਦ ਇੰਨੀ ਕਰਕੇ ਤੁਸੀਂ ਮੈਨੂੰ ਜਾਣਕਾਰੀਆਂ ਜਿਹੜੀਆਂ ਨੇ ਉਹ ਓਕੇ ਰਿਪੋਰਟ ਜਾਂ ਟੂ ਡੀ ਪੁਆਇੰਟ ਜਿਹੜੀਆਂ ਮੈਂ ਸਿੱਧੀਆਂ ਸਿੱਧੀਆਂ ਜਾਂਦੇ ਜਾਂਦੇ ਪੜ੍ਹ ਦੇਵਾਂ ਉਹ ਵਾਲੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਿਓ ਸੋ ਅੱਜ ਦਾ ਪ੍ਰੋਗਰਾਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗਾਰਡਨਿੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਗਬਾਨੀ ਦੇ ਗੱਲਬਾਤ ਕਰਾਂਗੇ ਅੱਜ ਦਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਹਿਸਟਰੀ ਦੇ ਉੱਤੇ ਵੀ ਗੱਲਬਾਤ ਕਰਾਂਗੇ ਅੱਜ ਦੇ ਦਿਨ ਕੀ ਹੋਇਆ ਵਾਪਰਿਆ ਸੀ ਉਹਦੇ ਉੱਤੇ ਵੀ ਕੁਛ ਇੰਟਰਸਟਿੰਗ ਚੀਜ਼ਾਂ ਸਾਡੇ ਕੋਲ ਨੇ ਅੱਜ ਦੇ ਦਿਨ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਵੇਂ ਕਿ ਫੋਰ ਐਗਜ਼ਾਮਪਲ ਸ਼ੁਰੂਆਤ ਆਪਾਂ ਕਰਦੇ ਹਾਂ ਵੈਜੀਮੇਲ ਤੋਂ ਅੱਜ ਦਿਨ ਸੋਮਵਾਰ ਦਾ ਅਤੇ ਅੱਜ ਦੇ ਦਿਨ ਯਾਨੀ ਕਿ 22 ਜੂਨ ਨੂੰ ਸੁਪਰ ਮਾਰਕੀਟਾਂ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਅਵੇਲੇਬਲ ਹੋ ਜਾਣਾ ਜਿਹਦਾ ਨਾਂ ਆ ਵੈਜੀਮੇਲ ਵੈਸੇ ਕੋਈ ਪੁਰਾਣੀ ਕੋਈ ਨਵਾਂ ਨਾਂ ਨਹੀਂ ਗਾ ਕਾਫੀ ਪੁਰਾਣਾ ਨਾਂ ਆ ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਮਸ਼ਹੂਰ ਆ ਕਾਫੀ ਪਸੰਦ ਕੀਤਾ ਜਾਂਦਾ ਪਰ ਇੱਕ ਸਮਾਂ ਸੀ ਜਦੋਂ ਕਹਿੰਦੇ ਕਿ ਇਹਨੂੰ ਨਹੀਂ ਸੀ ਪਸੰਦ ਕੀਤਾ ਜਾਂਦਾ ਫਿਲਹਾਲ ਚਲੋ ਉਸ ਪਾਸੇ ਜਾਵਾਂਗੇ ਪਰ ਅੱਜ ਦੇ ਇਸ ਦਿਨ ਵੱਲ ਨੂੰ ਜੇ ਝਾਤੀ ਮਾਰੀ ਅੱਜ ਕਿਉਂ ਕਹਿ ਰਹੇ ਹਾਂ ਕਿ ਨਵਾਂ ਇਹ ਸੁਪਰ ਮਾਰਕੀਟ ਦੇ ਵਿੱਚ ਆ ਰਿਹਾ ਵਾ ਕਹਿ ਰਹੇ ਨੇ ਕਿ ਬੱਚਿਆਂ ਦੇ ਲਈ ਇੱਕ ਨਵਾਂ ਵੈਜੀਮੇ ਹੁਣ ਸੁਪਰ ਮਾਰਕੀਟਸ ਦੇ ਵਿੱਚ ਅੱਜ ਦੇ ਦਿਨ ਤੋਂ ਅਵੇਲੇਬਲ ਹੋਣ ਜਾ ਰਿਹਾ ਵਾ ਵੈਜੀਮਾਏ ਫੋਰ ਕਿਡਸ ਸੋ ਵੈਜੀਮੇ ਕਿਡਸ ਨਾਂ ਆ ਇਹਦਾ ਕੋਈ ਇਹਨੂੰ ਵੈਜੀਮਾਈਟ ਕਹਿ ਦਿੰਦਾ ਕੋਈ ਵੈਜੀਮੇ ਕਹਿ ਦਿੰਦਾ ਅਤੇ ਤੁਸੀਂ ਜੋ ਵੀ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਲਾ ਲਿਓ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਸੰਦੀਦਾ ਕੋਈ ਆਈਟਮ ਨਾ ਹੋਵੇ ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਇਹ ਸਭ ਤੋਂ ਵਧੇਰੇ ਪਸੰਦ ਕੀਤੇ ਜਾਣ ਵਾਲੀ ਆਈਟਮ ਆ ਕਿਉਂ ਅਤੇ ਕਿੱਦਾਂ ਉਸ ਪਾਸੇ ਨੂੰ ਵੀ ਆਉਂਦੇ ਹਾਂ ਫਿਲਹਾਲ ਬ੍ਰੇਕਫਾਸਟ ਦੇ ਵਿੱਚ ਜੇਕਰ ਇੱਥੋਂ ਦੇ ਕਿਸੇ ਤੁਸੀਂ ਘਰ ਦੇ ਵਿੱਚ ਗਏ ਹੋ ਅਤੇ ਉੱਥੇ ਉਹਨੇ ਆਸਟ੍ਰੇਲੀਅਨ ਰੰਗਤ ਆਪਣੀ ਸ਼ੋਅ ਕਰਨੀ ਆ ਅਤੇ ਫਿਰ ਉਹ ਜ਼ਰੂਰ ਵੈਜੀਮੈਟ ਜ਼ਰੂਰ ਰੱਖੂਗਾ ਤੁਹਾਡੇ ਨਾਲ ਬ੍ਰੇਕਫਾਸਟ ਦੇ ਟੇਬਲ ਦੇ ਉੱਤੇ ਜਿਹੜਾ ਕਿ ਸਿੱਧਾ ਤੁਸੀਂ ਜਿਹੜੇ ਬਾਹਰੋਂ ਸੁਣ ਰਹੇ ਨੇ ਜਿੱਦਾਂ ਆਪਾਂ ਬ੍ਰੈਡ ਅਤੇ ਬ੍ਰੈਡ ਟੋਸਟ ਅਤੇ ਟੋਸਟ ਦੇ ਉੱਤੇ ਆਪਾਂ ਬਟਰ ਅਤੇ ਬਟਰ ਦੇ ਉੱਤੇ ਇਹ ਜਿਹੜੀ ਇੱਕ ਪਰਤ ਲਾ ਦਿੱਤੀ ਜਾਂਦੀ ਆ ਬਿਲਕੁਲ ਹਲਕੀ ਜਿਹੀ ਕਿਉਂਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ ਹੁੰਦਾ ਸੋ ਇਸੇ ਲੂਣ ਨੂੰ ਘਟਾ ਕੇ ਹੁਣ ਬੱਚਿਆਂ ਦੇ ਲਈ ਲੈ ਕੇ ਆਉਂਦਾ ਕਿਆ ਕਿਉਂਕਿ ਜਿਹੜੀਆਂ ਬਾਹਰੋਂ ਆਏ ਲੋਕ ਨੇ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਦੇ ਬੱਚੇ ਜਾਂ ਫਿਰ ਉਹ ਜਾਂ ਫਿਰ ਆਪਾਂ ਜਿੱਦਾਂ ਭਾਰਤੀ ਹਾਂ ਅਤੇ ਆਪਾਂ ਬਹੁਤ ਜ਼ਿਆਦਾ ਇਹਨੂੰ ਪਸੰਦ ਨਹੀਂ ਕਰਦੇ ਆਪਾਂ ਸਾਰਿਆਂ ਨੇ ਇੱਕ ਨਾ ਇੱਕ ਵਾਰੀ ਟਰਾਈ ਜ਼ਰੂਰ ਕੀਤਾ ਹੋਊਗਾ
ਬਹੁਤ ਘੱਟ ਨੇ ਜਿਨ੍ਹਾਂ ਨੇ ਇਸ ਨੂੰ ਅੱਗੇ ਤੋਰਿਆ ਹੋਊਗਾ, ਪਰ ਬਹੁਤਿਆਂ ਨੇ ਟਰਾਈ ਕਰਕੇ ਤਾਂ ਉੱਥੇ ਦਾ ਉੱਥੇ ਛੱਡ ਦਿੱਤਾ ਹੋਊਗਾ, ਕਿਉਂਕਿ ਸਾਨੂੰ ਇਹ ਬਕਬਕਾ ਜਿਹਾ ਲੱਗਦਾ, ਲੂਣ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਲੱਗਦਾ, ਸੋ ਇਸ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਨਹੀਂ ਤੋਰਿਆ। ਸੋ ਖਾਸ ਤੌਰ ਦੇ ਉੱਤੇ ਹੁਣ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਜਿਹੜੇ ਨਹੀਂ ਸੀ ਖਾਂਦੇ ਜਾਂ ਜਿਹੜੇ ਨਵੇਂ ਬੱਚੇ ਨੇ ਹੁਣ ਇੱਥੇ ਬਾਹਰੋਂ ਅੰਦਰੋਂ ਆਏ ਜਾਂ ਫਿਰ ਜਿਹੜੇ ਇੱਥੋਂ ਦੇ ਵੀ ਬੱਚੇ ਨੇ, ਉਹ ਵੀ ਕਹਿੰਦੇ ਨੇ ਕਿ ਹੌਲੀ ਹੌਲੀ ਹੁਣ ਹੱਥ ਖੜੇ ਕਰ ਰਹੇ ਕਿ ਨਹੀਂ ਆਪਾਂ ਆਹ ਨਹੀਂ ਖਾਣਾ। ਉਹਨਾਂ ਨੂੰ ਮਿੱਠੀਆਂ ਮਿੱਠੀਆਂ ਜਿਹੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਉਹ ਥੋੜ੍ਹਾ ਜਿਹਾ ਸਵਾਦ ਜ਼ਿਆਦਾ ਭਾਲਦੇ। ਹੁਣ ਕਹਿੰਦੇ ਨੇ ਕਿ ਇਹਦੇ ਵਿੱਚ ਕੌੜਾਪਨ ਜਿਹੜਾ ਉਹਨੂੰ ਘੱਟ ਕੀਤਾ ਗਿਆ ਅਤੇ ਸਵਾਦ ਜਿਹੜਾ ਥੋੜ੍ਹਾ ਜਿਹਾ ਹੋਰ ਬਿਹਤਰ ਕੀਤਾ ਗਿਆ। ਖੈਰ ਅੱਜ ਦੇ ਦਿਨ ਤੋਂ ਮਾਰਕੀਟ 'ਚ ਅਵੇਲੇਬਲ ਹੋ ਜਾਊਗਾ ਅਤੇ ਤੁਸੀਂ ਵੇਖ ਕੇ ਸਵਾਦ ਵੇਖ ਕੇ ਅਤੇ ਦੱਸ ਸਕਦੇ ਹੋ ਵੀ ਕੀ ਕੀਤਾ ਗਿਆ। ਖੈਰ ਜੋ ਕੰਪਨੀ ਕਹਿ ਰਹੀ ਹੈ ਉਹਦੇ ਉੱਤੇ ਝਾਤੀ ਮਾਰ ਲੈਂਦੇ ਹਾਂ। ਜੋ ਅਸਲੀ ਵੈਜੀਮੈਟ ਸੀ ਉਹਦੇ ਮੁਕਾਬਲੇ 50% ਘੱਟ ਇਹਦੇ ਵਿੱਚ ਲੂਣ ਪਾਇਆ ਗਿਆ, ਕਿਉਂਕਿ ਸਾਨੂੰ ਸ਼ਿਕਾਇਤ ਇਹੋ ਰਹਿੰਦੀ ਸੀ ਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਵਿਟਾਮਿਨ ਕਹਿੰਦੇ ਨੇ ਕਿ ਵਧਾਏ ਗਏ ਨੇ ਜਿਹਦੇ ਨਾਲ ਇਮਿਊਨਿਟੀ ਨੂੰ ਸਟਰੋਂਗ ਕੀਤਾ ਜਾ ਸਕੇ, ਬੱਚਿਆਂ ਦੇ ਲਈ ਆ। ਸੋ ਇਸ ਕਰਕੇ B6 ਅਤੇ B12 ਕਹਿੰਦੇ ਨੇ ਇਹਦੇ ਵਿੱਚ ਅਸੀਂ ਸ਼ਾਮਿਲ ਕਰਤਾ, ਇਹ ਕਹਿ ਰਹੀ ਹੈ ਕੰਪਨੀ। ਸਵਾਦ ਦੇ ਪੱਖੋਂ ਇਹ ਕਹਿ ਰਹੇ ਨੇ ਕਿ ਇਹਦਾ ਪਹਿਲਾਂ ਦੇ ਨਾਲੋਂ ਰੰਗ ਥੋੜ੍ਹਾ ਜਿਹਾ ਹਲਕਾ ਕਰ ਦਿੱਤਾ ਗਿਆ, ਜ਼ਿਆਦਾ ਕਰੀਮੀ ਜ਼ਿਆਦਾ ਸਮੂਦ ਹੋਊਗਾ, ਜ਼ਿਆਦਾ ਜਿੱਦਾਂ ਕੈਰਮਿਲ ਟਾਈਪ ਇਹਦਾ ਜਿਹੜੀ ਹੋਊਗੀ ਇਹਦਾ ਟੈਕਸਚਰ। ਸਵਾਦ ਥੋੜ੍ਹਾ ਜਿਹਾ ਮਿੱਠਾ ਆ, ਪਹਿਲਾਂ ਦੇ ਨਾਲੋਂ ਹਲਕਾ ਆ। ਹਾਲਾਂਕਿ ਕੰਪਨੀ ਦੇ ਵੱਲੋਂ ਇਹ ਪੁੱਛੇ ਜਾਣ ਦੇ ਉੱਤੇ ਦੱਸਿਆ ਗਿਆ ਵਾ ਕਿ ਖੰਡ ਨਹੀਂ ਪਾਏਗੀ ਇਹਦੇ ਵਿੱਚ, ਕਿਉਂਕਿ ਇਹ ਸਵਾਲ ਸੀ ਕਿ ਜੇਕਰ ਇਹਦਾ ਮਿੱਠਾ ਸਵਾਦ ਹੈ ਤਾਂ ਮਤਲਬ ਕਿ ਤੁਸੀਂ ਖੰਡ ਪਾਈਏ, ਅਤੇ ਉਹ ਕਹਿੰਦੇ ਕਿ ਨਹੀਂ ਖੰਡ ਆਪਾਂ ਇਹਦੇ ਵਿੱਚ ਨਹੀਂ ਪਾਈ। ਇਸ ਦੇ ਵਿੱਚ ਪ੍ਰਤੀ 5 ਗ੍ਰਾਮ ਜਿਹੜੇ ਸਰਵਿੰਗ ਦੇ ਵਿੱਚ 1 ਗ੍ਰਾਮ ਤੋਂ ਵੀ ਘੱਟ ਖੰਡ ਆ, ਯਾਨੀ ਕਿ ਖੰਡ ਦੀ ਮਾਤਰਾ ਬਹੁਤ ਘੱਟ ਆ। ਖੈਰ ਕਿੱਦਾਂ ਇਹ ਕੰਮ ਕਰੂਗਾ, ਇਹਨੂੰ ਵੈਸੇ ਤਿਆਰ ਕਰਨ ਦੇ ਲਈ, ਇਹ ਫਾਰਮੂਲਾ ਤਿਆਰ ਕਰਨ ਲਈ ਕਹਿੰਦੇ ਨੇ ਕਿ 18 ਮਹੀਨੇ ਲੱਗੇ ਆ, 1.5 ਸਾਲ ਪਹਿਲਾਂ ਕਹਿੰਦੇ ਨੇ ਕਿ ਆਪਾਂ ਇਸ ਕੰਮ ਦੇ ਉੱਤੇ ਲੱਗ ਗਏ ਸਾਂ। ਬੈਗਾ ਗਰੁੱਪ ਦੀ ਜਿਹੜੀ ਫੂਡ ਟੈਕਨੋਲੋਜੀ ਹੈ ਅਤੇ ਹੋਰ ਜਿਹੜੀਆਂ ਕੁਛ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ ਇਹਨਾਂ ਦੇ ਨਾਲ ਕੰਮ ਕਰਦੀਆਂ, ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਮੀਡੀਆ ਨੇ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਨਵੀਂ ਇਹ ਜਿਹੜੀ ਪ੍ਰੋਡਕਟ ਆ ਇਹਦੇ ਵਿੱਚ ਬੱਚਿਆਂ ਦੇ ਲਈ ਇੱਕ ਐਂਟਰੀ ਪੁਆਇੰਟ ਦੇ ਵਜੋਂ ਇਹਨੂੰ ਵਰਤਿਆ ਜਾਊਗਾ। ਮਕਸਦ ਇਹ ਆ ਕਿ ਬੱਚੇ ਹਲਕੇ ਸਵਾਦ ਤੋਂ ਸ਼ੁਰੂਆਤ ਕਰਨ ਅਤੇ ਫਿਰ ਵੱਡੇ ਹੋ ਕੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਅਸਲੀ ਵੈਜੀਮਾਈਟ ਆ ਉਹਨੂੰ ਖਾਣਾ ਉਹ ਸ਼ੁਰੂ ਕਰ ਦੇਣ। ਫੂਡ ਐਡੀਟਰ ਕਾਰਾ ਮੋਨਸਿਨ ਦਾ ਇਹ ਕਹਿਣਾ ਕਿ ਖਾਣ ਤੋਂ ਬਾਅਦ ਇੰਨਾ ਕਿਹਾ ਜਾ ਸਕਦਾ ਕਿ ਇਹ ਇੰਨਾ ਹਲਕਾ ਵਾ ਕਿ ਇਹਨੂੰ ਸਿੱਧਾ ਚਮਚੇ ਨਾਲ ਵੀ ਤੁਸੀਂ ਖਾ ਸਕਦੇ ਹੋ, ਜਦਕਿ ਜਿਹੜਾ ਅਸਲੀ ਵੈਜੀਮਾਈਟ ਹੈ ਉਹਦਾ ਸਾਨੂੰ ਪਤਾ ਹੀ ਆ ਕਿ ਉਹ ਚਮਚੇ ਦੇ ਨਾਲ ਅਤੇ ਕੀ ਖਾਣਾ ਉਹ ਤਾਂ ਕਈ ਵਾਰੀ ਉਂਗਲ 'ਤੇ ਲਾ ਕੇ ਵੀ ਖਾਣ ਦੇ ਵਿੱਚ ਜ਼ਿਆਦਾ ਸਾਨੂੰ ਖਰਾਬ ਕਰ ਜਾਂਦਾ। ਖੈਰ ਜੇ ਆਪਾਂ ਪਿਛਲੇ ਇੰਨੀ ਆਸਟ੍ਰੇਲੀਆ ਭਰ ਦੇ ਵਿੱਚ ਵੈਜੀਮੇ ਹੁੰਦੀ ਕਿਉਂ ਹੈ, ਵੈਸੇ ਇੱਕ ਦਿਨ ਵਿਸ਼ਾਲ ਵਿਜੇ ਸਿੰਘ ਖਹਿਰਾ ਨੇ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕੀਤੀ ਸੀ। ਫਿਰ ਕਰ ਕੁਇੱਕ ਜਿਹੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਜਿਹੜੇ ਖਾਸ ਤੌਰ ਦੇ ਉੱਤੇ ਬਾਹਰੋਂ ਅੰਦਰੋਂ ਸੁਣਦੇ ਨੇ, ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ ਕੀ ਸ਼ੈ। ਸੋ ਉਹਨਾਂ ਦੇ ਲਈ ਇੱਕ ਵਾਰੀ ਹਿਸਟਰੀ ਦੇ ਉੱਤੇ ਝਾਤੀ ਮਾਰ ਲੈਂਦੇ। ਵੈਸੇ ਇਹਦਾ ਸਫ਼ਰ ਕਹਿੰਦੇ ਨੇ ਕਿ ਬਹੁਤਾ ਕੋਈ ਆਸਾਨ ਨਹੀਂ ਰਿਹਾ, ਆਸਟ੍ਰੇਲੀਆ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ। 1922 ਤੋਂ ਸ਼ੁਰੂਆਤ ਹੋਈ ਆ ਵੈਜੀਮੇ ਦੀ, 1922 ਦੇ ਵਿੱਚ ਡਾਕਟਰ ਸਿਰਿਲ ਪੀ ਕਲਿਸਟਰ ਉਹਦੇ ਦੁਆਰਾ ਇੱਕ ਫਰੈਂਡ ਵਾਕਰ ਕੰਪਨੀ ਸ਼ੁਰੂ ਕੀਤੀ ਗਈ। ਉਸੇ ਦਾ ਹੀ ਨਾਂ ਬਾਅਦ ਵਿੱਚ ਬਦਲ ਕੇ, ਜਿਹੜੀ ਕਿ ਹੁਣ ਆਪਾਂ ਕ੍ਰਾਫਟ ਦੇ ਵਜੋਂ ਜਾਣਦੇ ਹਾਂ, ਉਸੇ ਕੰਪਨੀ ਦਾ ਨਾਂ ਬਦਲ ਕੇ ਕ੍ਰਾਫਟ ਕੀਤਾ ਗਿਆ ਸੀ। ਬੇਸਿਕਲੀ ਇੱਕ ਬੀਅਰ ਬਣਾਉਣ ਵਾਲੀ ਕੰਪਨੀ ਸੀ। ਸੋ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਚਿਆ ਉਹਦਾ ਜਿਹੜਾ ਯੀਸਟ ਬਚਦਾ ਸੀ ਜਿਹੜਾ ਬੀਅਰ ਤੋਂ, ਉਹਦੇ ਤੋਂ ਇਹਨੂੰ ਤਿਆਰ ਕੀਤਾ ਹੈ। ਸ਼ੁਰੂਆਤ ਦੇ ਸਮੇਂ ਦੇ ਵਿੱਚ ਵੈਸੇ ਲੋਕਾਂ ਨੂੰ ਇਹ ਉਦੋਂ ਵੀ ਨਹੀਂ ਜਚਿਆ, ਕਿਸੇ ਨੇ ਕੋਈ ਮੂੰਹ ਨਹੀਂ ਲਾਇਆ ਇਹਨੂੰ, ਅਤੇ ਬਿਲਕੁਲ ਫਲੋਪ ਸ਼ੋ ਸਾਬਤ ਹੋਇਆ ਸੀ। ਅਸਲ ਦੇ ਵਿੱਚ ਇਹ ਚਾਹੁੰਦੇ ਸੀ ਕਿ ਉਸ ਸਮੇਂ ਬ੍ਰਿਟਿਸ਼ ਲੋਕ ਜਿਹੜੇ ਆ ਕੇ ਰਹਿੰਦੇ ਸੀ ਇੱਥੇ ਵੱਡੀ ਮਾਤਰਾ ਦੇ ਵਿੱਚ, ਉਹਨਾਂ ਦੇ ਪ੍ਰੋਡਕਟ ਚੱਲਦੇ ਸੀ। ਸੋ ਉਹਨਾਂ ਦੇ ਵੱਲੋਂ ਮਾਰਮਾਈਟ ਜਿਹੜਾ ਇੱਥੇ ਵੇਚਿਆ ਜਾਂਦਾ ਸੀ, ਇਹਨਾਂ ਨੇ ਵਿਕਰੀ ਵਧਾਉਣ ਦੇ ਲਈ ਉਹਦੇ ਪੈਰਲਰ ਇਹ ਲੈ ਕੇ ਆਉਂਦਾ ਸੀ ਕਿ ਇਹਨੂੰ ਲੋਕ ਪਸੰਦ ਕਰਨਗੇ। 1928 ਦੇ ਵਿੱਚ ਇਹਦਾ ਨਾਂ ਬਦਲ ਕੇ ਇਹਨਾਂ ਨੇ ਪਾਰਵਿਲ ਵੀ ਰੱਖਿਆ ਅਤੇ ਕਈ ਤਰ੍ਹਾਂ ਦੀਆਂ ਐਡਾਂ ਵੀ ਚਲਾਈਆਂ। ਇੱਕ ਕਹਿੰਦੇ ਨੇ ਬੜੀ ਫੈਨੀ ਜੀ ਐਡ ਵੀ ਉਹਨਾਂ ਸਮਿਆਂ ਦੀ ਆ, ਇਫ ਮਰਮਾਈਟ ਦੈਨ ਪਾਰਵਿਲ, ਪਰ ਉਹਨੂੰ ਵੀ ਕੋਈ ਬਹੁਤਾ ਕਿਸੇ ਨੇ ਸੀਰੀਅਸਲੀ ਨਹੀਂ ਲਿਆ ਅਤੇ 14 ਸਾਲਾਂ ਦੇ ਬਾਅਦ ਕੰਪਨੀ ਨੇ ਵਾਪਸ ਇਹਦਾ ਨਾਂ ਜਿਹੜਾ ਫਿਰ ਵੈਜੀਮਾਈ ਰੱਖ ਦਿੱਤਾ।
ਹੁਣ ਇਹ ਸ਼ੁਰੂ ਸ਼ੁਰੂ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ, ਨਹੀਂ ਚੱਲਿਆ, ਬੁਰੇ ਹਾਲ। ਫਿਰ ਉਸ ਤੋਂ ਬਾਅਦ ਜਦੋਂ ਕਹਿੰਦੇ ਨੇ ਕਿ ਦੂਸਰਾ ਵਿਸ਼ਵ ਯੁੱਧ ਹੋਇਆ ਅਤੇ ਇੰਗਲੈਂਡ ਤੋਂ ਬੜੀਆਂ ਸਾਰੀਆਂ ਵਸਤਾਂ ਇੱਥੇ ਨਹੀਂ ਪਹੁੰਚ ਸਕੀਆਂ। ਸੋ ਉਸੇ ਹੀ ਸਮੇਂ ਦੇ ਦਰਮਿਆਨ ਇੱਦਾਂ ਵੀ ਹੋਇਆ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਲੋਕ ਲੱਗੇ ਸੀ, ਜਿਨ੍ਹਾਂ ਦੇ ਵਿੱਚ ਕਿ ਮਾਰਮਾਈਟ ਸਭ ਤੋਂ ਵੱਡੀ ਚੀਜ਼ ਸੀ ਇਹਦੇ ਕੰਪੀਟੀਸ਼ਨ ਦੇ ਵਿੱਚ, ਅਤੇ ਉਹ ਇੱਥੇ ਇੱਥੋਂ ਦੀ ਮਾਰਕੀਟ ਦੇ ਵਿੱਚ ਨਹੀਂ ਪਹੁੰਚ ਪਾਈ। ਨਾਲੇ ਫਿਰ ਜਿਹੜੇ ਬਾਹਰਲੇ ਬਾਹਰ ਜਾ ਰਹੇ ਲੜਨ ਦੇ ਲਈ ਉਹਨਾਂ ਫੌਜੀਆਂ ਨੂੰ ਵਿਟਾਮਿਨ ਬੀ ਦੀ ਕਮੀ ਨਾ ਹੋਵੇ, ਇਸ ਕਰਕੇ ਇਹਦੇ ਵਿੱਚ ਵਿਟਾਮਿਨ ਬੀ ਕਾਫੀ ਵੱਡੀ ਮਾਤਰਾ ਦੇ ਵਿੱਚ ਸੀ, ਪਹਿਲਾਂ ਤੋਂ ਹੀ ਇਹਦੇ ਉੱਤੇ ਪ੍ਰਚਾਰ ਕੀਤਾ ਗਿਆ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ, ਕਿਉਂਕਿ ਉਦੋਂ ਕਿੱਲਤ ਵੀ ਆ ਗਈ, ਫਿਰ ਲੋੜ ਕਹਿੰਦੇ ਕਾਢ ਦੀ ਮਾਂ ਹੁੰਦੀ ਹੈ, ਅਤੇ ਉਸ ਸਮੇਂ ਫਿਰ ਇਹਨੂੰ ਹੌਲੀ ਹੌਲੀ ਵਰਤਣਾ ਜਾਣਾ ਸ਼ੁਰੂ ਹੋਇਆ, ਅਤੇ ਫਿਰ ਹੌਲੀ ਹੌਲੀ ਜਿਹੜੇ ਆਸਟ੍ਰੇਲੀਆਈ ਫੌਜੀ ਸੀ ਉਹਨਾਂ ਦੇ ਰਾਸ਼ਨ ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ ਗਿਆ। ਸੋ ਆਸਟ੍ਰੇਲੀਆ ਦੇ ਵਿੱਚ ਇਹ ਘਰ ਘਰ ਦੀ ਫਿਰ ਪਛਾਣ ਬਣ ਗਿਆ। ਕਈ ਲੋਕ ਇਹ ਵੀ ਦੱਸਦੇ ਨੇ ਕਿ ਜਦੋਂ ਫਿਰ ਉਸ ਸਮੇਂ ਦੇ ਦਰਮਿਆਨ ਇਹਨੂੰ ਵਰਤਿਆ ਗਿਆ ਅਤੇ ਫਿਰ ਲੋਕ ਛੱਡ ਹੀ ਨਹੀਂ ਪਾਏ, ਉਹਨਾਂ ਨੂੰ ਇਹ ਲੱਗਦਾ ਸੀ ਕਿ ਉਸ ਸਮੇਂ ਸਾਡੇ ਫੌਜੀਆਂ ਦਾ ਇਹਨੇ ਸਾਥ ਦਿੱਤਾ ਵਾ, ਉਹਨਾਂ ਦੇ ਜਿਹੜੇ ਕਹਿ ਲਓ ਖਾਣੇ ਦਾ ਇੱਕ ਹਿੱਸਾ ਬਣਿਆ ਵਾ, ਅਤੇ ਇਸ ਕਰਕੇ ਆਪਾਂ ਹੁਣ ਇਹਨੂੰ ਹਮੇਸ਼ਾ ਦੇ ਲਈ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਕੇ ਰੱਖਾਂਗੇ। ਫਿਰ ਉਹ ਹਮੇਸ਼ਾ ਦੇ ਲਈ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਇਹ ਪ੍ਰੋਡਕਟ ਇਸੇ ਤਰ੍ਹਾਂ ਦੇ ਨਾਲ ਬਣ ਕੇ ਰਹਿ ਗਿਆ। ਸੋ ਕਈ ਤਰ੍ਹਾਂ ਦੇ ਜਿਹੜੇ ਵਾਦ ਵਿਵਾਦ ਵੀ ਹੋਏ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਕਮੀਆਂ ਪੇਸ਼ੀਆਂ ਵੀ ਰਹੀਆਂ, ਕਈ ਤਰ੍ਹਾਂ ਦੇ ਰੌਲੇ ਰੱਪੇ ਵੀ ਪਏ ਪਿਛਲੇ ਸਮੇਂ ਦੇ ਵਿੱਚ। ਹੁਣ ਫਿਰ ਦੁਬਾਰਾ ਜਿਹੜਾ ਇਸ ਤੋਂ ਬਾਅਦ ਇੱਕ ਇਨ ਬਿਟਵੀਨ ਇੱਕ ਹੋਰ ਵੀ ਜਿਹੜਾ ਸਿਲਸਿਲਾ ਹੋਇਆ ਕਿ ਇਹਨੂੰ ਕੰਪਨੀ ਨੂੰ ਜਿਹੜਾ ਵਾ ਅਮੈਰੀਕਨ ਕੰਪਨੀ ਨੇ ਖਰੀਦ ਲਿਆ ਸੀ। ਯਾਦ ਹੋਊਗਾ ਸਾਡੇ ਸਰੋਤਿਆਂ ਨੂੰ ਕਿ 2017 ਕੁ ਦੇ ਇਰਦ ਗਿਰਦ ਫਿਰ ਰੌਲਾ ਪਿਆ ਸੀ ਕਿ ਫਿਰ ਵਾਪਸ ਜਿਹੜਾ ਵਾ ਆਸਟ੍ਰੇਲੀਆ ਦੀ ਕੰਪਨੀ ਨੇ ਇਹਨੂੰ ਖਰੀਦ ਲਿਆ। ਕਰਾਫਟ ਨਾਂ ਦੀ ਜਿਹੜੀ ਕੰਪਨੀ ਆ 2017 ਤੱਕ ਇਹਨੇ ਆਪਣੇ ਅੰਡਰ ਰੱਖਿਆ, ਅਤੇ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਜਿਹੜੀ ਬੈਗਾ ਚੀਜ਼ ਡੇਅਰੀ ਕੰਪਨੀ ਆ ਉਹਨੇ ਫਿਰ ਦੁਬਾਰਾ ਤੋਂ ਇਹਨੂੰ ਖਰੀਦ ਲਿਆ। ਹੁਣ ਵੈਜੀਮਾਈਟ ਜਿਹੜਾ ਫਿਰ ਦੁਬਾਰਾ ਤੋਂ 100% ਆਸਟ੍ਰੇਲੀਅਨ ਬਣ ਗਿਆ, ਅਤੇ ਆਸਟ੍ਰੇਲੀਅਨ ਇਹਦੇ ਉੱਤੇ ਭਾਈ ਮਾਣ ਕਰਦੇ ਆ। ਅਤੇ ਹੁਣ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਇਸ ਕਰਕੇ ਪਾ ਰਹੇ ਹਾਂ ਕਿ ਅੱਜ ਦੇ ਦਿਨ ਤੋਂ ਬੱਚਿਆਂ ਦੇ ਲਈ ਵੈਜੀਮਾਈਟ ਕਿਡਜ਼ ਮਾਰਕੀਟ ਦੇ ਵਿੱਚ ਸ਼ੁਰੂ ਹੋ ਜਾਣਾ। ਅੱਜ ਜੇ ਤੁਸੀਂ ਸ਼ੋਪਿੰਗ ਦੇ ਲਈ ਜਾ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਸ਼ੈਲਫ ਦੇ ਉੱਤੇ ਦਿਸੇ, ਹੋ ਸਕਦਾ ਕਿਸੇ ਕਿਸਮ ਦੀ ਤੁਹਾਨੂੰ ਇਹਦੇ ਉੱਤੇ ਐਕਸਟਰਾ ਪੁਆਇੰਟ ਵੀ ਦਿਖ ਸਕਣ, ਹੋ ਸਕਦਾ ਤੁਹਾਨੂੰ ਇਹਦੇ ਉੱਤੇ ਕੋਈ ਲੱਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅੱਜ ਦੇ ਦਿਨ ਤੋਂ ਕੋਈ ਨਾ ਕੋਈ ਸਪੈਸ਼ਲ ਔਫਰ ਵੀ ਦਿਖੇ, ਅਤੇ ਇੱਕ ਵਾਰੀ ਟਰਾਈ ਕਰਕੇ ਵੇਖਿਆ ਜਾ ਸਕਦਾ ਹੈ ਕਿ ਇਹਦੇ ਵਿੱਚ। ਫਿਲਹਾਲ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੇ ਗਾਣੇ ਭੇਜ ਸਕਦੇ ਹੋ ਪਸੰਦੀਦਾ, ਜਿਹਦਾ ਜਿਹਦਾ ਵੀ ਬਣਿਆ ਉਹਦਾ ਉਹਦਾ ਆਪਾਂ ਜ਼ਰੂਰ ਵਿੱਚ ਚਲਾਵਾਂਗੇ, ਉਹਦੇ ਦਰਮਿਆਨ ਮੈਨੂੰ ਵੀ ਸਾਹ ਮਿਲਦਾ ਜਾਊਗਾ। ਅਤੇ ਹਰ ਇੱਕ ਦਾ ਤਾਂ ਨਹੀਂ ਮੈਂ ਪਲੇ ਕਰ ਸਕੂੰਗਾ, ਕਾਫੀ ਸਾਰੇ ਗਾਣੇ ਤੁਹਾਡੇ ਆ ਗਏ ਨੇ, ਪਰ ਜਿਹਦਾ ਜਿਹਦਾ ਵੀ ਗਾਣਾ ਬਣਿਆ ਪ੍ਰੋਗਰਾਮ ਦੇ ਵਿੱਚ ਸਪੇਸ ਬਣੀ ਉਹਦਾ ਉਹਦਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਸੋ ਅੱਜ ਦੇ ਦਿਨ ਆਪਾਂ ਮਾਰਾਡੋਨਾ ਦਾ ਵੀ ਗੋਲ ਯਾਦ ਕਰਾਂਗੇ, ਕਿਉਂਕਿ ਅੱਜ ਦਾ ਹੀ ਦਿਨ ਸੀ ਜਦੋਂ ਮਾਰਾਡੋਨਾ ਨੇ ਹੱਥ ਦੇ ਨਾਲ ਗੋਲ ਕੀਤਾ ਸੀ, ਅਤੇ ਕਾਫੀ ਜ਼ਿਆਦਾ ਰੌਲਾ ਹਾਲੇ ਤੱਕ ਵੀ ਪੈਂਦਾ ਵੀ ਇਹ ਗੋਲ ਗਲਤ ਕੀਤਾ ਗਿਆ, ਦੁਨੀਆਂ ਦੇ ਮਹਾਨ ਪਲੇਅਰ ਦੇ ਵੱਲੋਂ ਇਹ ਗਲਤ ਗੋਲ ਕਿਉਂ ਕੀਤਾ ਗਿਆ, ਕਿੱਦਾਂ ਹੋ ਗਿਆ, ਇਹਦੇ ਉੱਤੇ ਝਾਤੀ ਮਾਰਾਂਗੇ। ਅੱਜ ਦਾ ਹੀ ਦਿਨ ਆ 22 ਜੂਨ ਜਦੋਂ ਗਲੀਲੀਓ ਨੂੰ ਯਾਦ ਕੀਤਾ ਜਾਂਦਾ। ਸੋ ਇਤਿਹਾਸ ਦੇ ਵਿੱਚ ਕੀ ਹੈ ਗਲੀਲੀਓ ਦਾ ਨਾਂ, ਕਿਉਂ ਵੱਡਾ ਟਕਰਾਅ ਪੈਦਾ ਹੋਇਆ ਵਿਗਿਆਨ ਅਤੇ ਧਰਮ ਦੇ ਦਰਮਿਆਨ, ਸੋ ਅੱਜ ਦਾ ਹੀ ਉਹ ਦਿਨ ਸੀ। ਸੋ ਉਸ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹਦੇ ਵਿੱਚੋਂ ਇੱਕ ਚੀਜ਼ ਦੇ ਉੱਤੇ ਜਾਂਦੇ ਜਾਂਦੇ ਜ਼ਰੂਰ ਝਾਤੀ ਮਾਰ ਜਾਂਦੇ ਬ੍ਰੇਕ ਤੋਂ ਪਹਿਲਾਂ ਉਹ ਆ ਕਿ 1 ਜੁਲਾਈ ਤੋਂ ਜਿਹੜੇ ਸਾਡੇ SMS ਨੇ ਉਹ ਹੁਣ ਬਦਲਣ ਜਾ ਰਹੇ ਨੇ। ਸੋ ਬੇਸਿਕਲੀ ਜਿਹੜੇ ਸਕੈਮ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ, ਉਹਨਾਂ ਸਕੈਮਸ ਨੂੰ ਰੋਕਣ ਦੇ ਲਈ, ਧੋਖਾਧੜੀਆਂ ਨੂੰ ਰੋਕਣ ਦੇ ਲਈ 1 ਜੁਲਾਈ 2026 ਤੋਂ SMS ਦੇ ਨਿਯਮ ਬਦਲਣ ਜਾ ਰਹੇ ਨੇ, ਚਾਹੇ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਹੋ। ਸੋ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਟੈਲਕਾਮ ਕੰਪਨੀ ਦੇ ਨਾਲ ਹੋ, ਤੁਹਾਡੀਆਂ ਜਿਹੜੀਆਂ ਤੁਹਾਨੂੰ ਮੈਸੇਜ ਆ ਚੁੱਕਾ ਹੋਊਗਾ, ਜੇ ਨਹੀਂ ਆਇਆ ਤਾਂ ਆਜੂਗਾ। ਸੋ ਆਮ ਲੋਕਾਂ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਹੋ ਸਕਦੀ ਹੈ, ਕਿਉਂਕਿ ਸਾਨੂੰ ਅਕਸਰ ਹੀ ਬੈਂਕਾਂ ਦੇ ਨਾਂ ਦੇ ਉੱਤੇ, ATO ਦੇ ਨਾਂ ਦੇ ਉੱਤੇ, ਪੋਸਟ ਆਫਿਸਾਂ ਦੇ ਨਾਂ ਦੇ ਉੱਤੇ ਝੂਠੇ ਸਕੈਮ ਦੇ ਮੈਸੇਜ ਆਉਂਦੇ ਨੇ। ਕਈ ਲੋਕ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਕਲਿੱਕ ਕਰ ਬਹਿੰਦੇ ਨੇ, ਅਤੇ ਉਸ ਤੋਂ ਬਾਅਦ ਫਿਰ ਕਈ ਲੋਕਾਂ ਦੇ ਪੈਸੇ ਚੋਰੀ ਹੋ ਜਾਂਦੇ ਨੇ। ਇਸੇ ਧੋਖਾਧੜੀ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਸੋਚੀ ਹੈ। ਸੋ ਆਪਾਂ ਸੌਖੇ ਜਿਹੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਨਵੇਂ ਨਿਯਮ ਹੈ ਕੀ ਨੇ।
ਫਿਲਹਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਨਾਲ ਜਿਹੜੀ ਨਕਲੀ ਸਕੈਮ ਮੈਸੇਜ ਨੇ ਉਹ ਬੰਦ ਹੋ ਜਾਣਗੇ। ਕੋਈ ਵੀ ਜੇਕਰ ਸਕੈਮਰ ਅਸਲੀ ਕੰਪਨੀ ਜਾਂ ਸਰਕਾਰੀ ਮਹਿਕਮੇ ਜਿਵੇਂ ਕਿ ਮਾਈ ਗੋਵ ਜਾਂ ਫਿਰ ਕਿਸੇ ਬੈਂਕ ਦੇ ਨਾਂ ਤੋਂ ਜਾਂ ਏਟੀਏ ਦੇ ਨਾਂ ਤੋਂ ਵਰਤ ਕੇ ਤੁਹਾਨੂੰ ਮੈਸੇਜ ਜਿਹੜਾ ਭੇਜਦਾ ਸੀ ਪਹਿਲਾਂ ਤੇ ਉਹ ਹੁਣ ਨਹੀਂ ਭੇਜ ਪਾਊਗਾ 1 ਜੁਲਾਈ ਤੋਂ। ਹਰ ਅਸਲੀ ਕੰਪਨੀ ਨੂੰ ਹੁਣ ਸਰਕਾਰ ਦੇ ਇੱਕ ਨਵੇਂ ਜਿਹੜੇ ਰਜਿਸਟਰ ਦੇ ਵਿੱਚ ਆਪਣਾ ਨਾਂ ਦਰਜ ਕਰਵਾਉਣਾ ਪਊਗਾ ਪਹਿਲਾਂ, ਅਤੇ ਇਹ ਦੱਸਣਾ ਪਊਗਾ ਕਿ ਹਾਂ ਉਹ ਅਸਲੀ ਨੇ, ਉਹਨਾਂ ਨੂੰ ਅਪਰੂਵਲ ਮਿਲੂਗੀ ਅਤੇ ਫਿਰ ਹੀ ਉਹ ਆਪਣੇ ਨਾਂ ਦੇ ਹੇਠੋਂ ਮੈਸੇਜ ਭੇਜ ਸਕਣਗੇ, ਜਿਹਦੇ ਨਾਲ ਕਿ ਆਪਾਂ ਸਕੈਮ ਤੋਂ ਬਚ ਜਾਵਾਂਗੇ। ਜੇ ਕੋਈ ਕੰਪਨੀ ਆਪਣਾ ਨਾਮ ਦਰਜ ਨਹੀਂ ਕਰਵਾਉਂਦੀ ਤਾਂ ਫੋਨ ਕੰਪਨੀਆਂ ਜਿਵੇਂ ਕਿ ਟੈਸਟਾ ਹੋ ਗਈ, ਓਪਟਸ ਹੋ ਗਈ, ਵੋਡਾਫੋਨ ਜਾਂ ਕੋਈ ਵੀ ਤੁਸੀਂ ਵਰਤਦੇ ਹੋ, ਉਹਦੇ ਮੈਸੇਜ ਨੂੰ ਤੁਹਾਡੇ ਫੋਨ ਤੱਕ ਆਉਣ ਹੀ ਨਹੀਂ ਦਿੱਤਾ ਜਾਊਗਾ ਇਸ ਨਵੇਂ ਕਾਨੂੰਨ ਦੇ ਤਹਿਤ। ਸੋ ਉਹ ਰਾਹ ਦੇ ਵਿੱਚ ਹੀ ਬਲੌਕ ਕਰ ਦਿੱਤਾ ਜਾਊਗਾ ਜੇਕਰ ਉਹਨੇ ਖਾਸ ਉਹ ਪਰਮਿਸ਼ਨ ਨਹੀਂ ਲਈ। ਸੋ ਇਸ ਪੱਖੋਂ ਸਾਨੂੰ ਜਿਹੜਾ ਹੁਣ ਨਿਸ਼ਚਿੰਤ ਹੋ ਜਾਣਾ ਚਾਹੀਦਾ। ਜੇਕਰ ਕੋਈ ਅਜਿਹੀ ਕੰਪਨੀ ਤੁਹਾਨੂੰ ਮੈਸੇਜ ਭੇਜਦੀ ਆ ਜਿਹਦਾ ਨਾਮ ਸਰਕਾਰੀ ਲਿਸਟ ਦੇ ਵਿੱਚ ਰਜਿਸਟਰਡ ਨਹੀਂ ਆ, ਤੇ ਤੁਹਾਡੇ ਫੋਨ ਦੇ ਉੱਤੇ ਉਹ ਮੈਸੇਜ ਦੇ ਨਾਲ ਨਾਲ ਇਹ ਲਿਖਿਆ ਆਜੂਗਾ ਕਿ ਇਹ ਅਨਵੈਰੀਫਾਈਡ ਹੈ, ਯਾਨੀ ਕਿ ਇਹ ਮੈਸੇਜ ਦੀ ਆਪਾਂ ਪੁਸ਼ਟੀ ਨਹੀਂ ਕਰਦੇ, ਤੇ ਜੇਕਰ ਉਹਦੀ ਪੁਸ਼ਟੀ ਨਹੀਂ ਹੋਈ ਤੇ ਉਹਦੇ ਉੱਤੇ ਤੁਹਾਨੂੰ ਕਲਿੱਕ ਕਰਨ ਦੀ ਲੋੜ ਨਹੀਂ ਆ, ਇਹਦਾ ਮਤਲਬ ਕਿ ਉਹ ਵੈਰੀਫਾਈਡ ਨਹੀਂ ਆ। ਮੈਸੇਜ ਤੁਹਾਡੇ ਆਮ ਇਨਬੋਕਸ ਦੇ ਵਿੱਚ ਆਉਣ ਦੀ ਬਜਾਏ ਉਹ ਸਿੱਧਾ ਸਪੈਮ ਦੇ ਵਿੱਚ ਵੀ ਜਾ ਸਕਦਾ। ਕਈ ਤਰ੍ਹਾਂ ਦੇ ਹੋਰ ਵੀ ਇਹਦੇ ਉੱਤੇ ਬਲੌਕ ਲਾਏ ਗਏ ਨੇ, ਸ਼ੱਕੀ ਮੈਸੇਜ ਵਾਲਾ ਜਿਹੜੇ ਤੁਹਾਡਾ ਕੋਈ ਫੋਲਡਰ ਇੱਦਾਂ ਦਾ ਕੋਈ ਹੈਗਾ ਵਾ ਸਪੈਮ ਵਾਲਾ, ਅਤੇ ਉਸ ਫੋਲਡਰ ਦੇ ਵਿੱਚ ਤੁਹਾਡਾ ਚਲਿਆ ਜਾਊਗਾ। ਇੱਦਾਂ ਦੇ ਫੋਨ ਵੀ ਕਈ ਸੁੱਖ ਸਹੂਲਤਾਂ ਹੁਣ ਦੇਣੀਆਂ ਸ਼ੁਰੂ ਕਰ ਗਏ ਨੇ। ਸੋ ਇਹਦੇ ਨਾਲ ਮੋਬਾਈਲ ਦੇ ਆਉਣ ਵਾਲੇ ਜਿਹੜੇ ਠੱਗੀ ਵਾਲੇ ਲਿੰਕ ਨੇ ਉਹਨਾਂ ਨੂੰ ਲਗਾਮ ਲੱਗਣ ਦੇ ਪੂਰੇ ਪੂਰੇ ਚਾਂਸਿਸ ਨੇ। ਪਛਾਣ ਕਰਨਾ ਹੁਣ ਬਹੁਤ ਸੌਖਾ ਹੋ ਜਾਊਗਾ ਕਿ ਕਿਹੜਾ ਮੈਸੇਜ ਅਸਲੀ ਆ, ਕਿਹੜਾ ਮੈਸੇਜ ਨਕਲੀ ਆ, ਕਿਹੜਾ ਕਿਸੇ ਠੱਗ ਦਾ ਆ, ਕਿਹੜਾ ਕਿਸੇ ਅਸਲੀ ਬੰਦੇ ਦਾ ਵਾ, ਨਕਲੀ ਬੰਦੇ ਦਾ ਵਾ, ਕੋਈ ਪੈਸੇ ਦੀ ਕੋਈ ਨਿੱਜੀ ਜਾਣਕਾਰੀ ਜਿਹੜੀ ਆ ਉਹ ਤੁਹਾਡੀ ਕਿੰਨੀ ਕੁ ਸੁਰੱਖਿਅਤ ਰਹਿ ਸਕਦੀ ਆ, ਇਹ ਹੁਣ ਇਹ ਮੈਸੇਜ ਵੀ ਕਾਫੀ ਹੱਦ ਤੱਕ ਤੈਅ ਕਰਨਗੇ। ਸੋ ਇਹ ਸਨ ਕੁਛ ਇੱਕ ਜਾਣਕਾਰੀਆਂ ਜਿਹੜੀਆਂ ਕਿ ਫਰਜ਼ੀ ਮੈਸੇਜਾਂ ਨੂੰ ਜਾਂ ਫਿਰ ਧੋਖਾਧੜੀ ਵਾਲੇ ਜਿਹੜੇ ਮੈਸੇਜ ਨੇ ਉਹਨਾਂ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਂਦੀਆਂ ਗਈਆਂ ਨੇ, ਅਤੇ ਆਸ ਕਰਦੇ ਹਾਂ ਕਿ ਇਹਨਾਂ ਦੇ ਨਾਲ ਹੁਣ ਧੋਖਾਧੜੀਆਂ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਜਾਣਗੀਆਂ। ਸੋ ਇਹ ਕੁਛ ਇੱਕ ਜਾਣਕਾਰੀਆਂ, ਅਤੇ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ ਹਾਂ, ਅਤੇ ਇੱਕ ਆਪਾਂ ਇਸੇ ਦੇ ਦਰਮਿਆਨ ਗਾਣਾ ਸੁਣ ਲੈਂਦੇ ਉਨੀ ਦੇਰ ਤੱਕ। ਚਲੋ ਤੁਹਾਡੇ ਮੈਸੇਜ ਪੜ੍ਹ ਜਾਂਦੇ। ਕਰਮ ਜੀ ਕਹਿੰਦੇ ਕਿ ਭਾਅ ਜੀ ਘਰ ਦੀ ਖੇਤੀ ਬੀਟਰੂਟ ਬੜੇ ਵਧੀਆ ਹੋ ਰਹੇ ਨੇ, ਅਤੇ ਬੀਟਰੂਟ ਮੈਨੂੰ ਇਹ ਬੀਟਰੂਟ ਦੇ ਨਾਲੋਂ ਵੱਧ ਪੈਣਾ, ਬੀਟਰੂਟ ਨਹੀਂ ਮੈਨੂੰ ਇਹ ਲੱਗ ਰਹੇ ਨੇ ਟਰਨਿਪ। ਇੱਕ ਵਾਰੀ ਮੇਕ ਸ਼ੋਰ ਕਰਿਓ, ਕਿਉਂਕਿ ਬੀਟਰੂਟ ਵਾਲਾ ਇਹ ਰੰਗ ਹੈ ਨਹੀਂ ਆ, ਪਰ ਜੇ ਹੈ ਤਾਂ ਫਿਰ ਬੜੇ ਫਿੱਕੇ ਫਿੱਕੇ ਨੇ। ਤੋ ਮੇਰੇ ਕਹਿਣ ਦਾ ਮਤਲਬ ਕਿ ਬੀਟਰੂਟ ਯਾਨੀ ਕਿ ਚਕੰਦਰ, ਨਾ ਤਾਂ ਪੱਤੇ ਚਕੰਦਰ ਦੇ ਨੇ ਅਤੇ ਨਾ ਇਹ ਰੰਗ ਚਕੰਦਰ ਦਾ ਵਾ, ਇਹ ਗੋਂਗਲੂ ਵਾਲਾ ਰੰਗ ਮੈਨੂੰ ਲੱਗ ਰਿਹਾ ਵਾ। ਇਹ ਉਹ ਗੋਂਗਲੂ ਨੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਸਲਾਦ ਦੇ ਵਿੱਚ ਖਾਧੇ ਜਾਣ ਵਾਲੇ ਗੋਂਗਲੂ ਹੁੰਦੇ ਆ, ਸਬਜ਼ੀ ਵਾਲੇ ਆਪਾਂ ਜਿਹੜੇ ਉਹ ਦੂਸਰੇ ਵਰਤਦੇ ਹਾਂ, ਗੋਂਗਲੂ ਯਾਨੀ ਕਿ ਸ਼ਲਗਮ। ਸੋ ਇੱਕ ਵਾਰੀ ਮੇਕ ਸ਼ੋਰ ਕਰਿਓ ਉਹ ਨਾ ਹੋਵੇ ਕਿਤੇ ਆਪਾਂ ਸ਼ਕਰ ਆਪਾਂ ਜਿਹੜੀ ਆ ਉਹ ਚਕੰਦਰ ਸਮਝ ਕੇ ਖਾਈ ਜਾਈਏ ਅਤੇ ਸਾਡਾ ਆਇਰਨ ਵਧੇ ਨਾ। ਪਰ ਚਲੋ ਕੁਛ ਨਾ ਕੁਛ ਤਾਂ ਵਧੂਗਾ ਹੀ, ਚੀਜ਼ ਤਾਂ ਵੈਸੇ ਚੰਗੀ ਆ, ਪਰ ਇੱਕ ਵਾਰੀ ਤੁਸੀਂ ਮੇਕ ਸ਼ੋਰ ਕਰ ਰਹੇ ਹੋ। ਰਿਚਰਡ ਜੀ ਧੰਨਵਾਦ। ਰਿਚਰਡ ਜੀ ਕਹਿੰਦੇ ਨੇ ਕਿ ਆਹ ਗਾਣਾ ਪਲੇ ਕਰ ਦਿਓ। ਹਾਂਜੀ ਜ਼ਰੂਰ ਜੀ, ਕਾਫੀ ਸਾਰੇ ਗਾਣਿਆਂ ਦੇ ਜਿੱਥੇ ਮੈਸੇਜ ਨੇ ਉੱਥੇ ਵੀ ਤੁਹਾਡਾ ਮੈਂ ਆਲੋ ਸਾਈਡ ਦੇ ਉੱਤੇ ਕਰਕੇ ਰੱਖ ਲਿਆ, ਅਤੇ ਜਿਹਦੀ ਜਿਹਦੀ ਵੀ ਬਣੀ ਗਾਣੇ ਦੀ ਸਪੇਸ ਆਪਾਂ ਜ਼ਰੂਰ ਪਲੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਨੇ ਕਿ ਪਲੀਜ਼ ਮੈਂ ਨਿਕਲਾ ਵੀ ਪਲੇ ਕਰ ਦਿਓ। ਹਾਂਜੀ ਮੈਂ ਭੈਣ ਜੀ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਵੀ ਪਹਿਲਾਂ ਪਹਿਲਾਂ ਆਏ ਨੇ ਉਹ ਗਾਣੇ ਜ਼ਰੂਰ ਪਲੇ ਕਰ ਦਿਆਂਗੇ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਜੋ ਵੀ ਚਲਾਵਾਂਗੇ ਬਹੁਤ ਵਧੀਆ ਚਲਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਸੰਦ ਦੀ ਹੋਣ। ਸੋ ਜਿੱਦਾਂ ਜਿੱਦਾਂ ਆਏ ਅਤੇ ਆਪਾਂ ਪਗਾਟਾ ਕਰ ਲੈਣਾ ਅਤੇ ਉੱਦਾਂ ਉੱਦਾਂ ਆਪਾਂ ਪਲੇ ਕਰ ਦੇਣੇ। ਪਰਮਿੰਦਰ ਸੈਣੀ ਜੀ ਕਹਿੰਦੇ ਨੇ ਕਿ ਫੁੱਟਬਾਲ ਕੱਪ ਦੇ ਵਿੱਚ ਕੇਪ ਵਰਦੇ ਟੀਮ ਨੇ ਫੱਟੇ ਚੱਕੇ ਪਏ ਨੇ, ਜਸਟ ਵਾਚ ਮੈਚ ਗ੍ਰੇਟ ਡਿਫੈਂਡਰ। ਹਾਂ ਇਹਨਾਂ ਦਾ ਜਿਹੜਾ ਕੀਪਰ ਆ ਭਾਈ, ਮਤਲਬ ਕਿਆ ਕਮਾਲ ਦਾ ਇਹਨਾਂ ਦਾ ਗੋਲ ਕੀਪਰ ਆ। ਕਹਿੰਦੇ ਨੇ ਕਿ 40 ਸਾਲਾਂ ਦੀ ਉਮਰ ਜਦੋਂ ਕਿ ਰਿਟਾਇਰ ਹੋ ਜਾਂਦੇ ਨੇ ਲੋਕ, ਉਦੋਂ ਇਹ ਖੇਡਣ ਦੇ ਲਈ ਆਇਆ, ਪਹਿਲਾ ਵਰਲਡ ਕੱਪ ਮੈਚ ਇਹਨੂੰ ਖੇਡਣ ਦੇ ਲਈ ਮਿਲਿਆ, ਅਤੇ ਮਤਲਬ ਕਿਆ ਕਮਾਲ ਦਾ ਪਿਛਲੇ ਮੈਚ ਦੇ ਵਿੱਚ ਵੀ ਕਿਆ ਕਮਾਲ ਦੀ ਇਹਨੇ ਮੈਚ ਨੂੰ ਜਿਤਾਇਆ ਸੀ। ਮੇਰੇ ਖਿਆਲ ਨਾਲ 8 ਸਿੱਧੇ ਗੋਲ, ਜੇ ਕਹਿੰਦੇ ਕਿ ਹੋਰ ਕੋਈ ਕੀਪਰ ਹੁੰਦਾ ਅਤੇ ਪੱਕੇ ਗੋਲ ਹੀ ਜਿਹੜੇ ਤਰੀਕੇ ਦੇ ਨਾਲ ਇਹਨੇ ਬਚਾਏ ਆ, ਅਤੇ ਉਸੇ ਬਚਾਉਣ ਦੇ ਕਰਕੇ ਹੀ ਇਹ ਪਿਛਲਾ ਮੈਚ ਵੀ ਜਿਹੜਾ ਬਰਾਬਰੀ ਦੇ ਉੱਤੇ ਛਡਾ ਗਏ ਸੀ, ਅਤੇ ਕਮਾਲ ਇਸ ਮੈਚ ਦੇ ਵਿੱਚ ਵੀ। ਤੋ ਵਾਕਈ ਜਿਹੜੇ ਜਿਹੜੇ ਵੀ ਵੇਖ ਰਹੇ ਨੇ ਇਸ ਟਾਈਮ ਦੇ ਉੱਤੇ ਵਰਲਡ ਕੱਪ ਇੰਜੋਏ ਕਰ ਰਹੇ ਨੇ, ਉਹ
ਇਸ ਬੰਦੇ ਨੂੰ ਬਹੁਤ ਇੰਜੋਏ ਕਰ ਰਹੇ ਨੇ। ਮੈਨੂੰ ਹੁਣ ਅੰਕੜੇ ਤਾਂ ਨਹੀਂ ਯਾਦ, ਮੈਂ ਇੱਕ ਵਾਰੀ ਕੱਢ ਕੇ ਮੈਂ ਵੇਖੂੰਗਾ, ਪਰ ਇਹਦੇ ਜੇਕਰ ਅੰਕੜੇ ਆਪਾਂ ਵੇਖੀਏ ਤਾਂ ਅੱਜ ਕੱਲ੍ਹ ਕਿਉਂਕਿ ਆਪਾਂ ਜਿਹੜੀ ਪ੍ਰਸਿੱਧੀ ਆ ਜਿਹੜੀ ਕਿਸੇ ਬੰਦੇ ਦੀ ਉਹ ਆ ਮਤਲਬ ਚੜ੍ਹਾਈ ਉਹ ਆਪਾਂ ਮਾਪਦੇ ਹਾਂ ਵੀ ਉਹਦੇ ਲਾਈਕ ਸ਼ੇਅਰ ਕਿੰਨੇ ਵਧੇ ਨੇ। ਪਹਿਲੇ ਮੈਚ ਤੋਂ ਬਾਅਦ ਦੀ ਜਿਹੜੀ ਇਹਦੀ ਸੀਗੀ ਕੇਪ ਵਰਦੇ ਦੀ ਜਿਹੜੀ ਸਪੇਨ ਦੇ ਨਾਲ ਮੈਚ ਸੀ, ਇਹਦੇ ਵਿੱਚ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਨੇ ਤਾਂ ਪੱਕਾ ਹਾਰਨਾ ਹੀ ਹਾਰਨਾ, ਪਰ ਹਾਰਨਾ ਕਾਹਦਾ, ਮਤਲਬ ਉਸ ਮੈਚ ਦੇ ਵਿੱਚ 1 ਮਿਲੀਅਨ ਦੀ ਕਹਿੰਦੇ ਕਿਸੇ ਨੇ ਬੈਟ ਲਾ ਦਿੱਤੀ, ਕਿਉਂਕਿ ਸਪੇਨ ਦੀ ਟੀਮ ਬੜੀ ਤਗੜੀ ਹੈ ਅਤੇ ਬਾਕੀ ਵੀ ਚਲੋ ਲਾਈਆਂ ਹੋਣਗੀਆਂ ਕਿਸੇ ਨੇ, ਪਰ 1 ਮਿਲੀਅਨ ਵਾਲੀ ਜਿਹੜੀ ਆ ਉਹ ਸਭ ਤੋਂ ਟੌਪ ਦੇ ਉੱਤੇ ਸੀ, ਪਰ ਇਹ ਬਰਾਬਰੀ ਦੇ ਉੱਤੇ ਛਡਾ ਗਏ ਮੈਚ। ਸੋ 1 ਮਿਲੀਅਨ ਪਾਈ ਜਾਂਦਾ ਰਿਹਾ ਕਿਸੇ ਦਾ, ਐਵੇਂ ਕਿਸੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਵਰਲਡ ਕੱਪ ਦੇ ਵਿੱਚ ਇਸ ਵਾਰੀ ਪਹਿਲੀ ਵਾਰ ਇਹਨਾਂ ਦੀ ਐਂਟਰੀ ਆ, ਜੇ ਕਿਸੇ ਨੂੰ ਨਹੀਂ ਪਤਾ ਤਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ 40 ਸਾਲਾਂ ਦਾ ਇਹਨਾਂ ਦਾ ਜਿਹੜਾ ਕੀਪਰ ਆ ਵਰਜੀਨੀਆ ਨਾਂ ਹੈ ਇਹਦਾ, ਜਦੋਂ ਸ਼ੁਰੂ ਹੋਇਆ ਸੀ ਵਰਲਡ ਕੱਪ ਤਾਂ ਉਦੋਂ 48,000 ਇਹਦੇ ਫੋਲੋਅਰ ਸੀ। ਜਦੋਂ ਇਹ ਮੈਚ ਚੱਲ ਰਿਹਾ ਸੀ ਇਹਨਾਂ ਦਾ ਸਪੇਨ ਦੇ ਨਾਲ, ਅਤੇ ਮੈਚ ਦੇ ਚੱਲਦੇ ਚੱਲਦੇ ਨੋਟ ਕਰਨਾ ਸ਼ੁਰੂ ਕੀਤਾ ਸੀ, ਅਤੇ ਮੈਚ ਤੋਂ ਖਤਮ ਹੁੰਦਿਆਂ ਹੁੰਦਿਆਂ 48,000 ਤੋਂ 2.5 ਮਿਲੀਅਨ ਤੱਕ ਇਹਦੇ ਫੋਲੋਅਰ ਪਹੁੰਚ ਚੁੱਕੇ ਸੀ। ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਕੱਲ੍ਹ ਜਿਹੜੀ ਪ੍ਰਸਿੱਧੀ ਆ, ਅੱਜ ਕੱਲ੍ਹ ਜਿਹੜੀ ਕਾਮਯਾਬੀ ਆ, ਉਹ ਫੋਲੋਅਰਾਂ ਦੇ ਹਿਸਾਬ ਦੇ ਨਾਲ ਮਾਪੀ ਜਾਂਦੀ ਆ। 2 ਘੰਟੇ ਬਾਅਦ ਇਹ 2.5 ਮਿਲੀਅਨ ਦੇ ਉੱਤੇ ਪਹੁੰਚ ਚੁੱਕੇ ਸੀ, 48,000 ਤੋਂ ਸਫ਼ਰ ਸ਼ੁਰੂ ਹੋਇਆ ਸੀ। ਜਦੋਂ 1 ਦਿਨ ਬਾਅਦ ਵੇਖਿਆ ਗਿਆ ਤਾਂ ਇਹ 11 ਮਿਲੀਅਨ ਦੇ ਆਸ ਪਾਸ ਪਹੁੰਚ ਚੁੱਕੇ ਸੀ। ਇੰਨੀ ਤੇਜ਼ੀ ਦੇ ਨਾਲ ਇਸ ਬੰਦੇ ਦੀ ਫੋਲੋਇੰਗ ਵਧੀ। ਸੋ ਪਹਿਲੀ ਵਾਰ ਵਰਲਡ ਕੱਪ ਖੇਡ ਰਿਹਾ ਬੰਦਾ, ਉਹ ਟੀਮ ਸਪੇਨ ਦੀ ਜਿਹਨੇ 75% ਪੁਜੈਸ਼ਨ ਆਪਣੇ ਕੋਲ ਰੱਖੀ ਸੀ, ਜਿਹਨੂੰ 27 ਮੌਕੇ ਮਿਲੇ ਸ਼ੋਟ ਕਰਨ ਦੇ, ਉਸ ਤੋਂ ਬਾਅਦ ਗੋਲ ਦੇ ਚਾਂਸਿਸ ਜਿਹੜੇ ਨੇ ਉਹ ਜਿਹੜੇ ਬਣੇ ਵੀ ਉਹ ਵੀ ਇਸ ਬੰਦੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤੇ, ਅਤੇ 4 ਛਫੇਰੇ ਇਸ ਬੰਦੇ ਦੇ ਚਰਚੇ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਮੈਂ ਹੁਣ ਰੀਸੈਂਟ ਨਹੀਂ ਹਲੇ ਮੇਰੇ ਮੈਂ ਵੇਖ ਪਾਇਆ ਵੀ ਕਿੰਨੇ ਆ, ਮੈਨੂੰ ਲੱਗਦਾ ਵਾ ਵੀ ਇਹ 2-3 ਹੋ ਚੁੱਕੇ ਹੋਣਗੇ ਹੁਣ ਵੀ ਇਹਦੇ, ਪਰ ਕਿਆ ਕਮਾਲ ਦੀ ਟੀਮ ਡਿਫੈਂਡ ਕਰ ਰਹੀ ਹੈ, ਕਿਆ ਕਮਾਲ ਦੀ ਲੜਾਈ ਲੜ ਰਹੀ ਹੈ। ਸੋ ਇਸ ਕਰਕੇ ਕਹਿੰਦੇ ਨੇ ਵੀ ਕਦੀ ਵੀ ਕਿਸੇ ਨੂੰ ਹਲਕੇ ਹੱਥੀਂ ਨਹੀਂ ਲੈਣਾ ਚਾਹੀਦਾ। ਇੱਕ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਅਤੇ ਆਪਾਂ ਗਲੀਲੀਓ ਦੇ ਬਾਰੇ ਵੀ ਜਾਣਾਂਗੇ, ਆਪਾਂ ਅੱਜ ਦਾ ਦਿਨ ਗਲੀਲੀਓ ਦੇ ਨਾਲ ਕਿੱਦਾਂ ਜਾ ਕੇ ਜੁੜਦਾ।

0: ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ ਯਾਰ

0: US visitor visa ਅਤੇ ਹੋਰ ਵੀ ਕਈ migration services provide ਕਰਦੇ ਨੇ
1: ਨੰਬਰ ਤਾਂ ਦੇ ਬਾਂਸਲ immigration ਵਾਲਿਆਂ ਦਾ
0: ਹਾਂਜੀ appointment book ਕਰਵਾਉਣ ਲਈ call ਕਰੋ 0406 660 960 ਦੇ ਜਾਂ ਫਿਰ visit ਕਰੋ bansalimmigration.com

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਨਾਲ ਦੀ ਨਾਲ ਦੱਸੀ ਜਾਇਓ ਅੱਜ ਗੱਲਾਂ ਬਾਤਾਂ ਸੁਣਨ ਵਾਲੀਆਂ ਅਤੇ ਨਾਲ ਗਾਣੇ ਇੰਜੋਏ ਕਰਨ ਵਾਲੇ ਜੇ ਕਿਤੇ ਤੁਹਾਡੇ ਕਰਨ ਵਾਲੀ ਕੋਈ ਗੱਲ ਵਿੱਚ ਦਿਖੀ ਤਾਂ ਫਿਰ ਤੁਸੀਂ ਕਾਲ ਲਾ ਲਿਓ ਨਹੀਂ ਤਾਂ ਫਿਰ ਅੱਜ ਦੀ ਇਨਫੋਰਮੇਸ਼ਨ ਤੁਸੀਂ ਇੰਜੋਏ ਕਰਿਓ ਅਤੇ ਨਾਲ ਤੁਸੀਂ ਦੱਸੀ ਜਾਇਓ ਵੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ। ਧੰਨਵਾਦ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਗਾਣੇ ਦੀ ਚੋਇਸ ਕਹਿੰਦੇ ਕਿ ਬਹੁਤ ਵਧੀਆ ਸੀ ਅਤੇ ਮਜ਼ਾ ਆ ਗਿਆ। ਧੰਨਵਾਦ, ਬਹੁਤ ਮਿਹਰਬਾਨੀ ਜੀ, ਚੋਇਸ ਕੁਛ ਤੁਹਾਡੀ ਕੁਛ ਸਾਡੀ, ਬਹੁਤ ਬਹੁਤ ਮਿਹਰਬਾਨੀ। ਸੋਹਣੇ ਸੋਹਣੇ ਗਾਣੇ ਸਜਾਉਣ ਦੇ ਲਈ ਅਤੇ ਇੰਜੋਏ ਕਰਨ ਦੇ ਲਈ ਅਤੇ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਤੋਰਦੇ ਹਾਂ। ਬ੍ਰੇਕ 'ਚ ਜਾਣ ਤੋਂ ਪਹਿਲਾਂ ਸੈਣੀ ਸਾਹਿਬ ਨੇ ਗੱਲ ਛੇੜੀ ਸੀ ਫੀਫਾ ਵਰਲਡ ਕੱਪ ਦੀ, ਸੁੱਕੇ ਪਰਦੇ ਦੀ ਗੱਲ ਛੇੜੀ ਸੀ ਅਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਇਹ ਦੂਸਰਾ ਮੈਚ ਵੀ ਜਿਹੜਾ ਵਾ ਦੋ ਦੋ ਦੇ ਨਾਲ ਬਰਾਬਰੀ ਦੇ ਉੱਤੇ ਛਡਾ ਗਏ ਨੇ। ਸੋ ਉਰਗਵੇ ਦੇ ਨਾਲ ਇਹਨਾਂ ਦਾ ਮੈਚ ਸੀ, ਸੋ ਇਸ ਲਿਹਾਜ਼ ਦੇ ਨਾਲ ਹੁਣੇ ਦੋ ਪੁਆਇੰਟ ਇਹਨਾਂ ਨੇ ਹਾਸਿਲ ਕੀਤੇ। ਸਪੇਨ ਚਲੋ ਕਿ ਬੜੀ ਤਗੜੀ ਟੀਮ ਹੈ, ਉਹਦੇ ਕੋਲ ਚਾਰ ਜ਼ਰੂਰ ਨੇ, ਪਰ ਇਹਨਾਂ ਨੇ ਵੀ ਉਮੀਦਾਂ ਆਪਣੀਆਂ ਬਰਕਰਾਰ ਰੱਖੀਆਂ। ਵੱਡੀ ਹੈਰਾਨੀ ਵਾਲੀ ਗੱਲ ਇਹ ਵੀ ਦੱਸੀ ਜਾਂਦੀ ਹੈ ਕਿ ਇਹਨਾਂ ਦਾ ਪਿਛਲੇ ਸਾਲ ਜਦੋਂ ਪਿਛਲੀ ਵਾਰ ਮਾਫੀ ਚਾਹੁੰਦਾ ਵਰਲਡ ਕੱਪ ਜਦੋਂ ਹੋਣਾ ਸੀ ਤਾਂ ਉਸ ਸਮੇਂ ਵੀ ਕਾਫੀ ਇਹਨਾਂ ਦੇ ਦਿਲ ਟੁੱਟੇ ਸੀ। ਲਗਭਗ ਕਹਿੰਦੇ ਕਿ 6 ਲੱਖ ਦੀ ਆਬਾਦੀ ਤੋਂ ਵੀ ਘੱਟ ਇਹਨਾਂ ਦਾ ਇੱਕ ਟਾਪੂ ਦੇਸ਼ ਹੈ ਜਿੱਥੋਂ ਇਹ ਆਏ ਨੇ, ਅਤੇ ਜ਼ਿਆਦਾਤਰ ਲੋਕ ਜਿਹੜੇ ਨੇ ਇੱਧਰੋਂ ਉੱਧਰੋਂ ਮਾਈਗ੍ਰੈਂਟ ਨੇ ਇੱਥੇ। ਸੋ ਇਸ ਟਾਈਮ ਦੇ ਉੱਤੇ ਵੱਡਾ ਇੱਕ ਉਲਟ ਫੇਰ ਕੀਤਾ। ਸੋ ਉਲਟ ਫੇਰ ਇਹਨਾਂ ਦੇ ਨਾਲ 2014 ਦੇ ਵਿੱਚ ਹੋਇਆ ਸੀ। ਅਸਲ ਦੇ ਵਿੱਚ ਇਹਨਾਂ ਦੇ ਬਾਰੇ ਵੀ ਕਿਹਾ ਜਾ ਰਿਹਾ ਕਿ 2014 ਦੇ ਵਿੱਚ ਜਦੋਂ ਇਹ ਕੁਆਲੀਫਾਈ ਕਰ ਗਏ ਸੀ ਲਗਭਗ, ਅਤੇ ਉਦੋਂ ਐਨ ਆਖਰੀ ਮੌਕੇ ਦੇ ਉੱਤੇ ਜਾ ਕੇ ਇਹਨਾਂ ਦਾ ਦਿਲ ਟੁੱਟਾ। ਅਫਰੀਕੀ ਕੁਆਲੀਫਾਇਰ ਮੈਚ ਜਦੋਂ ਚੱਲ ਰਹੇ ਸੀ ਅਤੇ ਕੇਪ ਵਰਡੇ ਦੇ ਵੱਲੋਂ ਜਿਹੜਾ ਟਿਊਨੇਸ਼ੀਆ ਦੇ ਨਾਲ ਮੈਚ ਸੀ 2-0 ਦੇ ਨਾਲ ਇਹਨਾਂ ਨੇ ਜਿੱਤ ਲਿਆ, ਪਰ ਉਸ ਤੋਂ ਬਾਅਦ ਰੌਲਾ ਰਪਾ ਉਦੋਂ ਵੀ ਬੜਾ ਪਿਆ, ਪਰ ਉਸ ਤੋਂ ਬਾਅਦ ਇਹ ਪਤਾ ਲੱਗਾ ਫੀਫਾ ਦੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਮੁਤਾਬਕ ਇੱਕ ਖਿਡਾਰੀ ਕਹਿੰਦੇ ਨੇ ਇਹਨਾਂ ਨੇ ਐਸਾ ਖਿਡਾਇਆ ਸੀ ਜਿਹਦੇ ਉੱਤੇ ਬੈਨ ਲੱਗਾ ਸੀ, ਜਿਹੜਾ ਨਹੀਂ ਸੀ 4 ਮੈਚ ਖੇਡ ਸਕਦਾ। ਸੋ ਅਜਿਹੇ ਦੇ ਵਿੱਚ ਇਹਨਾਂ ਨੂੰ ਹਾਰਿਆ ਕਰਾਰ ਦੇ ਦਿੱਤਾ ਅਤੇ ਟਿਊਨੇਸ਼ੀਆ ਨੂੰ ਜਿਹੜਾ 3-0 ਦੇ ਨਾਲ ਜੇਤੂ ਐਲਾਨ ਦਿੱਤਾ ਅਤੇ ਉਹਨਾਂ ਨੂੰ ਅੱਗੇ ਘੱਲਤਾ, ਇਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਫਿਰ ਬਾਹਰ ਕਰ ਦਿੱਤਾ। ਸੋ ਉਸ ਇੱਕ ਗਲਤੀ ਦੇ ਕਰਕੇ ਬਾਹਰ ਹੋਈ ਟੀਮ ਉਦੋਂ ਦੀ ਭਰੀ ਪਿੱਤੀ ਬੈਠੀ, ਇਸ ਵਾਰੀ ਬਹੁਤ ਵਧੀਆ ਖੇਡ ਰਹੀ ਹੈ। ਸੋ ਜੇਕਰ ਇਸ ਵਾਰੀ ਅਗਲੇ ਪੜਾਅ ਦੇ ਵਿੱਚ ਚਲੇ ਜਾਂਦੇ ਨੇ, ਪਿਛਲੇ ਇੱਕ ਦਹਾਕੇ ਦੇ ਵਿੱਚ ਅਫਰੀਕੀ ਫੁੱਟਬਾਲ ਦੇ ਵਿੱਚ ਇਹ ਕਾਫੀ ਮਜ਼ਬੂਤ ਟੀਮ ਬਣ ਕੇ ਸਾਹਮਣੇ ਆਈ ਆ। ਸੋ ਫੀਫਾ ਕੱਪ ਦੇ ਜੇਕਰ ਫਾਈਨਲ ਟੂਰਨਾਮੈਂਟ ਦੇ ਵਿੱਚ ਕੁਆਲੀਫਾਈ ਜੇਕਰ ਕਰ ਗਈ ਤਾਂ ਫਿਰ ਇੱਕ ਵੱਡੀ ਚੀਜ਼ ਸਾਹਮਣੇ ਆਊਗੀ, ਫਿਰ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਇਸ ਟੀਮ ਦੇ ਬਾਰੇ ਜਾਣਨ ਕਰਨ ਨੂੰ ਮਿਲਣਗੀਆਂ। ਸੋ ਫਿਲਹਾਲ ਕਾਫੀ ਸੋਹਣਾ ਐਂਟਰਟੇਨ ਕਰ ਰਹੇ ਨੇ ਆਪਾਂ ਇੱਥੋਂ ਤੱਕ

ਰੱਖਦੇ ਹਾਂ ਅਤੇ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਜਿੱਦਾਂ ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਦੇ ਦਿਨ ਗੱਲਬਾਤ ਜਿਹੜੀ ਆਪਾਂ ਕਰਾਂਗੇ ਇਤਿਹਾਸ ਦੇ ਬਾਰੇ, ਅੱਜ ਦੇ ਦਿਨ ਦਿਨ ਕੀ ਹੋਇਆ ਅਤੇ ਕੀ ਵਾਪਰਿਆ। ਸੋ ਖੈਰ ਅੱਜ ਦੇ ਦਿਨ ਬੜਾ ਕੁਛ ਹੋਇਆ ਵਾਪਰਿਆ ਦੱਸਿਆ ਜਾਂਦਾ ਵਾ। ਸੋ ਅੱਜ ਦਾ ਦਿਨ 22 ਤਰੀਕ ਅਤੇ ਜੂਨ ਦਾ ਮਹੀਨਾ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਅਗਲੇ ਹਿੱਸੇ ਦੇ ਵਿੱਚ ਆਪਾਂ ਜਾਣਦੇ ਹਾਂ, ਚਲੋ ਆਪਾਂ ਇੱਦਾਂ ਕਰਦੇ ਹਾਂ ਕਿ ਪਹਿਲਾਂ ਫੁੱਟਬਾਲ ਦੀ ਹੁਣ ਗੱਲ ਚੱਲੀ ਆ ਅਤੇ ਫੁੱਟਬਾਲ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ। ਫਿਲਹਾਲ ਫੀਫਾ ਦੇ ਵਿੱਚ ਜੋ ਚੱਲ ਰਿਹਾ ਉਹਦੇ ਨਾਲ ਤਾਂ ਤੁਹਾਡੀਆਂ ਸਾਂਝਾਂ ਜ਼ਰੂਰ ਪੈ ਰਹੀਆਂ ਹੋਣਗੀਆਂ, ਪਰ ਇੱਕ ਇਤਿਹਾਸ ਦੇ ਵਿੱਚ ਐਸੀ ਗਲਤੀ ਜਿਹੜੀ ਫੁੱਟਬਾਲ ਦੀ ਹਿਸਟਰੀ ਦੇ ਵਿੱਚ ਹੋਈ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ, ਜਿਹਦੀ ਅੱਜ ਵੀ ਰੈਫਰੈਂਸ ਦਿੱਤੀ ਜਾਂਦੀ ਹੈ, ਜਿਹਦੀ ਅੱਜ ਵੀ ਤੁਸੀਂ ਵੀਡੀਓ ਵੇਖਦੇ ਹੋਵੋਗੇ ਅਤੇ ਜਿਹੜੇ ਥੋੜ੍ਹਾ ਥੋੜ੍ਹਾ ਵੀ ਫੁੱਟਬਾਲ ਦੇ ਨਾਲ ਪ੍ਰੇਮ ਕਰਦੇ ਨੇ ਉਹ ਇਸ ਚੀਜ਼ ਬਾਰੇ ਜਾਂ ਇਸ ਘਟਨਾ ਬਾਰੇ ਤੁਸੀਂ ਜ਼ਰੂਰ ਜਾਣਦੇ ਹੋਵੋਗੇ। ਹੋਇਆ ਕੀ ਸੀ ਕਿ ਇੱਕ ਫੁੱਟਬਾਲ ਦੇ ਵਿੱਚ ਗਲਤੀ ਜਿਹਦੇ ਨਾਲ ਕਿ ਦੁਨੀਆ ਦੇ ਇੱਕ ਮਹਾਨ ਪਲੇਅਰ ਜਿਹਨੇ ਕਿ ਹੱਥ ਦੇ ਨਾਲ ਗੋਲ ਕਰ ਦਿੱਤਾ ਅਤੇ ਵੱਡੀ ਗੱਲ ਹੈਰਾਨੀ ਦੀ ਕਿ ਉਹ ਗੋਲ ਮੰਨ ਵੀ ਲਿਆ ਗਿਆ। ਇਹਨੂੰ ਇੱਕ ਮਸ਼ਹੂਰ ਗਲਤੀ ਕਈ ਕਹਿੰਦੇ ਨੇ, ਕਈ ਇਹਨੂੰ ਇੱਕ ਚਲਾਕ ਗਲਤੀ ਕਹਿੰਦੇ ਨੇ, ਕਈ ਇਹਨੂੰ ਰੈਫਰੀਆਂ ਦੀ ਗਲਤੀ ਕਹਿੰਦੇ ਨੇ ਅਤੇ ਕਈ ਇਸ ਸਾਰੇ ਕੁਛ ਦਾ ਭਾਂਡਾ ਜਿਹੜਾ ਵਾ ਉਹ ਕਈ ਵਾਰੀ ਰਿਸ਼ਵਤਖੋਰੀ ਦੇ ਨਾਲ ਵੀ ਬੰਨ੍ਹਦੇ ਨੇ ਅਤੇ ਕਈ ਮੈਰਾਡੋਨਾ ਦਾ ਜਿਹੜਾ ਐਡਾ ਵੱਡਾ ਨਾਂ ਆ ਸੌਕਰ ਦੀ ਦੁਨੀਆ ਦੇ ਵਿੱਚ ਉਹਦੇ ਉੱਤੇ ਵੀ ਇੱਕ ਕਾਲਾ ਧੱਬਾ ਦੱਸਦੇ ਨੇ। ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਆ ਡੀਏਗੋ ਮਾਰਾਡੋਨਾ। ਸੋ ਕੱਦ ਛੋਟਾ ਜਿਹਾ ਵਾ, ਛੋਟੇ ਕੱਦ ਦੇ ਬਾਵਜੂਦ ਵੀ ਦੁਨੀਆ ਨੂੰ ਭੜਥੂ ਪਾ ਛੱਡਿਆ ਇਸ ਬੰਦੇ ਨੇ। ਸੋ ਉਸ ਸਾਰੀ ਆਪਣੀ ਖੇਡ ਦੇ ਜਾਦੂ ਦੇ ਬਾਵਜੂਦ ਇਹਦੇ ਕੈਰੀਅਰ ਦੇ ਵਿੱਚ ਇੱਕ ਐਸਾ ਗੋਲ ਆ ਜਿਹਨੂੰ ਲੈ ਕੇ ਅੱਜ ਤੱਕ ਵੀ ਚਰਚਾਵਾਂ ਛੇੜਦੀਆਂ ਨੇ। ਅੱਜ ਦੇ ਦਿਨ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ 22 ਜੂਨ 1986 ਨੂੰ ਅਰਜਨਟੀਨਾ ਅਤੇ ਇੰਗਲੈਂਡ ਦੇ ਵਿਚਕਾਰ ਮੈਚ ਖੇਡਿਆ ਜਾ ਰਿਹਾ। ਇਹੋ ਹੀ ਯਾਨੀ ਕਿ ਵਰਲਡ ਕੱਪ ਯਾਨੀ ਕਿ ਵਿਸ਼ਵ ਕੱਪ ਚੱਲ ਰਿਹਾ ਸੀ। ਇੰਗਲੈਂਡ ਦੇ ਇੱਕ ਖਿਡਾਰੀ ਦੇ ਕੋਲੋਂ ਗਲਤੀ ਦੇ ਨਾਲ ਗੇਂਦ ਜਦੋਂ ਉੱਪਰ ਨੂੰ ਉਛਾਲੀ ਗਈ ਅਤੇ ਗਲਤੀ ਇਸ ਕਰਕੇ ਵੀ ਹੋਰ ਵੱਡੀ ਸੀ ਕਿਉਂਕਿ ਉਹ ਪੈਨਲਟੀ ਸੈਕਸ਼ਨ ਦੇ ਵਿੱਚ ਯਾਨੀ ਕਿ ਗੋਲਾਂ ਦੇ ਲਾਗੇ ਉਹ ਬੋਲ ਸ਼ਾਇਦ ਉਹਨੇ ਉਛਾਲੀ ਸੀ। ਮਾਰਾਡੋਨਾ ਨੂੰ ਇਹ ਪਤਾ ਸੀ ਵੀ ਉਹਦਾ ਕੱਦ ਛੋਟਾ ਵਾ, ਜਿਹੜਾ ਇੰਗਲੈਂਡ ਦਾ ਗੋਲਕੀਪਰ ਸੀ ਉਸ ਸਮੇਂ ਪੀਟਰ ਸ਼ਿਲਟਨ ਉਹਦਾ ਕੱਦ ਉਹਦੇ ਨਾਲੋਂ ਕਾਫੀ ਲੰਮਾ ਸੀ, 6 ਫੁੱਟ ਸਮਥਿੰਗ, ਅਤੇ ਉਸ ਵਜ੍ਹਾ ਕਰਕੇ ਹੁਣ ਇਹ ਛਾਲ ਮਾਰ ਕੇ ਅਤੇ ਉਹਨੂੰ ਹੈੱਡ 'ਤੇ ਲਾ ਨਹੀਂ ਸਕਦਾ। ਸੋ ਇਹ ਚੀਜ਼ ਮੈਰਾਡੋਨਾ ਨੂੰ ਵੀ ਪਤਾ ਸੀ, ਲੰਮੇ ਗੋਲਕੀਪਰ ਦੇ ਸਾਹਮਣੇ ਉਹਨੇ ਸਿਰ ਦੇ ਨਾਲ ਨਾਲ ਬੜੀ ਚਲਾਕੀ ਦੇ ਨਾਲ ਹੱਥ ਜਿਹੜਾ ਉਹ ਤਾਂ ਕੀਤਾ ਅਤੇ ਘਸੁੰਨ ਮਾਰ ਕੇ ਅਤੇ ਗੋਲ ਦੇ ਵਿੱਚ ਬੋਲ ਦਾਗ ਦਿੱਤੀ। ਸੋ ਇਹਨੂੰ ਕਿਹਾ ਜਾਂਦਾ ਵੀ ਬੜੀ ਚਲਾਕੀ ਦੇ ਨਾਲ ਇਹਨੇ ਗੋਲ ਕਰ ਦਿੱਤਾ, ਪਰ ਵੱਡੀ ਗੱਲ ਇਹ ਕਿ ਜਦੋਂ ਰੈਫਰੀਆਂ ਨੇ ਮੈਨੂੰ ਸੱਚ ਮੰਨ ਲਿਆ। ਕਹਿੰਦੇ ਨੇ ਕਿ ਜਿਹੜਾ ਮੇਨ ਰੈਫਰੀ ਆ ਉਸ ਸਮੇਂ ਉਹ ਕਾਫੀ ਪਿੱਛੇ ਹੀ ਖਿਡਾਰੀਆਂ ਦੇ ਪਿੱਛੇ ਰਹਿ ਗਿਆ, ਇਸ ਕਰਕੇ ਉਹਨੂੰ ਕਲੀਅਰ ਵਿਜ਼ਨ ਦਿਖਾਈ ਨਹੀਂ ਦਿੱਤਾ, ਉਹਨੂੰ ਇਹ ਨਹੀਂ ਪਤਾ ਲੱਗਾ ਕਿ ਮੈਰਾਡੋਨਾ ਨੇ ਕੀ ਵਾਕਈ ਹੱਥ ਮਾਰਿਆ। ਪਰ ਜਿਹੜਾ ਦੂਸਰਾ ਰੈਫਰੀ ਹੁੰਦਾ, ਜੇ ਆਪਾਂ ਕ੍ਰਿਕਟ ਵਾਲੇ ਜਿਹੜੇ ਸਮਝਦੇ ਹੋਣਗੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਜਿਹੜਾ ਲੈਗ ਅੰਪਾਇਰ ਖਲੋਤਾ ਹੁੰਦਾ, ਅਤੇ ਫੁੱਟਬਾਲ ਦੇ ਵਿੱਚ ਉਹਨੂੰ ਕਹਿੰਦੇ ਨੇ ਲਾਈਨ ਮੈਨ, ਉਹ ਇਸ ਕਰਕੇ ਹੁੰਦਾ ਵਾ ਕਿ ਜਿਹੜਾ ਮੁੱਖ ਰੈਫਰੀ ਆ ਉਹਦੀ ਉਹ ਮਦਦ ਕਰ ਸਕੇ। ਸੋ ਜਿਹੜਾ ਮੇਨ ਕੋਚ ਮੇਨ ਰੈਫਰੀ ਸੀ ਉਹਨੇ ਮਦਦ ਦੇ ਲਈ ਜਦੋਂ ਬਾਹਰ ਖੜ੍ਹੇ ਲਾਈਨਮੈਨ ਵੱਲ ਵੇਖਿਆ, ਉਹਦੇ ਕੋਲ ਮਦਦ ਇੱਕ ਤਰ੍ਹਾਂ ਦੇ ਨਾਲ ਮੰਗਣ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਝੰਡਾ ਤਾਂ ਨਹੀਂ ਚੁੱਕਿਆ। ਜੇ ਉਹ ਝੰਡਾ ਤਾਂ ਚੁੱਕਦਾ ਅਤੇ ਇਹਦਾ ਮਤਲਬ ਇਹ ਸੀ ਕਿ ਹਾਂ ਕੋਈ ਨਾ ਕੋਈ ਉਹਦੇ ਲਈ ਇਸ਼ਾਰਾ ਯਾਨੀ ਕਿ ਗਲਤੀ ਕੋਈ ਨਾ ਕੋਈ ਹੋਈ ਆ, ਕਿਉਂਕਿ ਇੰਗਲੈਂਡ ਦੇ ਖਿਡਾਰੀ ਜਿਹੜੇ ਉਸੇ ਵੇਲੇ ਹੀ ਮੰਗ ਕਰਨੀ ਸ਼ੁਰੂ ਕਰ ਗਏ ਸੀ। ਅਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹੜੇ ਅਰਜਨਟੀਨਾ ਦੇ ਖਿਡਾਰੀ ਵੀ ਸੀ ਉਹਨਾਂ ਦੀ ਬੋਡੀ ਲੈਂਗੁਏਜ ਵੀ ਕੁਛ ਇਸ ਤਰੀਕੇ ਦੀ ਨਹੀਂ ਸੀ ਕਿ ਗੋਲ ਹੋਏ ਵਾਲੀ। ਬਾਅਦ ਵਿੱਚ ਕਿਉਂਕਿ ਮੈਰਾਡੋਨਾ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਸ਼ਨ ਦਾ ਰੂਪ ਦਿੱਤਾ ਜਾਵੇ ਕਿ ਜਿਹੜਾ ਰੈਫਰੀ ਆ ਉਹ ਕਨਵਿੰਸ ਹੋਵੇ। ਖੈਰ ਇਹ ਸਾਰੀਆਂ ਚੀਜ਼ਾਂ ਪੈਰਲਰ ਚੱਲਦੀਆਂ ਰਹਿੰਦੀਆਂ ਨੇ, ਪਰ ਹੋਇਆ ਕੁਛ ਇਸ ਤਰ੍ਹਾਂ ਕਿ ਜਿਹੜਾ ਲਾਈਨਮੈਨ ਸੀ ਉਹਨੇ
ਗੋਲ ਵੱਲ ਨੂੰ ਇਸ਼ਾਰਾ ਕਰ ਦਿੱਤਾ, ਯਾਨੀ ਕਿ ਉਹਨੇ ਇਹ ਗੋਲ ਵਾਜਬ ਮੰਨਿਆ। ਸੋ ਨਿਯਮਾਂ ਦੇ ਮੁਤਾਬਿਕ ਜਿਹੜਾ ਮੇਨ ਰੈਫਰੀ ਹੁੰਦਾ ਵਾ ਉਹਨੂੰ ਉਹਦੀ ਗੱਲ ਮੰਨਣੀ ਪੈਣੀ ਸੀ ਕਿਉਂਕਿ ਉਹਦਾ ਕਲੀਅਰ ਵਿਜ਼ਨ ਨਹੀਂ ਸੀ। ਸੋ ਕੈਮਰੇ ਨਹੀਂ ਸੀ ਉਹਨਾਂ ਦਿਨਾਂ ਦੇ ਕਰਕੇ, ਅੱਜ ਵਾਂਗ ਉਨੀ ਜ਼ਿਆਦਾ ਸੁਵਿਧਾ ਨਹੀਂ ਸੀ, ਇਸ ਵਜ੍ਹਾ ਕਰਕੇ ਰੀਪਲੇ ਨਾ ਵੇਖਣ ਕਰਕੇ, ਇਹ ਸਹੂਲਤ ਨਾ ਹੋਣ ਦੇ ਕਰਕੇ ਰੈਫਰੀ ਸਿਰਫ ਆਪਣੀਆਂ ਅੱਖਾਂ 'ਤੇ ਹੀ ਭਰੋਸਾ ਕਰ ਸਕਦੇ ਸੀ ਜਾਂ ਫਿਰ ਇੱਕ ਦੂਸਰੇ ਦੇ ਉੱਤੇ ਜੋ ਕਿ ਉਹਨਾਂ ਨੇ ਕੀਤਾ, ਅਤੇ ਇਸ ਗਲਤ ਹੋਏ ਗੋਲ ਨੂੰ ਗੋਲ ਕਰਾਰ ਦੇ ਦਿੱਤਾ। ਉਸ ਤੋਂ ਬਾਅਦ ਇੰਗਲੈਂਡ ਦੀ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਸਾਫ਼ ਉਹਨਾਂ ਨੂੰ ਇਸ ਚੀਜ਼ 'ਤੇ ਪਤਾ ਲੱਗਾ ਸੀ ਕਿ ਇਹਨੇ ਹੱਥ ਲਾਇਆ ਵਾ, ਉਹਨਾਂ ਨੇ ਜਾ ਰੈਫਰੀ ਨੂੰ ਘੇਰਿਆ, ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ। ਮੈਰਾਡੋਨਾ ਨੂੰ ਪਤਾ ਸੀ ਕਿ ਉਹਨੇ ਜੋ ਕੀਤਾ ਵਾ, ਪਰ ਜਿਹੜੇ ਸਾਥੀ ਖਿਡਾਰੀ ਸੀ ਉਹ ਵੀ ਹੈਰਾਨ ਸੀ ਕਿ ਹੁਣ ਆਪਾਂ ਕਰੀਏ ਅਤੇ ਕੀ ਕਰੀਏ। ਸੋ ਫਿਰ ਉਹਨਾਂ ਨੇ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਸ਼ਨ ਮਨਾਏ, ਇੱਕ ਦੂਸਰੇ ਨੂੰ ਗਲੇ ਲਾਉਣਾ ਸ਼ੁਰੂ ਕੀਤਾ, ਰੈਫਰੀ ਗੋਲ ਦੇ ਲਈ ਕਨਵਿੰਸ ਹੋ ਗਿਆ। ਇੱਥੋਂ ਤੱਕ ਵੀ ਮੰਨਿਆ ਜਾਂਦਾ ਕਿ ਇਹ ਜਿਹੜੇ ਦੋਵੇਂ ਰੈਫਰੀ ਨੇ, ਲਾਈਨਮੈਨ ਅਤੇ ਮੇਨ ਰੈਫਰੀ, ਹਾਲੇ ਤੱਕ ਵੀ ਜਾਂ ਫਿਰ ਪਤਾ ਨਹੀਂ ਹਾਲੇ ਤੱਕ ਦੇ ਨਹੀਂ ਪਰ ਲੰਮਾ ਸਮਾਂ ਕਹਿੰਦੇ ਨੇ ਕਿ ਆਪਸ ਦੇ ਵਿੱਚ ਇਸੇ ਵਜ੍ਹਾ ਕਰਕੇ ਹੀ ਨਹੀਂ ਬੋਲੇ ਕਿਉਂਕਿ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਸੀ। ਮੈਚ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮੈਰਾਡੋਨਾ ਨੂੰ ਇਸ ਸਵਾਲ ਦੇ ਬਾਰੇ ਪੁੱਛਿਆ, ਇਸ ਗੋਲ ਦੇ ਬਾਰੇ ਪੁੱਛਿਆ, ਤਾਂ ਉਹਨੇ ਬੜਾ ਜਿਹੜਾ ਜਵਾਬ ਦਿੱਤਾ ਸੀ ਉਹ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ, ਉਹ ਵੀ ਅੱਜ ਕੱਲ੍ਹ ਕਲਿੱਪਾਂ ਦੇ ਰੂਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਹ ਗੋਲ ਜਿਹੜਾ ਵਾ ਉਹਦਾ ਕਹਿਣਾ ਸੀ ਕਿ ਥੋੜ੍ਹਾ ਮੈਰਾਡੋਨਾ ਦੇ ਸਿਰ ਦੇ ਨਾਲ ਹੋਇਆ ਸੀ ਅਤੇ ਥੋੜ੍ਹਾ ਜਿਹੜਾ ਵਾ ਉਹ ਹੈਂਡ ਆਫ ਗੋਡ, ਯਾਨੀ ਕਿ ਗੋਲ ਮੋਲ ਆਪਣਾ ਇਹਨੇ ਜਵਾਬ ਦਿੱਤਾ ਕਿ ਮੈਰਾਡੋਨਾ ਦੇ ਸਿਰ ਦੇ ਨਾਲ ਹੀ ਹੋਇਆ ਗੋਲ, ਪਰ ਥੋੜ੍ਹਾ ਜਿਹਾ ਜਿਹੜਾ ਰੱਬ ਦਾ ਹੱਥ ਵੀ ਲੱਗਾ ਇਹਦੇ ਨਾਲ। ਸੋ ਇਹਨੂੰ ਹੁਣ ਤੁਸੀਂ ਕੀ ਸਮਝਣਾ ਇਹ ਪਤਾ ਨਹੀਂ, ਪਰ ਜੋ ਹੈਗਾ ਸੀ ਉਹ ਹੈਗਾ ਸੀ। ਸੋ ਇਸੇ ਘਟਨਾ ਦੇ ਕਰਕੇ ਇੱਕ ਦੁਨੀਆ ਭਰ ਦੇ ਵਿੱਚ, ਵੈਸੇ ਕੋਈ ਪਹਿਲੀ ਘਟਨਾ ਨਹੀਂ, ਇੱਦਾਂ ਦੀਆਂ ਬੜੀਆਂ ਘਟਨਾਵਾਂ ਜਿਹੜੀਆਂ ਜਿਨ੍ਹਾਂ ਦੇ ਚਰਚੇ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਜਿਹਦੇ ਵਿੱਚ ਇੱਕ ਆਈ ਥਿੰਕ ਵੀਤਨਾਮ ਦੀ ਟੀਮ ਦੀ ਵੀ ਇੱਕ ਇੱਦਾਂ ਦੀ ਇੱਕ ਘਟਨਾ ਦੱਸੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਸ਼ਰੇਆਮੀ ਗਲਤ ਗੋਲ ਜਿਹੜਾ ਦੇ ਦਿੱਤਾ ਸੀ ਰੈਫਰੀ ਨੇ, ਅਤੇ ਉਸ ਤੋਂ ਬਾਅਦ ਫਿਰ ਟੀਮ ਜਿਹੜੀ ਆ ਉਹ ਬਿਲਕੁਲ ਹੀ ਖੇਡਣਾ ਛੱਡ ਗਈ ਸੀ, ਬਿਲਕੁਲ ਹੀ ਉਹਨਾਂ ਨੇ ਸੱਜੇ ਖੱਬੇ ਵਾਕ ਵੂਕ ਜੀ ਕਰਨੀ ਸ਼ੁਰੂ ਕਰ ਦਿੱਤੀ, ਅੱਗੇ ਬਿਲਕੁਲ ਹੀ ਟੈਕਲ ਕਰਨਾ ਹੀ ਬੰਦ ਕਰ ਦਿੱਤਾ। ਸੋ ਉਹ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਇੱਕ ਬਗਾਵਤ ਸੀ ਵੀ ਜਾਓ ਫਿਰ ਜੇ ਇੱਦਾਂ ਹੀ ਗੋਲ ਕਰਨੇ ਆ ਤਾਂ ਫਿਰ ਕਰੀ ਜਾਓ। ਉਹ ਵੀ ਕਾਫੀ ਵੀਤਨਾਮ ਦੀ ਜਿਹੜਾ ਸੌਖਰ ਟੀਮ ਦੇ ਵਿੱਚ ਕਾਫੀ ਮਸ਼ਹੂਰ ਕਹਿੰਦੇ ਮੰਨਿਆ ਜਾਂਦਾ। ਸਭ ਤੋਂ ਖਾਸ ਗੱਲ ਇਹ ਵੀ ਰਹੀ ਕਿ ਰੱਬ ਦੇ ਹੱਥ ਵਾਲਾ ਜਿਹੜਾ ਗੋਲ ਸੀ ਹੈਂਡ ਆਫ ਗੋਡ। ਸੋ ਇਸੇ ਗੋਲ ਤੋਂ ਬਾਅਦ ਚਾਰ ਮਿੰਟ ਬਾਅਦ ਮੈਰਾਡੋਨਾ ਨੇ ਇੰਗਲੈਂਡ ਦੇ ਪੰਜ ਖਿਡਾਰੀਆਂ ਨੂੰ ਇਕੱਲੇ ਹੀ ਜਿਹੜਾ ਕੱਟ ਕੁੱਟ ਕੇ ਅਤੇ ਇੱਕ ਐਸਾ ਗੋਲ ਕੀਤਾ ਜਿਹੜਾ ਸ਼ਾਇਦ ਹਿਸਟਰੀ ਦੇ ਵਿੱਚ ਉਹ ਵੀ ਕਹਿੰਦੇ ਕਿ ਉਹਦੇ ਕਮਾਲ ਦੇ ਗੋਲਾਂ ਦੇ ਵਿੱਚ ਦਰਜ ਹੈ। ਸੋ ਉਸ ਗੋਲ ਤੋਂ ਬਾਅਦ ਜਿੱਥੇ ਇਸੇ ਹੀ ਮੈਚ ਦੇ ਵਿੱਚ ਹੈਂਡ ਆਫ ਗੋਡ ਦੇ ਚਰਚੇ ਨੇ, ਉਸੇ ਹੀ ਮੈਚ ਦੇ ਵਿੱਚ ਗੋਲ ਆਫ ਦਾ ਸੈਂਚਰੀ ਦੇ ਵੀ ਚਰਚੇ ਨੇ, ਯਾਨੀ ਕਿ ਇਹ ਜਿਹੜਾ ਉਹ ਤੋਂ ਬਾਅਦ ਗੋਲ ਕੀਤਾ ਇਹਨੂੰ ਗੋਲ ਆਫ ਸੈਂਚਰੀ ਕਿਹਾ ਜਾਂਦਾ। ਸੋ ਅਰਜਨਟੀਨਾ ਨੇ ਇਹ ਮੈਚ ਜਿਹੜਾ 2-1 ਦੇ ਨਾਲ ਜਿੱਤਿਆ ਸੀ। ਮੰਨਿਆ ਜਾਂਦਾ ਕਿ ਜੇ ਉਹ ਨਕਲੀ ਗੋ ਯਾਨੀ ਕਿ ਹੈਂਡ ਆਫ ਗੋਡ ਵਾਲਾ ਜਿਹੜਾ ਗੋਲ ਆ ਉਹ ਨਾ ਹੁੰਦਾ ਤਾਂ ਫਿਰ ਇਹ 1-1 ਦੀ ਸ਼ਾਇਦ ਬਰਾਬਰੀ ਦੇ ਉੱਤੇ ਮੈਚ ਛੁੱਟਦਾ, ਪਰ ਅਰਜਨਟੀਨਾ ਇਹ ਮੈਚ ਜਿੱਤ ਸੁੱਕਾ ਸੀ। ਜਿੱਤਣਾ ਵੀ ਸੀ ਕਿਉਂਕਿ ਜਦੋਂ ਰੈਫਰੀ ਨੇ ਦੇ ਦਿੱਤਾ, ਕਿਉਂਕਿ ਇੱਕ ਸਮਾਂ ਸੀ ਜਦੋਂ ਇਹਨਾਂ ਖੇਡਾਂ ਦੇ ਵਿੱਚ ਚਾਹੇ ਆਪਾਂ ਕ੍ਰਿਕਟ ਵੇਖੀਏ ਚਾਹੇ ਆਪਾਂ ਸੌਕਰ ਵੇਖੀਏ ਉਹਦੇ ਵਿੱਚ ਰੈਫਰੀ ਹੀ ਸਾਰਾ ਕੁਛ ਮੰਨਿਆ ਜਾਂਦਾ ਸੀ। ਸੋ ਇਹ ਅੱਜ ਦੇ ਦਿਨ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਸੋ ਇਸ ਕਰਕੇ ਅੱਜ ਦੇ ਦਿਨ ਹੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ। ਸੋ ਫਿਲਹਾਲ 22 ਜੂਨ 1986 ਨੂੰ ਇਹ ਘਟਨਾ ਵਾਪਰੀ ਸੀ ਜਿਹੜੀ ਕਿ ਅੱਜ ਦੇ ਹੀ ਦਿਨ ਅਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਆਪਾਂ ਵੇਖ ਰਹੇ ਹਾਂ ਕਿ ਫੀਫਾ ਵਰਲਡ ਕੱਪ ਚੱਲ ਰਿਹਾ ਅਤੇ ਆਸ ਕਰਦੇ ਹਾਂ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਇਸ ਟਾਈਮ ਦੇ ਉੱਤੇ ਕਿਹੜੀ ਤੁਹਾਡੀ ਫੇਵਰੇਟ ਟੀਮ ਆ, ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ, ਸੋ ਉਹ ਵੀ ਤੁਸੀਂ ਦੱਸ ਸਕਦੇ ਹੋ। ਨਾਲ ਦੀ ਨਾਲ ਸਾਂਝਾਂ ਜਿਹੜੀਆਂ ਨੇ ਉਹ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਪਾ ਸਕਦੇ ਹੋ, ਕੁਛ ਕੁ ਮੈਸੇਜ ਤੁਹਾਡੇ ਨਾਲ ਨਾਲ ਲਈ ਜਾਂਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਜਾਰੀ ਉਸਾਰੀ ਰੱਖਦੇ ਹਾਂ। ਥੈਂਕ ਯੂ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਅਤੇ ਅੱਜ ਦਾ ਸ਼ੋਅ ਬਹੁਤ ਵਧੀਆ ਅਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਕੋਠੇ ਉੱਤੇ ਚੀਨੇ ਨੇ ਕਹਿੰਦੇ ਕਿਹਾ ਵੀ ਗਾਣਾ ਚਲਾ ਦਿਓ। ਹਾਂਜੀ ਜ਼ਰੂਰ ਜੀ, ਮੈਨੂੰ ਲੱਗਦਾ ਹੁਣ ਗਾਣੇ ਕੁਛ ਹੋਰ ਹਿਸਾਬ ਦੇ ਚੱਲ ਰਹੇ ਨੇ ਅਤੇ ਜੇ ਆਪਾਂ ਇਹਦੇ ਵਿੱਚ ਪੰਜਾਬੀ ਗਾਣੇ ਜਾਂ ਚੀਨੇ ਵਾਲੇ ਤਾਂ ਫਿਰ ਮੂਡ
ਥੋੜ੍ਹਾ ਜਿਹਾ ਪ੍ਰੋਗਰਾਮ ਦਾ ਚੇਂਜ ਹੋ ਜਾਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਇਸੇ ਮੋਡ 'ਚ ਹੀ ਜੇ ਰੱਖੀਏ, ਬਾਕੀ ਜਿੱਦਾਂ ਤੁਹਾਡੀ ਮਰਜ਼ੀ ਹੋਵੇ। ਸਤਿ ਸ਼੍ਰੀ ਅਕਾਲ ਅਤੇ ਕਰਮ ਜੀ, ਹਾਂਜੀ ਧੰਨਵਾਦ, ਮੈਨੂੰ ਵੀ ਉਹੀ ਲੱਗਾ ਸੀ, ਮੈਂ ਇਸੇ ਕਰਕੇ ਤੁਹਾਨੂੰ ਮੈਸੇਜ ਕੀਤਾ ਸੀ। ਧੰਨਵਾਦ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਕੁਲਵੀਰ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲ ਵੀ ਰਜਿੰਦਰ ਬਾਬਾ ਜੀ ਕਹਿੰਦੇ ਕਿ ਸੋਮਵਾਰ ਦਿਨ ਦਿੰਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਕਰ ਰਹੇ ਹਾਂ ਅਤੇ ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਫਿਰ ਆਪਾਂ ਨੂੰ ਕਰਨੀ ਪਊਗੀ ਗਲੀਲੀਓ ਦੇ ਬਾਰੇ ਵੀ, ਕਿਉਂਕਿ ਅੱਜ ਦਾ ਦਿਨ ਉਸ ਪਾਸਿਓਂ ਵੀ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਵਾ। ਸੋ ਆਓ ਉਹਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਕਾਫੀ ਲੰਮਾ ਸਮਾਂ ਗਲੀਲੀਓ ਨੂੰ ਆਪਣੇ ਘਰ ਦੇ ਵਿੱਚ ਕੈਦ ਵੀ ਰੱਖਿਆ ਗਿਆ ਅਤੇ ਉਹ ਇੱਕ ਮਹਾਨ ਬੰਦਾ ਜਿਹਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਾਂਦੇ ਜਾਂਦੇ ਵੀ ਆਖਰੀ ਸਾਲਾਂ ਦੇ ਵਿੱਚ ਵੀ ਬੜੀਆਂ ਸਾਰੀਆਂ ਖੋਜਾਂ ਕਰ ਮਾਰੀਆਂ। ਅੱਜ ਦਾ ਦਿਨ ਯਾਨੀ ਕਿ 22 ਜੂਨ 1633, ਇਹ ਉਹ ਦਿਨ ਸੀ ਜਦੋਂ ਸਾਇੰਸ ਅਤੇ ਧਰਮ ਦੇ ਦਰਮਿਆਨ ਇੱਕ ਵੱਡਾ ਟਕਰਾਅ ਪੈਦਾ ਹੋ ਗਿਆ, ਜਦੋਂ ਇਸ ਬੰਦੇ ਨੇ ਕੁਛ ਐਸੀ ਗੱਲ ਕਹਿ ਦਿੱਤੀ ਜਿਹੜੀ ਕਿ ਧਰਮ ਨੂੰ ਰਾਸ ਨਹੀਂ ਹੁੰਦੀ, ਯਾਨੀ ਕਿ ਈਸਾਈ ਧਰਮ ਦੇ ਖਿਲਾਫ ਜਾਂਦੀ ਸੀ, ਜੋ ਈਸਾਈ ਧਰਮ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਸੀ, ਬਾਈਬਲ ਦੇ ਵਿੱਚ ਲਿਖਿਆ ਸੀ, ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ। ਇਹਦਾ ਜਿਹੜਾ ਸਿਧਾਂਤ ਸੀ ਯਾਨੀ ਕਿ ਸਾਇੰਸ ਸੀ, ਵਿਗਿਆਨ ਸੀ, ਉਹਦੇ ਤੋਂ ਉਲਟ ਜਾਂਦਾ ਸੀ। ਇਸ ਵਜ੍ਹਾ ਦੇ ਕਰਕੇ ਇਹਨੂੰ ਵੱਡੀ ਸਜ਼ਾ ਵੀ ਭੁਗਤਣੀ ਪਈ। ਖੈਰ ਉਸ ਤੋਂ ਬਾਅਦ ਫਿਰ ਇਹ ਕਦੋਂ ਜਾ ਕੇ ਚੀਜ਼ਾਂ ਲਗਭਗ 350 ਸਾਲ ਬਾਅਦ ਇਹ ਚੀਜ਼ਾਂ ਜਾ ਕੇ ਪ੍ਰੂਵ ਹੋਈਆਂ ਅਤੇ ਫਿਰ ਜਾ ਕੇ ਇਹ ਪਤਾ ਲੱਗਾ ਵੀ ਨਹੀਂ, ਸਾਇੰਸ ਠੀਕ ਸੀ, ਇਹ ਬੰਦਾ ਠੀਕ ਕਹਿ ਰਿਹਾ ਸੀ। ਮਸ਼ਹੂਰ ਵਿਗਿਆਨੀ ਆ ਦੁਨੀਆ ਦਾ, ਅੱਜ ਤਾਂ ਆਪਾਂ ਸਾਰੇ ਨਾਂ ਜਾਣਦੇ ਹਾਂ, ਗਲੀਲੀਓ ਗੈਲੀਲੀ। ਲਗਭਗ ਉਸ ਸਮੇਂ 69 ਸਾਲ ਇਹਦੀ ਉਮਰ ਸੀ। ਚਰਚ ਦੀ ਅਦਾਲਤ ਚੱਲ ਰਹੀ ਅਤੇ ਸਾਹਮਣੇ ਗਲੀਲੀਓ ਗੋਡੇ ਟੇਕਣ ਦੇ ਲਈ ਮਜਬੂਰ ਹੋ ਗਿਆ। ਲੰਮਾ ਸਮਾਂ ਕਹਿੰਦੇ ਨੇ ਕਿ ਇਹ ਅੜਿਆ ਰਿਹਾ, ਇਹ ਆਪਣੇ ਤਰਕ ਦਿੰਦਾ ਰਿਹਾ, ਆਪਣੀ ਗੱਲ ਨੂੰ ਸਹੀ ਦੱਸਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਇਹਨੇ ਤਰਕ ਦਿੱਤੇ। ਪਰ ਆਖਿਰਕਾਰ ਜਦੋਂ ਇਹਨੇ ਵੇਖਿਆ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੇ ਲੋਕ ਅੰਨੇ ਨੇ, ਉਹ ਇਹਦੀ ਗੱਲ ਨਹੀਂ ਮੰਨਣ ਵਾਲੇ, ਉਹਨਾਂ ਨੇ ਉਹ ਨਹੀਂ ਮੰਨਣਾ, ਉਹ ਨਹੀਂ ਵੇਖਣਾ ਜੋ ਗਲੀਲੀਓ ਨੇ ਦੂਰਬੀਨ ਦੇ ਰਾਹੀਂ ਵੇਖਿਆ ਵਾ, ਜੋ ਉਹਨੇ ਤਾਰਿਆਂ ਦੀ, ਗ੍ਰਹਿਆਂ ਦੀ ਦਸ਼ਾ ਵੇਖੀ ਆ, ਉਹ ਸਾਰਾ ਕੁਛ ਉਹਦੀਆਂ ਅੱਖਾਂ ਦੇ ਉੱਤੇ ਉਹ ਯਕੀਨ ਨਹੀਂ ਕਰ ਸਕਦਾ। ਉਹਨੂੰ ਸਾਰਾ ਮੰਨਣਾ ਪੈਣਾ ਕਿ ਉਹਨੇ ਉਹਦੀਆਂ ਅੱਖਾਂ ਨੇ ਝੂਠ ਵੇਖਿਆ, ਉਹਨੂੰ ਮੰਨਣਾ ਪਿਆ ਕਿ ਇਹ ਸਾਰਾ ਕੁਛ ਜੋ ਉਹ ਕਹਿ ਰਿਹਾ ਵਾ ਉਹ ਝੂਠ ਸੀ। ਆਖਿਰਕਾਰ ਧਰਮ ਜਿੱਤ ਗਿਆ। ਸੋ ਇੱਥੋਂ ਆਪਾਂ ਇਹ ਵੀ ਵੇਖ ਸਕਦੇ ਹਾਂ ਕਿ ਧਰਮ ਕਿੰਨੀ ਪਾਵਰਫੁੱਲ ਚੀਜ਼ ਆ। ਜਦੋਂ ਕੋਈ ਧਾਰਮਿਕ ਬੰਦਾ ਤੁਹਾਡੇ ਸਾਹਮਣੇ ਖਲੋ ਜਾਵੇ ਅਤੇ ਬਾਕੀ ਸਾਰੇ ਜਿਹੜੇ ਨੇ ਕਿਹੜੇ ਤਰੀਕੇ ਦੇ ਨਾਲ ਧਰਮ ਨੂੰ ਮੰਨਦੇ ਨੇ, ਜਿਹੜੀ ਆਸਥਾ ਵਾ ਉਹ ਕਿੰਨੀ ਸਟਰੋਂਗ ਹੁੰਦੀ ਆ ਕਿ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਦਲੀਲ ਨੂੰ ਇੱਕ ਪਾਸੇ ਕਰਕੇ ਰੱਖ ਦਿੰਦੀ ਹੈ। ਸੋ ਇਹ ਮੁਕੱਦਮਾ ਜਿਹੜਾ ਵਾ ਉਹ ਗਲੀਲੀਓ ਦੀ ਇੱਕ ਕਿਤਾਬ ਛਪੀ ਸੀ 1632 ਦੇ ਵਿੱਚ। ਇਸ ਕਿਤਾਬ ਦੇ ਵਿੱਚ ਉਹਨੇ ਵਿਗਿਆਨਿਕ ਤਰੀਕੇ ਦੇ ਨਾਲ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਜੋ ਕਿ ਅੱਜ ਆਪਾਂ ਮੰਨਦੇ ਹਾਂ, ਜੋ ਕਿ ਅੱਜ ਪ੍ਰੂਵਨ ਆ, ਜੋ ਕਿ ਅੱਜ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਪਰ ਉਸ ਸਮੇਂ ਚਰਚ ਦਾ ਇਹ ਪੱਕਾ ਮੰਨਣਾ ਸੀ ਕਿ ਧਰਤੀ ਬਿਲਕੁਲ ਨਹੀਂ ਹਿਲਦੀ, ਧਰਤੀ ਅਡੋਲ ਆ, ਧਰਤੀ ਸਥਿਰ ਆ, ਧਰਤੀ ਦੇ ਦੁਆਲੇ ਸਾਰੇ ਦਾ ਸਾਰਾ ਬ੍ਰਹਿਮੰਡ ਘੁੰਮਦਾ ਵਾ, ਇਹ ਸੂਰਜ, ਇਹ ਚੰਨ, ਤਾਰੇ, ਜੋ ਵੀ ਇਹ ਧਰਤੀ ਦੇ ਦੁਆਲੇ ਦੁਆਲੇ ਘੁੰਮਦੇ ਨੇ, ਧਰਤੀ ਨਹੀਂ ਹਿੱਲ ਸਕਦੀ, ਧਰਤੀ ਆਪਣੀ ਜਗ੍ਹਾ ਦੇ ਉੱਤੇ ਖੜੀ ਹੈ। ਇਹ ਚੀਜ਼ ਜੇਕਰ ਮੰਨ ਲਈ ਜਾਂਦੀ ਤਾਂ ਫਿਰ ਚਰਚ ਦੇ ਜੋ ਮੰਨਣਾ ਸੀ, ਜੋ ਮਾਨਤਾ ਸੀ ਧਰਮ ਦੀ, ਉਹਦੇ ਉੱਤੇ ਠੇਸ ਪਹੁੰਚਣੀ ਸੀ। ਲੋਕ ਕੀ ਕਹਿੰਦੇ, ਬਸ ਇਸੇ ਚੀਜ਼ ਦੇ ਉੱਤੇ ਖੜ੍ਹੇ ਰਹਿਣ ਦੇ ਕਰਕੇ, ਇਹਨੂੰ ਸੱਚਾ ਸਾਬਤ ਕਰਨ ਦੇ ਕਰਕੇ, ਗਲੀਲੀਓ ਨੂੰ ਝੂਠਾ ਸਾਬਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਗਏ। ਹਾਲਾਂਕਿ ਇਹ ਕਹਿੰਦੇ ਨੇ ਕਿ ਉਸ ਸਮੇਂ ਦੇ ਜਿਹੜੇ ਮੁੱਖ ਪੌਪ ਸੀ ਉਹ ਵੀ ਇੱਕ ਸਮੇਂ ਤੱਕ ਗਲੀਲੀਓ ਦੇ ਨਾਲ ਸੀ ਸ਼ੁਰੂ ਦੇ ਵਿੱਚ, ਪਰ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਜਾਂ ਫਿਰ ਬਾਕੀ ਆਸ ਪਾਸ ਦੇ ਲੋਕਾਂ ਦਾ ਜੋ ਵਿਰੋਧ ਵੇਖਣ ਦੇ ਵਿੱਚ ਮਿਲਿਆ, ਉਸ ਚੀਜ਼ ਤੋਂ ਬਾਅਦ ਫਿਰ ਉਹਨਾਂ ਨੇ ਵੀ ਗਲੀਲੀਓ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਚਰਚ ਦੇ ਵੱਲੋਂ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਗੁੱਸਾ ਇੰਨਾ ਕੁ ਜ਼ਿਆਦਾ ਸੀ ਕਿ ਜੇਕਰ ਕਹਿੰਦੇ ਨੇ ਕਿ ਗਲੀਲੀਓ ਦੀ ਉਮਰ ਦਾ ਲਿਹਾਜ਼ ਨਾ ਹੁੰਦਾ ਜਾਂ ਪਹਿਲਾ ਟਰੈਕ ਰਿਕਾਰਡ ਜਾਂ ਪਹਿਲੀ ਸਾਂਝ ਇੰਨੀ ਮਜ਼ਬੂਤ ਨਾ ਹੁੰਦੀ ਤਾਂ ਫਿਰ ਪਤਾ ਨਹੀਂ ਹੋਰ ਕੀ ਸਜ਼ਾ ਗਲੀਲੀਓ ਨੂੰ ਦਿੱਤੀ ਜਾਂਦੀ। ਸੋ ਹਾਲਾਂਕਿ ਗਲੀਲੀਓ ਨੇ ਕਹਿੰਦੇ ਨੇ ਕਿ ਬੜੇ ਇੱਕ
ਬੜੇ ਇੱਕ ਵਾਜਬ ਜਿਹੇ ਤਰੀਕੇ ਦੇ ਨਾਲ, ਸਰਲ ਜਿਹੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਇੱਕ ਕਹਾਣੀ ਵਾਂਗੂ ਇਸ ਸਭ ਕੁਛ ਨੂੰ ਲਿਖਿਆ। ਤਿੰਨ ਲੋਕ ਜਿਹੜੇ ਨੇ ਆਪਸ ਦੇ ਵਿੱਚ ਬਹਿਸ ਕਰਦੇ ਗਲੀਲੀਓ ਨੇ ਵਿਖਾਏ। ਪਹਿਲਾ ਆਦਮੀ ਉਹ ਆਦਮੀ ਬਣਾਇਆ ਜਿਹੜਾ ਕਿ ਸਮਝਦਾਰ ਸੀ, ਜਿਹੜਾ ਕਿ ਵਿਗਿਆਨਿਕ ਦਲੀਲਾਂ ਦਿੰਦਾ ਸੀ, ਯਾਨੀ ਕਿ ਗਲੀਲੀਓ ਆਪ ਕਹਿ ਲਓ, ਜਿਹੜਾ ਇਹ ਕਹਿੰਦਾ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ। ਦੂਸਰਾ ਆਦਮੀ ਗਲੀਲੀਓ ਨੇ ਉਹ ਬਣਾਇਆ ਕਿਤਾਬ ਦੇ ਕਰੈਕਟਰ ਦੇ ਮੁਤਾਬਿਕ, ਜਿਹੜਾ ਕਿ ਆਮ ਇਨਸਾਨ ਆ, ਜਿਹੜਾ ਕਿ ਦੋਵਾਂ ਦੀਆਂ ਗੱਲਾਂ ਬਹਿ ਕੇ ਸੁਣ ਰਿਹਾ। ਅਤੇ ਤੀਸਰਾ ਉਹ ਬਣਾਇਆ ਜਿਹੜਾ ਕਿ ਜਿਹਨੂੰ ਕਿ ਮੂਰਖ ਕਿਹਾ ਗਿਆ, ਕਿਤਾਬ ਦੇ ਵਿੱਚ ਉਹਦਾ ਨਾਮ ਹੀ ਉਹੀ ਰੱਖਿਆ ਗਿਆ, ਸਿਪਲੀਸੀਓ ਨਾਂ ਰੱਖਿਆ ਗਿਆ, ਜਿਹਦਾ ਕਿ ਮਤਲਬ ਹੀ ਮੂਰਖ ਹੁੰਦਾ ਵਾ। ਸੋ ਇਹ ਆਦਮੀ ਜਿਹੜਾ ਵਾ ਇਹ ਚਰਚ ਦੇ ਵੱਲੋਂ ਗੱਲ ਕਰਦਾ, ਸਭ ਕੁਛ ਇਹ ਕਹਿੰਦਾ ਕਿ ਧਰਤੀ ਦੇ ਆਲੇ ਦੁਆਲੇ ਘੁੰਮਦਾ ਵਾ, ਧਰਤੀ ਸਥਿਰ ਆ। ਸੋ ਦੋ ਜਣਿਆਂ ਦੀ ਬਹਿਸ ਅਤੇ ਤੀਸਰਾ ਵਿੱਚ ਸੁਣਨ ਵਾਲਾ। ਗਲੀਲੀਓ ਨੇ ਜਾਣ ਬੁੱਝ ਕੇ ਚਰਚ ਅਤੇ ਪੋਪ ਜਿਹੜੇ ਕਿ ਧਾਰਮਿਕ ਆਗੂ ਸੀ ਉਸ ਟਾਈਮ 'ਤੇ, ਉਹਨਾਂ ਦੀਆਂ ਗੱਲਾਂ ਨੂੰ ਇੱਕ ਕਹਿੰਦੇ ਨੇ ਕਿ ਇੱਕ ਐਸੇ ਵਿਅਕਤੀ ਦੇ ਰਾਹੀਂ ਅਖਵਾਇਆ ਜਿਹਦਾ ਕਿ ਨਾਮ ਹੀ ਮੂਰਖ ਰੱਖਿਆ ਗਿਆ। ਸੋ ਇਹਦੇ ਨਾਲ ਵੀ ਜਿਹੜਾ ਵਾ ਇੱਕ ਠੇਸ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ ਗਿਆ ਇਹਨੂੰ। ਇਹਦੇ ਉੱਤੇ ਵੀ ਬੜੀ ਨਾਰਾਜ਼ਗੀ ਜਤਾਏਗੀ, ਇਹਨੂੰ ਵੀ ਧਰਮ ਦਾ ਅਪਮਾਨ ਦੱਸਿਆ ਗਿਆ। ਜਿਸ ਤੋਂ ਬਾਅਦ ਹੋਰ ਜਿਹੜੀ ਪੁੱਛਗਿੱਛ, ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਜ਼ਿਆਦਾ ਤੱਤੀਆਂ ਹੋ ਗਈਆਂ। ਗਲੀਲੀਓ ਨੂੰ ਆਖਿਰਕਾਰ ਰੋਮ ਬੁਲਾਇਆ ਗਿਆ। ਚਰਚ ਦੇ ਅਧਿਕਾਰੀਆਂ ਨੇ ਉਸਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ। ਕਾਫੀ ਸਮੇਂ ਤੱਕ ਜਿੱਥੇ ਗਲੀਲੀਓ ਅੜਿਆ ਰਿਹਾ, ਸਹੀ ਸਾਬਤ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਕੀਤੀ, ਬਚਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਤੋਂ ਬਾਅਦ ਉਹਨੂੰ ਜਿਹੜਾ ਆਖਿਰਕਾਰ ਝੁਕਣਾ ਪਿਆ। ਚਰਚ ਨੇ ਉਹਨੂੰ ਸਰੀਰਕ ਤਸੀਹੇ, ਕੁੱਟਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਸੋ ਉਸ ਉਮਰ ਦੇ ਵਿੱਚ ਸ਼ਾਇਦ ਇਹ ਵੀ ਕਈ ਕਹਿਣ ਵਾਲੇ ਕਹਿੰਦੇ ਨੇ ਕਿ ਜੇ ਉਹ ਠੀਕ ਉਮਰ ਦੇ ਵਿੱਚ ਹੁੰਦਾ ਤਾਂ ਸ਼ਾਇਦ ਇੱਦਾਂ ਦੇ ਡਰਾਵੇ ਝੱਲ ਵੀ ਜਾਂਦਾ, ਪਰ ਨਹੀਂ। ਅਸਲ ਦੇ ਵਿੱਚ ਸਰੀਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲਾ, ਜਾਂ ਉਮਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲੀ ਨਹੀਂ ਹੁੰਦੀ। ਅਸਲ ਦੇ ਵਿੱਚ ਤੁਹਾਡਾ ਥੋਟ ਹੁੰਦਾ ਵਾ, ਧਰਮ ਚੀਜ਼ ਹੀ ਇੱਦਾਂ ਦੀ ਆ। ਆਪਾਂ ਵੇਖੀਏ ਕਿ ਇਹ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਲੋਕਾਂ ਨੂੰ ਸਮਝ ਆ ਗਈਆਂ ਨੇ। ਅੱਜ ਵੀ ਆਪਾਂ ਵੇਖੀਏ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਧਰਮ ਅੱਜ ਵੀ ਸਟਰੋਂਗ ਆ, ਚਾਹੇ ਉਹ ਕੋਈ ਵੀ ਧਰਮ ਆ। ਆਪਾਂ ਸਿਰਫ ਇੱਕ ਧਰਮ ਦੀ ਗੱਲ ਨਹੀਂ ਕਰ ਸਕਦੇ, ਹਰ ਇੱਕ ਧਰਮ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਰੋਧ ਵਿਗਿਆਨਿਕ ਪੱਧਰ ਦੇ ਉੱਤੇ ਵੀ ਚੱਲਦਾ ਰਹਿੰਦਾ। ਪਰ ਹੈਰਾਨੀ ਦੀ ਗੱਲ ਇਹ ਕਿ ਧਾਰਮਿਕ ਲੋਕ ਉਸ ਵਿਗਿਆਨਿਕ ਪੱਧਰ ਦੇ ਉੱਤੇ ਵੀ ਬਹਿਸ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ, ਉਹਨੂੰ ਵੀ ਮੂਰਖਤਾ ਹੀ ਦੱਸਿਆ ਜਾਂਦਾ। ਆਖਿਰਕਾਰ ਹਮੇਸ਼ਾ ਚਾਹੇ ਵਿਗਿਆਨ ਹੋਵੇ ਚਾਹੇ ਉੱਦਾਂ ਕਿਸੇ ਦੀ ਸਿਆਣਪ, ਧਰਮ ਦੇ ਸਾਹਮਣੇ ਹਾਰ ਹੀ ਮੰਨਣੀ ਪੈਂਦੀ ਹੈ। ਉਸ ਤੋਂ ਬਾਅਦ 22 June 1633 ਨੂੰ ਗਲੀਲੀਓ ਨੂੰ ਧਰਮ ਦੇ ਖਿਲਾਫ਼ ਜਾਣ ਦਾ ਦੋਸ਼ੀ ਮੰਨਿਆ ਗਿਆ, ਯਾਨੀ ਕਿ ਅੱਜ ਦੇ ਦਿਨ ਸਾਰਿਆਂ ਦੇ ਸਾਹਮਣੇ ਜ਼ਬਰਦਸਤੀ ਉਹਨੂੰ ਉਹਦੇ ਕੋਲੋਂ ਬਿਆਨ ਪੜਵਾਇਆ ਗਿਆ। ਉਹ ਬਿਆਨ ਕੁਛ ਇਸ ਤਰ੍ਹਾਂ ਸੀ, ਮੈਂ ਆਪਣਾ ਇਹ ਝੂਠ ਵਿਚਾਰ ਬਿਲਕੁਲ ਛੱਡਦਾ, ਸਿਰੇ ਤੋਂ ਨਕਾਰਦਾ। ਮੈਂ ਵਿਚਾਰ ਕੀ ਸੀ ਕਿ ਸੂਰਜ ਵਿਚਕਾਰ ਆ, ਧਰਤੀ ਉਸ ਦੇ ਦੁਆਲੇ ਦੁਆਲੇ ਘੁੰਮਦੀ ਆ। ਮੈਂ ਆਪਣੀ ਇਸ ਗਲਤੀ ਨੂੰ ਮੰਨਦਾ ਹਾਂ ਕਿ ਮੈਂ ਜੋ ਕਹਿ ਰਿਹਾ ਸੀ ਮੈਂ ਗਲਤ ਕਹਿ ਰਿਹਾ ਵਾਂ। ਮੈਂ ਮੰਨਦਾ ਹਾਂ ਕਿ ਧਰਤੀ ਸਥਿਰ ਆ, ਬਾਕੀ ਸਾਰਾ ਬ੍ਰਹਿਮੰਡ ਉਹਦੇ ਆਲੇ ਦੁਆਲੇ ਘੁੰਮਦਾ ਵਾ, ਧਰਤੀ ਆਪਣੀ ਜਗ੍ਹਾ ਦੇ ਉੱਤੇ ਅਡੋਲ ਆ। ਤਿੰਨ ਮੁੱਖ ਇਸ ਸਜ਼ਾ ਦੇ ਵਿੱਚ ਤਿੰਨ ਮੁੱਖ ਚੀਜ਼ਾਂ ਰੱਖੀਆਂ ਹੈਗੀਆਂ। ਇੱਕ ਤਾਂ ਉਮਰ ਭਰ ਦੀ ਕੈਦ ਦਿੱਤੀ ਗਈ, ਉਹ ਆਪਣੇ ਘਰ ਦੇ ਵਿੱਚ ਹੀ ਨਜ਼ਰਬੰਦ ਰਹੂਗਾ, ਬਾਹਰ ਨਹੀਂ ਜਾ ਸਕਦਾ। ਉਹ ਉੱਥੇ ਆਪਣੇ ਘਰ ਦੇ ਵਿੱਚ ਰਹਿ ਕੇ ਜੋ ਵੀ ਕਰੂਗਾ ਉਹ ਕਰੂਗਾ, ਪਰ ਇਸ ਮੁੱਦੇ ਦੇ ਉੱਤੇ ਫਿਰ ਦੁਬਾਰਾ ਤੋਂ ਨਾ ਕਦੀ ਰਿਸਰਚ ਕਰੂਗਾ ਅਤੇ ਨਾ ਕਦੀ ਕੁਛ ਲਿਖੂਗਾ। ਕਿਤਾਬ ਜਿਹੜੀ ਛਪੀ ਸੀ ਉਹਦੇ ਉੱਤੇ ਤੁਰੰਤ ਬੈਨ ਲਾ ਦਿੱਤਾ ਗਿਆ ਅਤੇ ਧਾਰਮਿਕ ਸਜ਼ਾ ਦੇ ਵੱਲੋਂ ਉਹਨਾਂ ਨੂੰ ਜਿਹੜਾ 3 ਸਾਲਾਂ ਤੱਕ ਹਰ ਹਫ਼ਤੇ ਉਹਨਾਂ ਨੂੰ ਇੱਕ ਪ੍ਰਾਰਥਨਾ ਕਰਨ ਦਾ ਹੁਕਮ ਦਿੱਤਾ ਗਿਆ, ਜੋ ਕਿ ਧਾਰਮਿਕ ਮਾਨਤਾਵਾਂ ਦੇ ਮੁਤਾਬਕ ਸਨ। ਗਲੀਲੀਓ ਨੇ ਆਪਣੀ ਜ਼ਿੰਦਗੀ ਦੇ ਆਖਰੀ 9 ਸਾਲ ਜਿਹੜੇ ਨੇ ਘਰ ਦੇ ਵਿੱਚ ਕੈਦ ਰਹਿ ਕੇ ਬਿਤਾਏ। ਇਹ ਵੀ ਕਹਿਣ ਵਾਲੇ ਕਹਿੰਦੇ ਨੇ ਕਿ ਜੇਕਰ ਇੱਦਾਂ ਦੀਆਂ ਨਾ ਬੰਦਿਸ਼ਾਂ ਹੁੰਦੀਆਂ ਤਾਂ ਸ਼ਾਇਦ ਗਲੀਲੀਓ ਹੋਰ ਵੀ ਜ਼ਿਆਦਾ ਸਮੇਂ ਤੱਕ ਜਿਉਂਦਾ ਰਹਿ ਸਕਦਾ, ਹੋਰ ਵੀ ਵੱਡੀਆਂ ਵੱਡੀਆਂ ਖੋਜਾਂ ਗਲੀਲੀਓ ਕਰ ਸਕਦਾ। ਬੁਢਾਪੇ ਦੇ ਕਾਰਨ ਇਸ ਵਿਅਕਤੀ ਦਾ ਅੰਤ ਹੋ ਗਿਆ, ਆਖਰੀ ਦਿਨਾਂ ਦੇ ਵਿੱਚ ਇਹ ਅੰਨਾ ਵੀ ਹੋ ਗਿਆ, ਪਰ ਫਿਰ ਵੀ ਉਹਨੇ ਹਾਰ ਨਹੀਂ ਮੰਨੀ। ਜਿਹੜੀਆਂ ਕੁਛ ਚੀਜ਼ਾਂ ਇਹਦੀ ਜ਼ਿੰਦਗੀ ਦੇ ਵਿੱਚੋਂ ਵੇਖਣ ਵਾਲੀਆਂ ਨੇ ਉਹ ਇਹ ਨੇ ਕਿ ਫਿਰ ਵੀ ਉਹਨੇ ਵਿਗਿਆਨ ਦਾ ਪੱਲਾ ਨਹੀਂ ਛੱਡਿਆ। ਉਹਨੇ ਇਸ ਪਾਸੇ ਨੂੰ ਤਾਂ ਨਹੀਂ, ਜਿਹੜੇ ਪਾਸਿਓਂ ਰੋਕਿਆ ਗਿਆ ਸੀ ਉਸ ਪਾਸੇ ਨੂੰ ਨਹੀਂ, ਪਰ ਆਪਣੀ ਜਿਹੜੀ ਖੋਜ ਸੀ ਉਹਦਾ ਉਹਨੇ ਰੁੱਖ ਮੋੜ ਲਿਆ। ਉਹਨੇ ਕਿਤਾਬਾਂ ਦੇ ਉੱਤੇ ਕੰਮ ਕਰਨਾ ਜਾਰੀ ਰੱਖਿਆ, ਆਪਣੀ ਖੋਜ ਆਪਣੀ ਵਿਗਿਆਨਿਕ ਸੋਚ ਉਹਨੇ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖੀ ਅਤੇ ਕੁਛ ਨਵੀਆਂ ਕਿਤਾਬਾਂ ਨੂੰ ਲਿਖਣਾ ਜਿਹੜਾ ਜਾਰੀ ਰੱਖਿਆ। ਹਾਲਾਂਕਿ ਉਹ ਕਿਤਾਬਾਂ ਛਪਾ ਨਹੀਂ ਸੀ ਸਕਦਾ, ਉਹਨੇ ਲਿਖਦੇ ਜ਼ਰੂਰ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਕੈਥੋਲਿਕ ਚਰਚ ਨੂੰ ਆਪਣੀ ਗਲਤੀ ਮੰਨਣ ਦੇ ਲਈ 350 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ।
ਆਖਰਕਾਰ ਸਾਲ ਸੀ 1992 ਦਾ ਜਦੋਂ ਪੋਪ ਜੌਨ ਪੌਲ ਦੂਜੇ ਨੇ ਜਿਹੜਾ ਰਸਮੀ ਤੌਰ ਦੇ ਉੱਤੇ ਮਾਫ਼ੀ ਵੀ ਮੰਗੀ ਅਤੇ ਸਵੀਕਾਰ ਵੀ ਕੀਤਾ ਕਿ ਗਲੀਲੀਓ ਠੀਕ ਸੀ, ਧਰਮ ਉਸ ਸਮੇਂ ਗਲਤ ਸੀ, ਚਰਚ ਨੂੰ ਇੰਨੀ ਵੱਡੀ ਸਜ਼ਾ ਗਲੀਲੀਓ ਨੂੰ ਨਹੀਂ ਸੀ ਦੇਣੀ ਚਾਹੀਦੀ, ਯਾਨੀ ਕਿ ਗਲੀਲੀਓ ਬੇਕਸੂਰ ਸੀ, ਜਿਹੜੀ ਚੀਜ਼ ਕਿ ਅੱਜ ਆਪਾਂ ਓਪਨਲੀ ਮੰਨਦੇ ਹਾਂ, ਸਾਡੇ ਬੱਚੇ ਪੜ੍ਹਦੇ ਨੇ, ਉਸ ਸਮੇਂ ਉਹ ਚੀਜ਼ ਨਹੀਂ ਮੰਨੇਗੀ। ਸੋ ਅੱਜ ਦਾ ਦਿਨ ਇਸ ਵਜ੍ਹਾ ਦੇ ਕਰਕੇ ਵੀ ਯਾਦ ਕੀਤਾ ਜਾਂਦਾ। ਖੈਰ, ਜੇਕਰ ਆਪਾਂ ਗਲੀਲੀਓ ਦੀਆਂ ਕੁਛ ਹੋਰ ਜਿਹੜੀਆਂ ਪਿਛਲੀ ਉਮਰ ਦੀਆਂ ਕਾਢਾਂ ਨੇ ਉਹਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਸਾਰੀਆਂ ਜਿਹੜੀਆਂ ਕਾਢਾਂ ਨੇ ਉਹ ਗਲੀਲੀਓ ਦੇ ਨਾਂ ਜਾਂਦੀਆਂ ਨੇ। 1637 ਦੇ ਵਿੱਚ ਬਿਲਕੁਲ ਜਦੋਂ ਅੰਨੇ ਹੋ ਚੁੱਕੇ ਸੀ, ਗਲੀਲੀਓ ਨੇ ਆਪਣੀ ਆਖਰੀ ਜਿਹੜੀ ਖੋਜ ਕੀਤੀ ਜਿਹਦੇ ਵਿੱਚ ਉਹਦਾ ਇਹ ਕਹਿਣਾ ਸੀ ਕਿ ਚੰਨ ਅਸਮਾਨ ਦੇ ਵਿੱਚ ਥੋੜ੍ਹਾ ਜਿਹਾ ਹਿਲਦਾ ਜਾਂ ਝੂਲਦਾ ਜਾਪਦਾ ਵਾ। ਇਸੇ ਝੂਲਣ ਦੇ ਕਾਰਨ ਅੱਜ ਧਰਤੀ ਚੰਨ ਤੋਂ ਲਗਭਗ 50% ਨਹੀਂ ਬਲਕਿ ਲਗਭਗ 59% ਜਿਹੜਾ ਹਿੱਸਾ ਆਪਾਂ ਇੱਥੋਂ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਘੜੀ ਜਿਹੜੀ ਪੈਂਡਲਮ ਵਾਲੀ ਘੜੀ ਆ ਉਹਦੀ ਜਿਹੜੀ ਬੁਨਿਆਦੀ ਖੋਜ ਆ ਉਹ ਵੀ ਗਲੀਲੀਓ ਦੇ ਨਾਂ ਦੇ ਉੱਤੇ ਜਾਂਦੀ ਹੈ। 1641 ਦੇ ਵਿੱਚ ਆਪਣੀ ਜ਼ਿੰਦਗੀ ਦੇ ਲਗਭਗ ਆਖਰੀ ਸਾਲਾਂ ਦੇ ਵਿੱਚ ਜਦੋਂ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਅੰਨਾ ਹੋ ਚੁੱਕਾ ਸੀ, ਉਸ ਸਮੇਂ ਉਹਨੇ ਆਪਣੇ ਪੁੱਤਰ ਨੂੰ ਪੈਂਡਲਮ ਘੜੀ ਦਾ ਜਿਹੜਾ ਫਾਰਮੂਲਾ ਵਾ ਉਹ ਵੀ ਉਹਨੇ ਬੋਲ ਕੇ ਲਿਖਵਾਇਆ, ਕਿਉਂਕਿ ਉਦੋਂ ਤੱਕ ਉਹ ਲਿਖ ਵੀ ਨਹੀਂ ਸਕਦਾ, ਪਰ ਇਹ ਬੋਲ ਕੇ ਡਿਜ਼ਾਇਨ ਤਾਂ ਲਿਖਵਾ ਦਿੱਤਾ, ਪਰ ਉਦੋਂ ਤੱਕ ਕੁਛ ਇੱਕ ਚੀਜ਼ਾਂ ਹਲੇ ਅਧੂਰੀਆਂ ਸੀ। ਉਹਨੂੰ ਘੜੀ ਦੀਆਂ ਗਰਾਰੀਆਂ ਦੇ ਨਾਲ ਕਿਵੇਂ ਜੋੜਨਾ ਵਾ ਉਹ ਹਲੇ ਬਾਕੀ ਸੀ। ਉਹਨੂੰ ਇਹ ਤਾਂ ਪਤਾ ਲੱਗ ਗਿਆ ਸੀ, ਉਹ ਇਹ ਤਾਂ ਜਾਣਦਾ ਸੀ ਕਿ ਝੂਲਦਾ ਹੋਇਆ ਜਿਹੜਾ ਪੈਂਡਲਮ ਆ ਉਹ ਬਿਲਕੁਲ ਸਹੀ ਸਮਾਂ ਦੱਸ ਦਿੰਦਾ ਵਾ, ਪਰ ਉਹਨੂੰ ਇਹ ਨਹੀਂ ਸੀ ਹਲੇ ਤੱਕ ਸਮਝ ਲੱਗੀ ਜਾਂ ਇਹਦੇ ਨਾਲ ਨਹੀਂ ਉਹ ਜੋੜ ਪਾਇਆ ਕਿ ਘੜੀ ਦੀਆਂ ਗਰਾਰੀਆਂ ਦੇ ਨਾਲ ਉਹਨੂੰ ਕਿਵੇਂ ਜੋੜਿਆ ਜਾ ਸਕੇ ਜੋ ਕਿ ਘੜੀ ਪੈਂਡਲਮ ਦੇ ਨਾਲ ਉਹਨੂੰ ਰੁਕਣ ਨਾ ਦੇਵੇ ਅਤੇ ਲਗਾਤਾਰ ਚੱਲਦੀ ਰਹੇ, ਜੋ ਕਿ ਬਾਅਦ ਵਿੱਚ ਖੋਜ ਜਿਹੜੀ ਆ ਉਹ ਅੱਗੇ ਚੱਲ ਕੇ ਅੱਗੇ ਵਧੀ। ਅਤੇ ਇਸੇ ਤਰੀਕੇ ਦੇ ਨਾਲ ਆਪਾਂ ਵੇਖੀਏ ਕਿ ਇੱਕ ਬੰਦਾ ਜਿਹਨੇ ਹਿੰਮਤ ਨਹੀਂ ਛੱਡੀ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ, ਅਤੇ ਜਦੋਂ ਉਹਨੂੰ ਨਹੀਂ ਸੀ ਵੀ ਦਿਖਦਾ, ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਬੰਦੇ ਨੇ ਆਪਣੀਆਂ ਉਸੇ ਤਰ੍ਹਾਂ ਦੇ ਨਾਲ ਖੋਜਾਂ ਬਰਕਰਾਰ ਰੱਖੀਆਂ। ਇਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਖੋਜਾਂ ਜਿਹੜੀਆਂ ਨੇ ਉਹ ਇਸ ਇਨਸਾਨ ਦੇ ਨਾਂ ਜਾਂ ਜੁੜਦੀਆਂ ਨੇ। ਫਿਲਹਾਲ ਆਪਾਂ ਅੱਜ ਇੱਥੋਂ ਕੁ ਤੱਕ ਹੀ ਸੀਮਿਤ ਰਹਿੰਦੇ ਹਾਂ, ਕਿਉਂਕਿ ਅੱਜ ਦਾ ਦਿਨ ਉਹ ਦਿਨ ਸੀ ਜਦੋਂ ਇਸ ਵਿਅਕਤੀ ਨੂੰ ਸਜ਼ਾ ਦਿੱਤੀ ਗਈ ਸੀ। ਆਸ ਕਰਦੇ ਹਾਂ ਕਿ ਜਾਣਕਾਰੀ ਤੁਸੀਂ ਪਸੰਦ ਕਰ ਰਹੇ ਹੋਵੋਗੇ, ਅਤੇ ਜੇ ਪਸੰਦ ਕਰਦੇ ਹੋ ਤਾਂ ਫਿਰ ਤੁਸੀਂ ਮੈਸੇਜ ਕਰਕੇ ਵੀ ਜ਼ਰੂਰ ਦੱਸੀ ਜਾਇਓ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਆ ਕੇ ਅਗਲੇ ਹਿੱਸੇ ਦੇ ਵਿੱਚ ਸਾਂਝ ਪਊਗੀ ਰੇਡੀਓ ਹਾਂਜੀ 1674 AM। ਗਾਣਾ ਤੁਸੀਂ ਕਰੋ ਇੰਜੋਏ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹਾਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ 22 ਤਰੀਕ ਜੂਨ ਦਾ ਮਹੀਨਾ ਅੱਜ ਸੋਮਵਾਰ ਦਾ ਦਿਨ ਹੈ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਗਾਣੇ ਇੰਜੋਏ ਕਰ ਰਹੇ ਹਾਂ ਅਤੇ ਨਾਲ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਕੁਛ ਗੱਲਾਂ ਬਾਤਾਂ ਇੰਜੋਏ ਕਰ ਰਹੇ ਹਾਂ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਰਾਧੇ ਰਾਧੇ ਕਹਿੰਦੇ ਨੇ ਕਿ ਅੱਜ ਕਾ ਦਿਨ ਸਭ ਕੇ ਲਈ ਮੰਗਲਮਈ ਹੋ ਜਤਿੰਦਰ ਚੱਡਾ ਜੀ ਵਾਲਟ ਤੋਂ ਮੈਸੇਜ ਕਰਦੇ ਨੇ ਕਹਿੰਦੇ ਥੈਂਕ ਯੂ ਫੋਰ ਨਾਈਸ ਇਨਫੋਰਮੇਸ਼ਨ ਇਟ ਵਾਜ਼ ਪ੍ਰਜੈਂਟਿਡ ਇਨ ਅ ਕਲੀਅਰ ਐਂਡ ਵੰਡਰਫੁਲ ਵੇ ਬਹੁਤ ਧੰਨਵਾਦ ਜੀ ਤੁਹਾਡਾ ਐਪਰੀਸ਼ੀਏਟ ਕਰਨ ਦੇ ਲਈ ਮਿਹਰਬਾਨੀ ਕਲਾਕਾਰਾਂ ਦੇ ਲਈ ਤਾੜੀਆਂ ਹੀ ਖੁਰਾਕ ਹੁੰਦੀਆਂ ਨੇ ਹਾਲਾਸ਼ੇਰੀ ਫੀਡਬੈਕ ਹੀ ਖੁਰਾਕ ਹੁੰਦੀ ਹੈ ਆਈ ਨੋ ਬਹੁਤ ਗਾਣੇ ਨੇ ਪਰ ਕਹਿੰਦੇ ਵੇਖ ਲੈਣਾ ਇਫ ਪੋਸੀਬਲ ਵਾਹ ਜੀ ਵਾਹ ਕਿਆ ਯਹੀ ਪਿਆਰ ਹੈ ਮੂਵੀ ਰੋਕੀ ਹਾਂ ਗਾਣਾ ਤਾਂ ਬਹੁਤ ਵਧੀਆ ਜੀ ਬੜਾ ਪਿਆਰਾ ਧੰਨਵਾਦ ਤੁਹਾਡਾ ਅਤੇ ਸੋਹਣੇ ਗਾਣੇ ਅੱਜ ਦੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਅੰਮ੍ਰਿਤ ਭੈਣ ਜੀ ਤੁਸੀਂ ਵੀ ਕਿਆ ਭੇਜਦੇ ਹੋ ਓਕੇ ਮੈਂ ਵੀ ਚੈੱਕ ਕਰਦਾ ਹਾਂ ਸੁਖਵਿੰਦਰ ਜੀ ਧੰਨਵਾਦ ਕਹਿੰਦੇ ਕਪੀਰ ਜੀ ਸ਼ੇਅਰ ਮੀ ਪੰਜਾਬੀ ਸੌਂਗ ਪਲੇਡ ਟੂਡੇ ਸਟਰਗਲਿੰਗ ਲਾਈਫ ਇਨ ਅਬਰੋਡ ਅੱਛਾ ਕਿਹੜਾ ਜੀ ਮੈਨੂੰ ਥੋੜ੍ਹਾ ਜਿਹਾ ਇਹਦੇ ਉੱਤੇ ਅੱਜ ਪੰਜਾਬੀ ਗਾਣਾ ਕਿਹੜਾ ਚਲਾਇਆ ਹੈ ਥੋੜ੍ਹਾ ਜਿਹਾ ਸੋਚਣਾ ਪੈਣਾ ਥੋੜ੍ਹੀ ਵਰਡਿੰਗ ਵੂਡਿੰਗ ਜੀ ਕੋਈ ਦੱਸਿਓ ਮੇਰੀ ਯਾਦਾਸ਼ਤ ਅਤੇ ਚਲਦੇ ਚਲਦੇ ਝੁੰਬੇਲਿਆਂ ਦੇ ਵਿੱਚ ਪੁੱਛ ਗਿੱਛ ਕਈ ਵਾਰੀ ਔਖਾ ਹੋ ਜਾਂਦਾ ਵੈਸੇ ਮੈਂ ਕੋਸ਼ਿਸ਼ ਕਰਦਾ ਚਲੋ ਅਤੇ ਧੰਨਵਾਦ ਕਹਿੰਦੇ ਨੇ ਕਿ ਮਿਹਰਬਾਨੀ ਧੰਨਵਾਦ ਸੈਣੀ ਸਾਹਿਬ ਕਹਿੰਦੇ ਲੱਗਦਾ ਅੱਜ ਰਲਾਓਗੇ ਅੱਛਾ ਜਿਹੜੇ ਬਾਕੀ ਦੇ ਤੁਹਾਨੂੰ ਮਤਲਬ ਰੋਮੈਂਟਿਕ ਸੁਣਾਏ ਆ ਉਹਦੇ ਨਾਲ ਨਹੀਂ ਤੁਹਾਨੂੰ ਕੋਈ ਫਰਕ ਪਿਆ ਅਤੇ ਰੋਣ ਵਾਲੇ ਦੇ ਨਾਲ ਬੜਾ ਤੁਹਾਨੂੰ ਫਰਕ ਪੈ ਗਿਆ ਬੱਲੇ ਤੁਹਾਡੇ ਸੈਣੀ ਸਾਹਿਬ ਬੜੇ ਸਤਾਨ ਹੋ ਤੁਸੀਂ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਪਲੀਜ਼ ਪਲੇ ਅੱਛਾ ਕਹਿ ਦਿਉ ਕਿ ਤੁਮ ਹੋ ਮੇਰੀ ਵਰਨਾ ਜੀਣਾ ਨਹੀਂ ਮੁਝੇ ਹੈ ਮਰਨਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਅਤੇ ਇਹਦਾ ਮਤਲਬ ਕਿ ਉਸ ਜੂਨ ਦੇ ਵਿੱਚ ਹੁਣ ਆਪਾਂ ਚਲੇ ਗਏ ਹਾਂ ਚਲੋ ਖੈਰ ਆਪਾਂ ਕੁਛ ਕੁ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਤਾਂ ਫਿਰ ਆਪਾਂ ਗਾਣੇ ਵੱਲ ਨੂੰ ਆਉਂਦੇ ਆਪਾਂ ਫਿਰ ਲਾਸਟ ਦੇ ਵਿੱਚ ਆਪਾਂ ਗਾਣੋ ਗਾਣੀ ਵੀ ਹੋ ਲੈਂਦੇ ਹਾਂ ਇੱਕ ਅੱਜ ਦੇ ਦਿਨ ਦੀਆਂ ਜਿੱਥੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਅਤੇ ਇੱਕ ਅਮਰੀਕਾ ਦੇ ਇੱਕ ਬੜੇ ਮਸ਼ਹੂਰ ਬਿੱਲ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ 1944 ਦੀ ਗੱਲ ਅਤੇ ਬਿੱਲ ਆ ਜੀ ਆਈ ਬਿੱਲ ਜੀ ਇਹ ਬਿੱਲ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿ ਇਹਨੇ ਬੜਾ ਖਾਸ ਰੋਲ ਅਦਾ ਕੀਤਾ ਸੀ ਅਤੇ 1944 ਦੇ ਵਿੱਚ ਅੱਜ ਦੇ ਦਿਨ ਬਣਾਇਆ ਗਿਆ ਸੀ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਰਫ ਅਮੀਰ ਲੋਕ ਹੀ ਕਾਲਜਾਂ ਦੇ ਵਿੱਚ ਜਾ ਸਕਦੇ ਸੀ ਅਤੇ ਘਰ ਖਰੀਦ ਸਕਦੇ ਸੀ ਯਾਨੀ ਕਿ ਪੜ੍ਹਨ ਦੇ ਲਈ ਅਤੇ ਘਰ ਖਰੀਦਣ ਦੇ ਲਈ ਸਿਰਫ ਅਮੀਰਾਂ ਨੂੰ ਹੀ ਅਧਿਕਾਰ ਸੀ ਪਰ ਇਸ ਕਾਨੂੰਨ ਨੇ ਜਿਹੜਾ ਜਦੋਂ ਵਿਸ਼ਵ ਯੁੱਧ ਖਤਮ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਫੌਜੀ ਵਾਪਸ ਪਰਤ ਕੇ ਆਏ ਉਹਨਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਸੀ ਪਰ ਆਖਿਰਕਾਰ ਫਿਰ ਇਹਦੇ 'ਚ ਖਾਮੀਆਂ ਕੀ ਰਹਿ ਗਈਆਂ ਆਮ ਲੋਕ ਯਾਨੀ ਕਿ ਮਿਡਲ ਕਲਾਸ ਜਿਨ੍ਹਾਂ ਦੀ ਕਿ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਜੀ ਆਈ ਬਿੱਲ ਨੇ ਬਦਲ ਕੇ ਰੱਖ ਦਿੱਤੀ ਹੁਣ ਇਹ ਵੇਖਦੇ ਹਾਂ ਕਿ ਬਿੱਲ ਹੈ ਕੀ ਸੀ ਇਹ ਬਿੱਲ ਜਿਹਦੇ ਲਈ ਜਿਹਦੇ ਤਹਿਤ ਕਾਲਜ ਖੋਲ੍ਹੇ ਗਏ ਮੋਟੇ ਜਿਹੇ ਸ਼ਬਦਾਂ 'ਚ ਕਹੀਏ ਅਤੇ ਇਸ ਬਿੱਲ ਦੇ ਕਰਕੇ ਫੌਜੀਆਂ ਨੂੰ ਜਿਹੜਾ ਕਾਲਜ ਦੀ ਫੀਸ ਦੇ ਲਈ ਹਰ ਸਾਲ $500 ਅਮਰੀਕੀ ਡੋਲਰ ਜਿਹੜੇ ਦਿੱਤੇ ਜਾਂਦੇ ਸੀ ਹੁਣ $500 ਅੱਜ ਭਾਵੇਂ ਸਾਨੂੰ ਕਿੱਦਾਂ ਲੱਗੇ ਪਰ ਮੈਂ ਖੋਜ ਕਰਕੇ ਵੇਖ ਰਿਹਾ ਸੀ ਤੋ ਕਹਿੰਦੇ ਨੇ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹਾਰਵਰਡ ਵਰਗ ਮਹਿੰਗਾ ਕਾਲਜ ਸੀ ਉੱਥੇ ਵੀ ਇਹ ਮੋਰ ਦੈਨ ਐਨਫ ਸੀ ਯਾਨੀ ਕਿ ਉੱਥੋਂ ਦੀ ਫੀਸ ਦੇ ਨਾਲੋਂ ਵੀ ਇਹ ਵੱਧ ਪੈਸੇ ਸੀ $500 ਅਤੇ ਨਾਲ ਹੀ ਰਹਿਣ ਸਹਿਣ ਦਾ ਵੀ ਸਾਰਾ ਖਰਚਾ ਦਿੱਤਾ ਜਾਂਦਾ ਸੀ ਗਰੀਬ ਜਿਹੜੇ ਫੌਜੀ ਉਹਨਾਂ ਦੀ ਪੜ੍ਹਾਈ ਨੂੰ ਹੋਰ ਵੀ ਜ਼ਿਆਦਾ ਸੌਖਾ ਕਰ ਦਿੱਤਾ ਗਿਆ ਕਾਲਜਾਂ ਦੇ ਵਿੱਚ ਇਸ ਤੋਂ ਬਾਅਦ ਫਿਰ ਭੀੜ ਲੱਗ ਗਈ 1947 ਤੱਕ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਅੱਧੇ ਬੱਚੇ ਜਿਹੜੇ ਨੇ ਉਹ ਫੌਜੀਆਂ ਦੇ ਹੀ ਸੀ ਬਾਕੀ ਚਲੋ ਅਮੀਰਾਂ ਦੇ ਤਾਂ ਪਹਿਲਾਂ ਹੀ ਆ ਰਹੇ ਸੀ 1940 ਤੋਂ 1950 ਦੇ ਵਿਚਕਾਰ ਅਮਰੀਕਾ ਦੇ ਵਿੱਚ ਡਿਗਰੀਆਂ ਵਾਲੇ ਜਿਹੜੇ ਲੋਕ ਸੀ ਉਹਨਾਂ ਦੀ ਦਿਗਣੀ ਪਹਿਲਾਂ ਦੇ ਨਾਲੋਂ ਗਿਣਤੀ ਦੁੱਗਣੀ ਹੋ ਚੁੱਕੀ ਸੀ ਇਸ ਬਿੱਲ ਦੇ ਕਰਕੇ ਦੇਸ਼ ਨੂੰ ਇਹਦੇ ਕਾਨੂੰਨ ਦੇ ਕਰਕੇ ਲੱਖਾਂ ਨਵੇਂ ਇੰਜੀਨੀਅਰ ਮਿਲ ਚੁੱਕੇ ਸੀ ਵਿਗਿਆਨੀ ਮਿਲ ਚੁੱਕੇ ਸੀ ਅਧਿਆਪਕ ਮਿਲ ਚੁੱਕੇ ਸੀ ਅਤੇ ਦੇਸ਼ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਜੁੜ ਚੁੱਕੀ ਸੀ ਜਿੱਦਾਂ ਆਪਾਂ ਅੱਜ ਕੱਲ੍ਹ ਚੀਨ ਦੇ ਬਾਰੇ ਬਹੁਤ ਕੁਛ ਪੜ੍ਹਦੇ ਹਾਂ ਨਾ ਕਿ ਚੀਨ ਨੇ ਕਿਹੜੇ ਤਰੀਕੇ ਦੇ ਨਾਲ ਵੱਡਾ ਖਰਚਾ ਜਿਹੜਾ ਵਾ ਉਹ ਇੱਕ ਸਮੇਂ ਆਪਣੀ ਪੜ੍ਹਾਈਆਂ ਦੇ ਉੱਤੇ ਕੀਤਾ ਆਪਣੀਆਂ ਯੂਨੀਵਰਸਿਟੀਆਂ ਦੇ ਉੱਤੇ ਕੀਤਾ ਆਪਣੀ ਆਬਾਦੀ ਨੂੰ ਕਿੱਦਾਂ ਐਜੂਕੇਟ ਕੀਤਾ ਅਤੇ ਫਿਰ ਅੱਜ ਆਪਾਂ ਅਜੋਕੇ ਚੀਨ ਨੂੰ ਵੇਖਦੇ ਹਾਂ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਅਮਰੀਕਾ ਨੇ ਵੀ ਕੁਛ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਬਿੱਲ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਪੈਰਲਰ ਆਪਾਂ ਫਿਰ ਲਾਸਟ ਵਿੱਚ ਇਹ ਵੀ ਐਨਾਲਿਸਿਸ ਕਰਨ 'ਚ ਕਾਮਯਾਬ ਹੋ ਜਾਵਾਂਗੇ ਕਿ ਪੜ੍ਹਾਈ ਲਿਖਾਈ ਕਿੰਨੀ ਕਿੱਥੋਂ ਕੁ ਤੱਕ ਅਹਿਮੀਅਤ ਰੱਖਦੀ ਹੈ ਆਪਾਂ ਕਹਿਣ ਨੂੰ ਇਹ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਵੀ ਬੜੀ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਹੋਰ ਥਾਵਾਂ 'ਤੇ ਵੀ ਪਰ ਉਹ ਕਿਹੜੇ ਰੂਪ ਦੇ ਵਿੱਚ
ਕੀਤੀ ਜਾਂਦੀ ਆ ਇਹ ਸ਼ਾਇਦ ਸਾਨੂੰ ਪਤਾ ਅਜੋਕੇ ਸਮੇਂ ਦੇ ਵਿੱਚ ਜੋ ਆਪਾਂ ਪੜ੍ਹਾਈ ਲਿਖਾਈ ਨੂੰ ਲੈ ਕੇ ਸਕੂਲਿੰਗ ਨੂੰ ਲੈ ਕੇ ਖਬਰਾਂ ਸੁਣ ਰਹੇ ਹਾਂ ਇਸ ਟਾਈਮ ਦੇ ਉੱਤੇ ਜੋ ਧਾਂਦਲੀਆਂ ਆਪਾਂ ਟੈਸਟਾਂ ਦੇ ਵਿੱਚ ਸੁਣ ਰਹੇ ਹਾਂ ਇਸ ਤੋਂ ਬਾਅਦ ਆਪਾਂ ਭਵਿੱਖ ਆਪਣਾ ਕਿਹੜੇ ਤਰੀਕੇ ਦੇ ਨਾਲ ਵੇਖਾਂਗੇ ਸ਼ਾਇਦ ਉਹਦੇ ਨਾਲ ਵੀ ਜੋੜ ਕੇ ਤੁਸੀਂ ਇਸ ਕਾਨੂੰਨ ਨੂੰ ਵੇਖ ਸਕੋਗੇ ਨਾਲ ਪੈਰਲਰ ਤੁਸੀਂ ਚਾਈਨਾ ਨੂੰ ਰੱਖ ਲਿਓ ਇਸ ਤੋਂ ਬਾਅਦ ਫਿਰ ਨਵੇਂ ਸ਼ਹਿਰਾਂ ਅਤੇ ਘਰਾਂ ਦੀ ਵੀ ਉਸਾਰੀ ਹੋਈ ਕਿਉਂਕਿ ਵੱਡੇ ਵੱਡੇ ਇੰਜੀਨੀਅਰ ਪੈਦਾ ਹੋ ਚੁੱਕੇ ਸੀ ਵਿਗਿਆਨੀ ਪੈਦਾ ਹੋ ਚੁੱਕੇ ਸੀ ਅਤੇ ਨਾਲੇ ਇੱਕ ਵੈਸੇ ਅਮੈਰੀਕਾ ਦਾ ਕਹਿੰਦੇ ਨੇ ਕਿ ਉਦੋਂ ਬੜਾ ਇੱਕ ਸੁਲਝਿਆ ਜਿਹਾ ਕਦਮ ਸੀ ਇਹ ਬਿੱਲ ਕਿਉਂਕਿ ਜੰਗ ਤੋਂ ਬਾਅਦ ਜਦੋਂ ਲੱਖਾਂ ਫੌਜੀ ਵਾਪਸ ਆਏ ਅਤੇ ਉਹਨਾਂ ਨੂੰ ਰਹਿਣ ਦੇ ਲਈ ਘਰ ਵੀ ਚਾਹੀਦੇ ਸੀ ਪਹਿਲਾਂ ਤਾਂ ਉਹ ਜੰਗ ਦੇ ਵਿੱਚ ਕਿੰਨੇ ਸਾਲ ਉੱਥੇ ਹੀ ਮਸਰੂਫ ਰਹੇ ਸਰਕਾਰ ਤੋਂ ਬਿਨਾਂ ਕਿਸੇ ਵੀ ਜਿਹੜੀ ਆ ਐਡਵਾਂਸ ਪੇਮੈਂਟ ਯਾਨੀ ਕਿ ਜਿਹੜੀ ਡਾਊਨ ਪੇਮੈਂਟ ਉਹਨੂੰ ਜ਼ੀਰੋ ਕਰ ਦਿੱਤਾ ਗਿਆ ਅਤੇ ਬਹੁਤ ਘੱਟ ਵਿਆਜ ਦਰਾਂ ਦੇ ਉੱਤੇ ਹੋਮ ਲੋਨ ਉਸ ਸਮੇਂ ਦਿੱਤੇ ਗਏ ਖਾਸ ਤੌਰ ਦੇ ਉੱਤੇ ਜੰਗ ਤੋਂ ਪਰਤੇ ਫੌਜੀਆਂ ਨੂੰ ਅਤੇ ਵੇਖਿਆ ਜਾਵੇ ਤਾਂ ਜ਼ਿਆਦਾ ਹੈਗੇ ਹੀ ਉਹ ਹੀ ਵੱਡੀ ਆਬਾਦੀ ਜਿਹੜੀ ਆ ਉਹ ਜੰਗ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚਲੇ ਗਈ ਸੀ ਐਵੇਂ ਥੋੜ੍ਹੀ ਵਿਸ਼ਵ ਯੁੱਧ ਕਹਿੰਦੇ ਆ 1955 ਤੱਕ 43 ਲੱਖ ਫੌਜੀਆਂ ਨੂੰ ਹੋਮ ਲੋਨ ਦਿੱਤੇ ਗਏ ਅਮਰੀਕਾ ਦੇ ਵਿੱਚ ਇਸ ਦੇ ਨਾਲ ਅਮਰੀਕਾ ਨੂੰ ਕਿਰਾਏਦਾਰਾਂ ਦੀ ਬਜਾਏ ਹੁਣ ਮਕਾਨ ਮਾਲਕਾਂ ਦਾ ਦੇਸ਼ ਜਿਹੜਾ ਕਿਹਾ ਜਾਣ ਲੱਗ ਪਿਆ ਉਸ ਤੋਂ ਪਹਿਲਾਂ ਇਹ ਕੋਈ ਬਹੁਤ ਵੱਡੀ ਮਾਤਰਾ ਦੇ ਵਿੱਚ ਨਹੀਂ ਸੀ ਲੋਕਾਂ ਨੇ ਆਪਣੀ ਜਾਇਦਾਦ ਵੀ ਬਣਾਈ ਉਹਨਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਜਾਇਦਾਦ ਦੇ ਸਕਦੇ ਸੀ ਇਹ ਵੀ ਪ੍ਰਾਵਧਾਨ ਰੱਖਿਆ ਗਿਆ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਸ਼ਹਿਰਾਂ ਦੇ ਬਾਹਰ ਨਵੇਂ ਅਤੇ ਸਸਤੇ ਘਰਾਂ ਦੀਆਂ ਵੱਡੀਆਂ ਕਲੋਨੀਆਂ ਵੀ ਬਣਾਈਆਂ ਗਈਆਂ ਸੋ ਹੁਣ ਆਪਾਂ ਇਹ ਵੇਖ ਸਕਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਉਦੋਂ ਸੰਸਾਰ ਯੁੱਗ ਜਿਹੜਾ ਦੂਸਰਾ ਸੰਸਾਰ ਯੁੱਧ ਸੀ ਉਸ ਤੋਂ ਬਾਅਦ ਅਮਰੀਕਾ ਦਾ ਮੂੰਹ ਮਾਂਦਰਾ ਫਿਰ ਕਿੱਦਾਂ ਬਦਲਿਆ ਕਿਉਂਕਿ ਇੱਕ ਚੀਜ਼ ਜਿਹੜੇ ਅੱਜ ਸਟੈਪ ਲਏ ਜਾਂਦੇ ਆ ਉਹ ਆਉਂਦੇ ਦਹਾਕੇ ਦੇ ਵਿੱਚ ਕਹਿੰਦੇ ਨੇ ਕਿ ਗਲਤ ਆ ਜਾਂ ਸਹੀ ਆ ਉਹਦੇ ਰੂਪ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਆ ਅਤੇ ਜੇਕਰ ਕੋਈ ਅੱਜ ਗਲਤ ਚੀਜ਼ ਚੱਲ ਰਹੀ ਆ ਉਹਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ ਜਿੱਦਾਂ ਕਿ ਕਿਸੇ ਚੰਗੀ ਕੀਤੀ ਗੱਲ ਦਾ ਚੰਗੇ ਲਿਆਂਦੇ ਕਾਨੂੰਨ ਦਾ ਸਾਨੂੰ ਸਵਾਦ ਕੁਛ ਚਿਰ ਬਾਅਦ ਆਉਂਦਾ ਯੁੱਧ ਖਤਮ ਹੋ ਗਿਆ ਅਤੇ ਉਸ ਸਮੇਂ ਕਹਿੰਦੇ ਨੇ ਕਿ ਮਾਹਰਾਂ ਨੂੰ ਡਰ ਸੀ ਕਿ ਉਸ ਤੋਂ ਬਾਅਦ ਫਿਰ ਜਿਹੜੇ ਵਾਪਸ ਪਰਤਣਗੇ ਫੌਜੀ ਉਹ ਕਰਨਗੇ ਕੀ ਮੋਟਾ ਜਿਹਾ ਜੇ ਅੰਦਾਜ਼ਾ ਲਾਈਏ ਤਾਂ 1.5 ਕਰੋੜ ਫੌਜੀ ਸੀ ਸੋ ਇੱਕ ਛੋਟੀ ਮੋਟੀ ਗਿਣਤੀ ਨਹੀਂ ਸੀ ਇੱਕੋ ਸਮੇਂ ਇਹਨਾਂ ਦਾ ਵਾਪਸ ਦੇਸ਼ ਦੇ ਵਿੱਚ ਆ ਜਾਣਾ ਜੇ ਇੰਨੇ ਲੋਕ ਅਮਰੀਕਾ ਦੇ ਵਿੱਚ ਆ ਜਾਂਦੇ ਤਾਂ ਉਹਨਾਂ ਬਾਰੇ ਕੋਈ ਖਾਸ ਰਣਨੀਤੀ ਤਿਆਰ ਨਾ ਕੀਤੀ ਗਈ ਹੁੰਦੀ ਤਾਂ ਫਿਰ ਤੁਸੀਂ ਸੋਚੋ ਕਿ ਜਿਹੜੇ ਬਾਹਰੋਂ ਲੜ ਕੇ ਆਏ ਫਰਸਟ੍ਰੇਸ਼ਨ ਜਿਨ੍ਹਾਂ ਦੇ ਅੰਦਰ ਭਰੀ ਆ ਜਿਨ੍ਹਾਂ ਦੇ ਅੰਦਰ ਲੜਨ ਦਾ ਜਜ਼ਬਾ ਭਰਿਆ ਵਾ ਆਪਣੇ ਦੇਸ਼ ਦੇ ਲਈ ਜਿਹੜੇ ਲੜ ਕੇ ਆਏ ਨੇ ਉਹਨਾਂ ਨੂੰ ਇਹ ਆ ਕਿ ਆਪਾਂ ਆਪਣੇ ਦੇਸ਼ ਵਾਪਸ ਜਾਵਾਂਗੇ ਸਾਨੂੰ ਮਾਣ ਸਨਮਾਨ ਮਿਲੂਗਾ ਅਤੇ ਜੇਕਰ ਉਹਨਾਂ ਨੂੰ ਵਾਪਸ ਆਇਆਂ ਨੂੰ ਰਹਿਣ ਨੂੰ ਘਰ ਵੀ ਨਾ ਮਿਲੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਦੇ ਲਈ ਸਕੂਲ ਵੀ ਸਸਤਾ ਨਾ ਮਿਲੇ ਤਾਂ ਤੁਸੀਂ ਸੋਚੋ ਬਣਨਾ ਕੀ ਹੀ ਨੌਕਰੀਆਂ ਦੀ ਘਾਟ 1.5 ਕਰੋੜ ਬੰਦੇ ਦੀ ਨੌਕਰੀ ਰਾਤੋਂ ਰਾਤ ਕਿੱਥੋਂ ਆਉਣੀ ਸੀ ਵਾਜਬ ਸੀ ਕਿ ਦੇਸ਼ ਦੇ ਵਿੱਚ ਗਰੀਬੀ ਛਾ ਜਾਣੀ ਸੀ ਅਤੇ ਸ਼ਾਇਦ ਅਮਰੀਕਾ ਇੱਦਾਂ ਦਾ ਨਹੀਂ ਹੋਣਾ ਜਿੱਦਾਂ ਦਾ ਆਪਾਂ ਅੱਜ ਵੇਖਦੇ ਹਾਂ ਸਰਕਾਰ ਨੇ ਉਹਨਾਂ ਨੂੰ ਪੜ੍ਹਾਇਆ ਉਹਨਾਂ ਨੂੰ ਟ੍ਰੇਨਿੰਗ ਲਵਾਈ ਉਹਨਾਂ ਨੂੰ ਹੌਲੀ ਹੌਲੀ ਕੰਮ ਦੇ ਉੱਤੇ ਜਾਣ ਦੇ ਲਈ ਕਿਹਾ ਇਸ ਤੋਂ ਇਲਾਵਾ ਨਵੇਂ ਘਰ ਜਿੱਥੋਂ ਬਣਾਉਣੇ ਸ਼ੁਰੂ ਕੀਤੇ ਤਾਂ ਉਹਦੇ ਵਿੱਚ ਵੀ ਬੜੇ ਜਿਹੜੇ ਫੌਜੀ ਇਨਵੋਲਵ ਕੀਤੇ ਮਜ਼ਦੂਰੀ ਦੇ ਕੰਮਕਾਰ ਦੁਕਾਨਾਂ ਨਵੀਆਂ ਖੁੱਲ੍ਹੀਆਂ ਫੈਕਟਰੀਆਂ ਦੇ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਮਿਲ ਗਈ ਕਿਉਂਕਿ ਫੈਕਟਰੀਆਂ ਕਾਰਖਾਨੇ ਲੱਗੇ ਜਦੋਂ ਘਰ ਬਣਾਏਗੇ ਅਤੇ ਉਹਦੇ ਨਾਲ ਰਿਲੇਟਿਡ ਹੋਰ ਵੀ ਬੜਾ ਮਟੀਰੀਅਲ ਚਾਹੀਦਾ ਸੀ ਸਰਕਾਰ ਦੇ ਵੱਲੋਂ ਇਸ ਬਿੱਲ ਦੇ ਉੱਤੇ ਲਾਏ ਗਏ ਹਰ ਇੱਕ ਡੋਲਰ ਦੇ ਬਦਲੇ ਦੇਸ਼ ਨੂੰ $7 ਦਾ ਔਸਤਨ ਫਾਇਦਾ ਹੋਇਆ ਸੋ ਇਹ ਇੱਕ ਵੱਡਾ ਫਾਇਦੇ ਵਾਲਾ ਬਿੱਲ ਸਾਬਤ ਹੋ ਕੇ ਨਿਬੜਿਆ ਹੁਣ ਇਹਦੇ ਵਿੱਚ ਕਈ ਲੋਕ ਨੇ ਜਿਹੜੇ ਇਸ ਬਿੱਲ ਦੇ ਉੱਤੇ ਟੀਕਾ ਟਿੱਪਣੀ ਵੀ ਕਰਦੇ ਨੇ ਕਈ ਲੋਕ ਨੇ ਜਿਹੜੇ ਇਸ ਬਿੱਲ ਨੂੰ ਕਾਲਾ ਬਿੱਲ ਵੀ ਦੱਸਦੇ ਨੇ ਕਈ ਲੋਕ ਜਿਹੜੇ ਇਸ ਬਿੱਲ ਨੂੰ ਵੱਡੇ ਵਿਤਕਰੇ ਵਾਲਾ ਵੀ ਦੱਸਦੇ ਨੇ ਹੁਣ ਤੁਸੀਂ ਸੋਚੋਗੇ ਕਿ ਇੰਨੀਆਂ ਸਾਰੀਆਂ ਚੀਜ਼ਾਂ ਜਿੱਥੇ ਇੰਨਾ ਭਲਾ ਕਰਤਾ ਇਸ ਬਿੱਲ ਨੇ ਉੱਥੇ ਮਾੜਾ ਕੀ ਕੀਤਾ ਅਸਲ ਦੇ ਵਿੱਚ ਮਾੜਾ ਕੀਤਾ ਉੱਥੋਂ ਦੇ ਕਾਲੇ ਲੋਕਾਂ ਦੇ ਨਾਲ ਉਹ ਲੋਕ ਜਿਹੜੇ ਰੰਗ ਦੇ ਕਾਲੇ ਸੀ ਉਹਨਾਂ ਦੇ ਨਾਲ ਵੱਡਾ ਵਿਤਕਰਾ ਕੀਤਾ ਗਿਆ ਹਾਲਾਂਕਿ ਇਸ ਬਿੱਲ ਦੇ ਵਿੱਚ ਗੋਰੇ ਲੋਕ ਜਿਹੜੇ ਨੇ ਹੋਰ ਵੀ ਜ਼ਿਆਦਾ ਅਮੀਰ ਬਣ ਗਏ ਅਤੇ ਜਾਂ ਫਿਰ ਇਸ ਬਿੱਲ ਨੂੰ ਬਣਾਉਣ ਦੇ ਸਮੇਂ ਸ਼ਾਇਦ ਇਹ ਚੀਜ਼ਾਂ ਧਿਆਨ 'ਚ ਰੱਖੀਆਂ ਗਈਆਂ ਕਿ ਜਿਹੜੇ ਗੋਰੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਕਿੱਦਾਂ ਸੁੱਖ ਸੁਵਿਧਾਵਾਂ ਦਿੱਤੀਆਂ ਜਾਣ ਉਹਨਾਂ ਨੂੰ ਕਿਵੇਂ ਸੁਪੀਰੀਅਰ ਬਣਾਇਆ ਜਾਵੇ ਪਰ ਜਿਹੜੇ ਉੱਥੋਂ ਦੇ ਕਾਲੇ ਸੀ ਕਾਲੇ ਅਮਰੀਕੀਆਂ ਨੂੰ ਇਹਦਾ ਕੋਈ ਖਾਸ ਫਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋਇਆ ਬੈਂਕ ਲੋਨ ਜਦੋਂ ਦੇਣੇ ਸੀ ਅਤੇ ਕਾਲੇ ਲੋਕਾਂ ਦੇ ਨਾਲ ਉਦੋਂ ਵੀ ਵਿਤਕਰਾ ਕੀਤਾ ਗਿਆ ਬਹੁਤ ਘੱਟ ਲੋਕਾਂ ਨੂੰ ਅੱਗੇ ਜਿਹੜੇ ਬੈਠੇ ਸੀ ਉਹ ਚਿੱਟੇ ਚਮੜੀ ਵਾਲੇ ਲੋਕ ਉਹਨਾਂ ਨੇ ਕਾਲੇ ਲੋਕਾਂ ਨੂੰ ਬਹੁਤ ਘੱਟ ਲੋਨ ਅਪਰੂਵ ਕੀਤੇ ਘਰਾਂ ਦੇ ਲੋਨ ਦੇ ਵਿੱਚ ਵਿਤਕਰਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਕਿਸੇ ਨਾ ਕਿਸੇ ਵੀ ਆਨੇ ਬਹਾਨੇ ਉਹਨਾਂ ਨੂੰ ਟਾਲਿਆ ਗਿਆ ਯਾਨੀ ਕਿ ਉਹਨਾਂ ਨੂੰ ਮਨ੍ਹਾ ਕੀਤਾ ਗਿਆ
ਨਵੇਂ ਅਤੇ ਵਧੀਆ ਇਲਾਕਿਆਂ ਦੇ ਵਿੱਚ ਜੇ ਦੇਣੇ ਵੀ ਤਾਂ ਉਹਨਾਂ ਨੂੰ ਵਧੀਆ ਇਲਾਕਿਆਂ ਦੇ ਵਿੱਚ ਘਰ ਨਹੀਂ ਦੇਣੇ, ਉਹਨਾਂ ਨੂੰ ਐਵੇਂ ਇੱਧਰ ਉੱਧਰ ਕਿਸੇ ਮਾੜੇ ਇਲਾਕੇ ਦੇ ਵਿੱਚ ਘਰ ਦੇ ਦੇਣੇ, ਉੱਥੋਂ ਉਹਨਾਂ ਨੂੰ ਲੋਨ ਜੇਕਰ ਹੁੰਦਾ ਤਾਂ ਉਹ ਅਪਰੂਵ ਕਰ ਦੇਣਾ, ਚੰਗੇ ਇਲਾਕਿਆਂ ਦੇ ਵਿੱਚ ਜੇ ਕੋ ਲੈ ਕੇ ਆਉਂਦੇ ਉਹ ਕਾਗਜ਼ ਪੱਤਰ ਅਤੇ ਉਹਨਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ ਗਿਆ ਦਿੱਤਾ ਜਾਂਦਾ, ਮਜਬੂਰਨ ਉਹਨਾਂ ਨੂੰ ਪਿਛੜੇ ਇਲਾਕਿਆਂ ਦੇ ਵਿੱਚ ਰੱਖਿਆ ਗਿਆ ਜਾਂ ਉਹਨਾਂ ਨੂੰ ਰਹਿਣਾ ਪਿਆ। ਘਰਾਂ ਦੀਆਂ ਕੀਮਤਾਂ ਜਿੱਥੇ ਕਦੀ ਵਧੀਆ ਹੀ ਨਹੀਂ, ਜਿੱਥੇ ਦੂਸਰੇ ਜਿਹੜੇ ਹੀ ਆਉਂਦੇ ਦਹਾਕੇ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਜਿੱਥੇ ਹੋਰ ਅਮੀਰ ਤੋਂ ਅਮੀਰ ਹੋ ਗਏ, ਇਹ ਉਹ ਖਿੱਤਾ ਸੀ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਗਿਆ ਜਿੱਥੇ ਘਰਾਂ ਦੀਆਂ ਕੀਮਤਾਂ ਹੋਰ ਡਿੱਗ ਪਈਆਂ, ਹੋਰ ਜ਼ਿਆਦਾ ਜਿੱਥੇ ਕ੍ਰਾਈਮ ਜਿਹੜਾ ਵੱਧ ਗਿਆ ਅਤੇ ਇਹਨਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਹੇਠਾਂ ਡਿੱਗ ਪਈਆਂ। ਸ਼ਾਇਦ ਇਹ ਗੁੱਸਾ ਅੱਜ ਤੱਕ ਇਸ ਭਾਈਚਾਰੇ ਦੇ ਮਨਾਂ ਦੇ ਵਿੱਚ ਅੱਜ ਤੱਕ ਵੀ ਇਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ, ਅੱਜ ਤੱਕ ਦੀਆਂ ਵੀ ਜਿਹੜੀਆਂ ਕਈ ਸਪੀਚਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਦਾ ਜ਼ਿਕਰ ਮਿਲ ਜਾਂਦਾ। ਜਿਹੜੇ ਕਾਲੇ ਫੌਜੀ ਸੀ ਗੋਰਿਆਂ ਦੇ ਮੁਕਾਬਲੇ ਉਹਨਾਂ ਨੂੰ ਕਾਲਜਾਂ ਦੇ ਵਿੱਚ ਵੀ ਦਾਖਲਾ ਨਹੀਂ ਦਿੱਤਾ ਗਿਆ, ਉਹਨਾਂ ਨੂੰ ਮਾੜੇ ਕਾਲਜਾਂ ਦੇ ਵਿੱਚ ਦਾਖਲਾ ਦਿੱਤਾ ਗਿਆ, ਉਹਨਾਂ ਨੂੰ ਇਸ ਦੇ ਤਹਿਤ ਜਿਹੜਾ ਉਹ ਗਲਤ ਲਾਇਆ ਗਿਆ, ਪਰ ਗੱਲ ਇਸ ਤਰੀਕੇ ਦੇ ਨਾਲ ਲਾਇਆ ਗਿਆ ਕਿ ਫੋਰਮੈਲਿਟੀ ਦੇ ਲਈ, ਸਿੱਧਾ ਸਿੱਧਾ ਤਾਂ ਵਿਤਕਰਾ ਨਹੀਂ ਸੀ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਜੇ ਕਾਲਜਾਂ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਵੀ ਗਿਆ ਅਤੇ ਉਹਨਾਂ ਕਾਲਜਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਕੁਛ ਖਾਸ ਨਹੀਂ ਸੀ ਪੜ੍ਹਾਇਆ ਜਾਂਦਾ, ਜਿੱਥੇ ਇਮਾਰਤਾਂ ਨਹੀਂ ਸੀ, ਜਿੱਥੇ ਸੁੱਖ ਸੁਵਿਧਾਵਾਂ ਨਹੀਂ ਸੀ, ਜਿੱਥੇ ਪੜ੍ਹਾਉਣ ਵਾਲੇ ਟੀਚਰ ਚੰਗੇ ਨਹੀਂ ਸੀ, ਨਤੀਜਾ ਇਹ ਨਿਕਲਿਆ ਕਿ ਗੋਰੇ ਫੌਜੀਆਂ ਦੀ ਆਮਦਨ ਅਤੇ ਜਾਇਦਾਦ ਦਿਨ ਦਿਨ ਵਧਣ ਲੱਗੀ, ਕਾਲੇ ਫੌਜੀਆਂ ਦਾ ਜਿਹੜਾ ਨੁਕਸਾਨ ਆ ਉਹ ਦਿਨੋਂ ਦਿਨ ਵੱਧਦਾ ਗਿਆ। ਅਮਰੀਕਾ ਦੇ ਵਿੱਚ ਅੱਜ ਵੀ ਜੇ ਵੇਖੀਏ ਤਾਂ ਗੋਰੇ ਅਤੇ ਕਾਲੇ ਦਾ ਜੋ ਅਮੀਰੀ ਅਤੇ ਗਰੀਬੀ ਦਾ ਵੱਡਾ ਅੰਤਰ ਆ ਉਹਦੀ ਸ਼ਾਇਦ ਇੱਕ ਵੱਡੀ ਵਜ੍ਹਾ ਇਹੋ ਹੀ ਬਿੱਲ ਆ। ਹੁਣ ਜਦੋਂ ਆਪਾਂ ਇਹ ਬਿੱਲ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ਉਸ ਸਮੇਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕਿੰਨਾ ਵਧੀਆ, ਕਿੰਨਾ ਸੋਹਣਾ, ਕਿੰਨੀ ਸਿਆਣਫਾਲਾ, ਕਿੰਨਾ ਅਮਰੀਕਾ ਨੂੰ ਅੱਗੇ ਲੈ ਕੇ ਗਿਆ, ਪਰ ਅਖੀਰ ਤੱਕ ਪਹੁੰਚਦਿਆਂ ਸ਼ਾਇਦ ਤੁਹਾਨੂੰ ਇਸ ਬਿੱਲ ਦੇ ਕਾਲੇ ਸੱਚ ਦੀ ਵੀ ਸਮਝ ਲੱਗ ਗਈ ਹੋਊਗੀ। ਉਸ ਸਮੇਂ ਵੀ ਇਸ ਖਾਸ ਜਿਹੜੀ ਵਿਉਂਤਬੰਦੀ ਦੇ ਤਹਿਤ ਕਿਹੜੇ ਤਰੀਕੇ ਦੇ ਨਾਲ ਇੱਕ ਖਾਸ ਤਬਕੇ ਦੇ ਨਾਲ ਧੱਕਾ ਕੀਤਾ ਗਿਆ, ਉਹ ਧੱਕਾ ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ ਨੇ, ਅੱਜ ਵੀ ਉਹ ਵਿਤਕਰਾ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ। ਜਗ੍ਹਾ ਜਗ੍ਹਾ ਦੇ ਉੱਤੇ ਸਮੇਂ ਦਰ ਸਮੇਂ ਉਹ ਜਿਹੜੇ ਧੱਬੇ ਆ ਧੋਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ, ਪਰ ਫਿਰ ਵੀ ਵੇਖਿਆ ਜਾਵੇ ਤਾਂ ਜਿਹੜੀ ਇੱਕ ਵਾਰੀ ਕਹਿੰਦੇ ਨੇ ਕਿ ਕਿਸੇ ਦੀਆਂ ਜੜ੍ਹਾਂ ਲੱਗ ਜਾਂਦੀਆਂ ਜਾਂ ਫਿਰ ਨਹੀਂ ਲੱਗਦੀਆਂ, ਉਹ ਲੰਮਾ ਸਮਾਂ ਉਸੇ ਤਰ੍ਹਾਂ ਦੇ ਨਾਲ ਹੀ ਸਾਨੂੰ ਦਿਖਦੀਆਂ ਰਹਿੰਦੀਆਂ, ਉਹ ਕਮੀਆਂ ਪੇਸ਼ੀਆਂ ਕਦੀ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਸੋ ਇਹ ਸਰਕਾਰਾਂ ਦੇ ਫੈਸਲੇ, ਇਹ ਵੱਡੇ ਲੋਕਾਂ ਦੇ ਬਿਊਰੋਕਰੈਟਾਂ ਦੇ ਫੈਸਲੇ ਜਿਹੜੇ ਕਿ ਲੰਮੇ ਸਮੇਂ ਤੱਕ ਸਹੀ ਜਾਂ ਗਲਤ ਪ੍ਰਜਾ ਨੂੰ ਭੁਗਤਣੇ ਪੈਂਦੇ ਨੇ। ਜੇਕਰ ਕੋਈ ਵਿਤਕਰੇ ਵਾਲਾ ਬੰਦਾ ਬੈਠਾ ਹੋਵੇ ਤਾਂ ਕਿਹੜੇ ਤਰੀਕੇ ਦੇ ਨਾਲ ਉਹ ਵਿਤਕਰਾ ਧੱਕ ਕੇ ਪਿੱਛੇ ਲੈ ਜਾਂਦਾ। ਹਾਲਾਂਕਿ ਵੇਖਿਆ ਜਾਵੇ ਤਾਂ ਇਸ ਜੰਗ ਦੇ ਵਿੱਚ ਜਾਂ ਫਿਰ ਫੌਜੀਆਂ ਦੇ ਰੂਪ ਦੇ ਵਿੱਚ ਵੱਡੇ ਬਲਿਦਾਨ ਜਿਹੜੇ ਨੇ ਉਹ ਇਸ ਭਾਈਚਾਰੇ ਦੇ ਵੀ ਸੀ, ਪਰ ਜਦੋਂ ਆਈ ਗੱਲ ਉਹਨਾਂ ਨੂੰ ਕੁਛ ਵੰਡਣ ਦੀ, ਉਹਨਾਂ ਨੂੰ ਤੋਹਫੇ ਦੇਣ ਦੀ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਦੀ, ਅਤੇ ਉਦੋਂ ਇਹਨਾਂ ਨੂੰ ਫਿਰ ਪਿੱਛੇ ਰੱਖ ਲਿਆ ਗਿਆ। ਸ਼ਾਇਦ ਇਹ ਚੀਜ਼ ਅੱਜ ਵੀ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਆਪਾਂ ਵੇਖ ਸਕਦੇ ਹਾਂ। ਸੋ ਇਹ ਗੱਲ ਕਰ ਰਹੇ ਸਾਂ ਤੁਹਾਡੇ ਨਾਲ ਅਮਰੀਕਾ ਦੇ ਵਿੱਚ GI ਬਿੱਲ ਦੀ, ਅਤੇ ਜਿਹੜੀ ਵਿੱਚ ਆਪਾਂ ਇੱਕ ਸਾਂਝ ਪਾ ਰਹੇ ਹਾਂ, ਕਿੱਦਾਂ ਵੇਖਦੇ ਹਾਂ ਆਪਾਂ ਕਿ ਜਿਹੜੀ ਐਜੂਕੇਸ਼ਨ ਹੈ ਕਿਹੜੇ ਤਰੀਕੇ ਦੇ ਨਾਲ ਦੇਸ਼ ਨੂੰ ਨਿਖਾਰਦੀ ਹੈ, ਅਤੇ ਜੇ ਉਹਦੇ ਵਿੱਚ ਇਹ 20 ਖਾਮੀ ਜੇਕਰ ਪੂਰੀ ਕਰ ਲਈ ਜਾਂਦੀ ਤਾਂ ਸ਼ਾਇਦ ਫਿਰ ਅਮਰੀਕਾ ਅੱਜ ਹੋਰ ਵੀ ਜ਼ਿਆਦਾ ਬਿਹਤਰ ਹੁੰਦਾ। ਸ਼ਾਇਦ ਅੰਦਰੋਂ ਹੀ ਕਈ ਤਰੀਕਿਆਂ ਦੀਆਂ ਜਿਹੜੀਆਂ ਮੁਖਾਲਫਤਾਂ ਸਾਹਮਣੀਆਂ ਕਰਨੀਆਂ ਪੈਂਦੀਆਂ ਨੇ, ਜਾਂ ਫਿਰ ਉੱਥੇ ਜਿਹੜਾ ਇੱਕ ਵਿਤਕਰਾ ਅਤੇ ਵਿਤਕਰੇ ਦੇ ਕਰਕੇ ਆਏ ਦਿਨ ਹੁੰਦੀਆਂ ਲੜਾਈਆਂ ਨੇ, ਇੱਕ ਦੂਸਰੇ ਨੂੰ ਕੋਸਣਾ ਵਾ, ਇੱਕ ਕਹਿ ਲਓ ਕਿ ਇੱਕ ਉਹ ਖਿੱਤਾ ਜਿਹਨੂੰ ਹਮੇਸ਼ਾ ਹੀ ਬਦਨਾਮ ਸਮਝਿਆ ਜਾਂਦਾ। ਸ਼ਾਇਦ ਇਹ ਨਾ ਹੁੰਦਾ, ਸ਼ਾਇਦ ਇਕਵੈਲਿਟੀ ਹੁੰਦੀ ਤਾਂ ਇਹ ਦੇਸ਼ ਹੋਰ ਵੀ ਜ਼ਿਆਦਾ ਤਰੱਕੀਆਂ ਵੱਲ ਹੁੰਦਾ। ਉੱਤੋਂ ਜੇ ਆਪਾਂ ਇਹਨੂੰ ਚਾਈਨਾ ਦੇ ਨਾਲ ਰਿਲੇਟ ਕਰਕੇ ਵੇਖੀਏ ਤਾਂ ਚਾਈਨਾ ਨੇ ਸ਼ਾਇਦ ਹੋ ਸਕਦਾ ਕੁਛ ਕੀਤਾ ਵੀ ਉਹ, ਪਰ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਚਾਈਨਾ ਤੋਂ ਘੱਟ ਹੀ ਬਾਹਰ ਆਉਂਦੀਆਂ ਨੇ, ਪਰ ਜੋ ਉਹਦੇ ਨਤੀਜੇ ਨੇ ਉਹ ਆਪਾਂ ਵੇਖ ਸਕਦੇ ਹਾਂ ਕਿ ਦਿਨ ਨੂੰ ਦਿਨ ਕਿੱਦਾਂ ਚਾਈਨਾ ਤਰੱਕੀ ਵੱਲ ਨੂੰ ਜਾ ਰਿਹਾ, ਕਿਉਂਕਿ ਉਹਨਾਂ ਨੇ ਆਪਣੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ ਅਤੇ ਆਪਾਂ ਵੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ, ਆਪਾਂ ਵੀ ਬਹੁਤ ਪੜ੍ਹਾਈ ਕੀਤੀ, ਪਰ ਆਪਾਂ ਸ਼ਾਇਦ ਅੱਧ ਵਰਿੱਤੀ ਪੜ੍ਹਾਈ ਕੀਤੀ, ਆਪਾਂ ਸਿਰਫ ਪੜ੍ਹਾਈ ਪੜ੍ਹਾਈ ਪੜ੍ਹਾਈ, ਪਰ ਉਸ ਪੜ੍ਹਾਈ ਦੇ ਨਾਲ ਕਿੰਨੀਆਂ ਨਕਲਾਂ ਚੱਲਦੀਆਂ ਰਹੀਆਂ, ਕਿੰਨੇ ਪੇਪਰ ਚੋਰੀ ਹੁੰਦੇ ਰਹੇ, ਕਿੰਨੇ ਕੁ ਵਾਜਬ ਟੀਚਰ ਸਾਨੂੰ ਪੜ੍ਹਾਉਣ ਵਾਲੇ ਮਿਲਦੇ ਰਹੇ, ਕਿੰਨਾ ਕੁ ਆਪਾਂ ਵੇਖੀਏ ਤਾਂ ਸਮੇਂ ਦੇ ਹਾਣੀ ਹੋ ਕੇ ਆਪਾਂ ਪੜ੍ਹੇ ਹਾਂ। ਹਾਂ, ਹੋ ਸਕਦੇ ਨੇ ਕੁਛ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ, ਪ੍ਰਾਈਵੇਟ ਕਾਲਜਾਂ ਦੇ ਵਿੱਚ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਹੋ ਸਕਦਾ ਕਿ ਵੱਡੀਆਂ ਵੱਡੀਆਂ ਸੁੱਖ ਸੁਵਿਧਾਵਾਂ ਮਿਲ ਜਾਂਦੀਆਂ ਹੋਣ, ਪਰ ਜ਼ਿਆਦਾਤਰ ਜਾਂ ਫਿਰ ਵੱਡੀ ਆਬਾਦੀ ਨੂੰ ਕਿਹੜੇ ਤਰੀਕੇ ਦੇ ਨਾਲ ਵਾਂਝਿਆਂ
ਰੱਖਿਆ ਜਾਂਦਾ ਅਤੇ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਵਾਂਝੀ ਹੋਣ ਦੇ ਕਰਕੇ ਕਿਹੜੇ ਤਰੀਕੇ ਦੇ ਨਾਲ ਫਿਰ ਉਹਨਾਂ ਦੀ ਸੋਚ ਸਿਰਫ ਅਤੇ ਸਿਰਫ ਮਜ਼ਦੂਰੀ ਵੱਲ ਨੂੰ ਰਹਿ ਜਾਂਦੀ ਹੈ ਕਿਉਂ ਆਪਾਂ ਬਹੁਤ ਸਾਰੇ ਸਿਰਫ ਉੱਦਾਂ ਦੀਆਂ ਨੌਕਰੀਆਂ ਕਰਨ ਨੂੰ ਤਰਜੀਹ ਦਿੰਦੇ ਹਾਂ ਜਿਹਦੇ ਵਿੱਚ ਕੋਈ ਬਹੁਤੀ ਪੜ੍ਹਾਈ ਲਿਖਾਈ ਦੀ ਸ਼ਮੂਲੀਅਤ ਨਾ ਹੋਵੇ ਕਿਉਂ ਸਾਨੂੰ ਸਿਰਫ ਇੱਥੋਂ ਕੁ ਤੱਕ ਹੀ ਸੀਮਿਤ ਰੱਖਣੀ ਪੈਂਦੀ ਹੈ ਸੋਚ ਕੇ ਆਪਾਂ ਵੱਧ ਤੋਂ ਵੱਧ ਸਿਰਫ ਪੈਸੇ ਕਮਾਉਣੇ ਕੰਮ ਕੋਈ ਵੀ ਹੋਵੇ ਪਰ ਉਸ ਚੀਜ਼ ਦਾ ਕੀ ਅਸਰ ਪੈਂਦਾ ਵਾ ਇੱਕ ਸਮਾਜ ਦੇ ਉੱਤੇ ਇੱਕ ਖਿੱਤੇ ਦੇ ਉੱਤੇ ਇੱਕ ਦੇਸ਼ ਦੇ ਲੋਕਾਂ ਦੇ ਉੱਤੇ ਇਹ ਸ਼ਾਇਦ ਇੱਦਾਂ ਦੇ ਬਿੱਲ ਸਾਨੂੰ ਦੱਸਣਗੇ ਜਿਨ੍ਹਾਂ ਦਾ ਕਿ ਲੰਮੇ ਸਮੇਂ ਬਾਅਦ ਸਾਨੂੰ ਫਾਇਦਾ ਜਾਂ ਨੁਕਸਾਨ ਵੇਖਣ ਦੇ ਵਿੱਚ ਆਉਂਦਾ ਸੋ ਫਿਲਹਾਲ ਇਹ ਸੀ ਅੱਜ ਦੀਆਂ ਕੁਛ ਜਾਣਕਾਰੀਆਂ ਅਤੇ ਦਿਆ ਜੀ ਦਾ ਮੈਸੇਜ ਪੜ੍ਹਦੇ ਹਾਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਬਹੁਤ ਵਧੀਆ ਜਾਣਕਾਰੀ ਪ੍ਰੋਗਰਾਮ ਚੱਲ ਰਿਹਾ ਜੀ ਧਰਮ ਅਤੇ ਸਾਇੰਸ ਦਾ ਬਖੇੜਾ ਵੀ ਬਸ ਕਹਿੰਦੇ ਕਿ ਮਨੁੱਖ ਨੇ ਹੀ ਬਣਾ ਛੱਡਿਆ ਉਂਝ ਜੋ ਧਰਮ ਕਈ ਸਦੀਆਂ ਪਹਿਲਾਂ ਕਹਿ ਗਿਆ ਸਾਇੰਸ ਬਸ ਹੌਲੀ ਹੌਲੀ ਉਸ ਨੂੰ ਸਹੀ ਸਾਬਤ ਹੀ ਕਰ ਰਹੀ ਆ ਅਤੇ ਬਾਕੀ ਜੇ ਸਮਾਂ ਮਿਲੇ ਤਾਂ ਜਾਂ ਤਾਂ ਸਰਤਾਜ ਸਾਹਿਬ ਦਾ ਗਾਣਾ ਲਾ ਦਿਓ ਮਿਹਨਤ ਛੱਡਣੀ ਨਹੀਂ ਚਲਾ ਦਿਓ ਅਤੇ ਜਾਂ ਫਿਰ ਬੜਾ ਪੁਰਾਣਾ ਪਰ ਰੋਜ਼ ਸਕੂਨ 'ਚ ਗਾਇਆ ਜਾਣ ਵਾਲਾ ਐ ਮਾਲਿਕ ਤੇਰੇ ਬੰਦੇ ਹਮ ਬਹੁਤ ਧੰਨਵਾਦ ਬਹੁਤ ਧੰਨਵਾਦ ਦਿਆ ਜੀ ਬਹੁਤ ਮਿਹਰਬਾਨੀ ਜੀ ਅਤੇ ਰਿਚਰਡ ਜੀ ਅੱਛਾ ਰਿਚਰਡ ਜੀ ਇੱਕ ਹੋਰ ਗਾਣਾ ਲੈ ਆਇਓ ਤੁਸੀਂ ਵਾਹ ਧੰਨਵਾਦ ਤੁਹਾਡਾ ਇੱਕ ਧੇਲੇ ਥਾਂ ਨਹੀਂ ਲੱਭਾ ਤੁਸੀਂ ਹੋਰ ਲੈ ਆਇਓ ਧੰਨਵਾਦ ਮਿਹਰਬਾਨੀ ਹਾਂਜੀ ਜੀ ਪਰਿਵਾਰ ਨੂੰ ਕਹਿੰਦੇ ਕਿ ਸ਼ੁਭਕਾਮਨਾਵਾਂ ਮੇਰੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਹਰਵਿੰਦਰ ਸੋਢੀ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਸੁਣਨ ਵਾਲਿਆਂ ਦੇ ਵੱਲੋਂ ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ ਆਈ ਰੂਹ ਨੇਕ ਹੋਵੇ ਮਾਂ ਪਿਓ ਦੀ ਆਗਿਆਕਾਰ ਹੋਵੇ ਤੰਦਰੁਸਤੀ ਦੇਵੇ ਰੱਬ ਜੇ ਖੁਸ਼ੀਆਂ ਦਿੱਤੀਆਂ ਨੇ ਅਤੇ ਖੁਸ਼ੀਆਂ ਮਾਨਣੀਆਂ ਵੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਬਹੁਤ ਬਹੁਤ ਵਧਾਈਆਂ ਤੁਹਾਨੂੰ ਘਰ ਦੇ ਵਿੱਚ ਖੁਸ਼ੀ ਆਈ ਆ ਅਤੇ ਇਸ ਖੁਸ਼ੀ ਦੇ ਵਿੱਚ ਚਾਰ ਚੰਨ ਲਾਉਂਦੀ ਆ ਤੁਹਾਡੀ ਇਹ ਚੀਜ਼ ਜਦੋਂ ਤੁਸੀਂ ਸਾਡੇ ਨਾਲ ਵੀ ਸਾਂਝੀ ਕਰ ਦਿੰਦੇ ਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਹਿਮੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦਹਾਕੇ ਦੇ ਗਾਣਿਆਂ ਦੇ ਵਿੱਚ ਬਾਕੀ ਜਾਣਕਾਰੀ ਸੁਣ ਕੇ ਇੰਝ ਲੱਗਦਾ ਜਿਵੇਂ ਗੌਤਮ ਜੀ ਦੀ ਪੱਗ ਬੰਨ੍ਹ ਕੇ ਆਏ ਹੋਣ ਧੰਨਵਾਦ ਮਿਹਰਬਾਨੀ ਸਹਿਮੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਤੁਹਾਡਾ ਫੀਡਬੈਕ ਦੇਣ ਦਾ ਸਟਾਈਲ ਵਧੀਆ ਲੱਗਾ ਸ਼ੀਸ਼ਾ ਹੋ ਜਾਂ ਦਿਲ ਹੋ ਆਖਿਰ ਟੂਟ ਜਾਤਾ ਹੈ ਅੱਛਾ ਇਹ ਵੀ ਪਲੇ ਕਰਦੇ ਹੁਣ ਇੰਨੇ ਤਾਂ ਪਲੇ ਹੋਣੇ ਨਹੀਂ ਗੇ ਪਰ ਹਾਂ ਚਲੋ ਜਾਂਦੇ ਜਾਂਦੇ ਕੋਈ ਇੱਕ ਦੇ ਉੱਤੇ ਪਗਾਟਾ ਆਪਾਂ ਜ਼ਰੂਰ ਕਰ ਲਾਂਗੇ ਅਤੇ ਮਿਹਰਬਾਨੀ ਜੀ ਅਤੇ ਹਾਂ ਜਾਂਦੇ ਜਾਂਦੇ ਹਾਲੇ ਆਪਾਂ ਸਬਜ਼ੀਆਂ ਭਾਜੀਆਂ ਵਾਲੀ ਵੀ ਗੱਲਬਾਤ ਕਰਨੀ ਸੀ ਅਤੇ ਇੱਕ ਦੋ ਤੁਹਾਡੇ ਮੈਸੇਜ ਇਸ ਪਾਸੇ ਨੂੰ ਵੀ ਆਏ ਸੀ ਸਬਜ਼ੀਆਂ ਭਾਜੀਆਂ ਵਾਲੇ ਪਾਸੇ ਨੂੰ ਵੀ ਅਤੇ ਚਲੋ ਆਓ ਫਿਰ ਉੱਧਰਲੇ ਪਾਸੇ ਨੂੰ ਵੀ ਹਲਕਾ ਜਿਹਾ ਆਪਾਂ ਹੋ ਲੈਂਦੇ ਹਾਂ ਅਤੇ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਸੀ ਕਿ ਫੁੱਲ ਕਿਹੜੇ ਲਾ ਸਕਦੇ ਹਾਂ ਫੁੱਲ ਵੇਖੋ ਜੀ ਮੈਨੂੰ ਮੈਂ ਬਹੁਤਾ ਅਤੇ ਪਤਾ ਨਹੀਂ ਮੈਂ ਸਿੱਧਾ ਸਿੱਧਾ ਜਿਹਾ ਰਲਾਈ ਵੈਸੇ ਕਰਦਾ ਹੁੰਦਾ ਵੀ ਜੋ ਬਨਿੰਗ ਦੇ ਵਿੱਚ ਚੱਲ ਜਾਈਦਾ ਵਾ ਉੱਥੇ ਜਿਹੜੇ ਫੁੱਲ ਪਏ ਹੋਣ ਅਤੇ ਨਾਲ ਉਹਨਾਂ ਨੂੰ ਪੁੱਛ ਲਈਦਾ ਵਾ ਵੀ ਕਿੱਥੇ ਕਿੱਥੇ ਬਾਹਰ ਲੱਗਣੇ ਆ ਅੰਦਰ ਲੱਗਣੇ ਆ ਕਿੱਦਾਂ ਲੱਗਣੇ ਆ ਸੋ ਉੱਥੇ ਤੁਸੀਂ ਜਾ ਕੇ ਜਿਹੜਾ ਕਰ ਸਕਦੇ ਹੋ ਅਤੇ ਜੇ ਮੈਂ ਮਤਲਬ ਉੱਦਾਂ ਵੀ ਤੁਹਾਨੂੰ ਸਮਝਾਵਾਂ ਤਾਂ ਮੈਂ ਉਂਗਲ ਲਾ ਕੇ ਦੱਸ ਸਕਦਾ ਵੀ ਆਹ ਵਾਲਾ ਫੁੱਲ ਹੁੰਦਾ ਜੇ ਇਹਨਾਂ ਦਿਨਾਂ ਦੇ ਵਿੱਚ ਨਾ ਅਤੇ ਮੈਨੂੰ ਨਾਂ ਨੂੰ ਤਾਂ ਉੱਦਾਂ ਵੀ ਮੈਨੂੰ ਭੁੱਲ ਜਾਂਦੇ ਸੋ ਇਸ ਕਰਕੇ ਮੈਂ ਇਹਦੇ ਪਾਸੋਂ ਮਾਫ਼ੀ ਚਾਹੂੰਗਾ ਜੇ ਕੋਈ ਹੋਰ ਮਦਦ ਕਰ ਸਕਦਾ ਤਾਂ ਪਲੀਜ਼ ਜ਼ਰੂਰ ਇਹਨਾਂ ਦੀ ਮਦਦ ਕਰ ਦਿਓ ਤੁਸੀਂ ਭੇਜ ਦਿਓ ਮੈਸੇਜ ਅਤੇ ਮੈਂ ਇਹਨਾਂ ਤੱਕ ਭੇਜ ਦੂੰਗਾ ਅਤੇ ਆਪਣੇ ਪੰਜਾਬੀਆਂ ਦੀ ਪਸੰਦੀਦਾ ਫੁੱਲ ਜਿਹੜੇ ਨੇ ਉਹ ਜ਼ਰੂਰ ਸਿਆਲ ਦੇ ਵਿੱਚ ਲੱਗ ਜਾਂਦੇ ਨੇ ਕਿਉਂਕਿ ਜਦੋਂ ਕਜੇ ਸਾਗ ਲੱਗਦਾ ਜਦੋਂ ਕਜੇ ਕਣਕ ਲੱਗਦੀ ਹੈ ਉਦੋਂ ਕਜੇ ਇਹ ਪਸੰਦੀਦਾ ਫੁੱਲ ਵੀ ਲੱਗ ਜਾਂਦੇ ਆ ਜੇ ਤੁਸੀਂ ਸਿਰਫ਼ ਫੁੱਲਾਂ ਤੱਕ ਹੀ ਸੀਮਿਤ ਰਹੋ ਤਾਂ ਬਾਕੀ ਤੁਹਾਡੀ ਮਰਜ਼ੀ ਆ ਭਾਈ ਅਤੇ ਇੱਕ ਹੋਰ ਹੁੰਦੇ ਨੇ ਫੁੱਲ ਜਿਹੜੇ ਪਹਿਲਾਂ ਤਾਂ ਪੀਲੇ ਪੀਲੇ ਜ਼ਿਆਦਾ ਹੁੰਦੇ ਆ ਪਰ ਉਹਦੇ ਵਿੱਚ ਕਈ ਹੋਰ ਵੀ ਰੰਗ ਆਉਂਦੇ ਆ ਜਿੱਦਾਂ ਜਾਮਨੀ ਪੀਲੇ ਹੋਰ ਕਈ ਤਰ੍ਹਾਂ ਦੇ ਅਤੇ ਉਹ ਛੋਟੇ ਛੋਟੇ ਜਿਹੇ ਰਹਿੰਦੇ ਆ ਥੱਲੇ ਥੱਲੇ ਜੇ ਮਤਲਬ ਗਰਾਊਂਡ ਲੈਵਲ ਦੇ ਉੱਤੇ ਅਤੇ ਉਸ ਤਰੀਕੇ ਦੇ ਉਹ ਜਿਹੜੇ ਫੁੱਲ ਆ ਉਹਨੂੰ ਕੁਛ ਕਹਿੰਦੇ ਆ ਉਹ ਮੈਨੂੰ ਯਾਦ ਨਹੀਂ ਆ ਪਰ ਉਹ ਇਹਨਾਂ ਦਿਨਾਂ ਦੇ ਵਿੱਚ ਬੜੇ ਵਧੀਆ ਹੋ ਜਾਂਦੇ ਹੁੰਦੇ ਆ ਉਹ ਤੁਸੀਂ ਜਿਹੜਾ ਉਹ ਟਰਾਈ ਕਰਕੇ ਅਤੇ ਵੇਖ ਲਿਓ ਤੁਸੀਂ ਧੰਨਵਾਦ ਮਿਹਰਬਾਨੀ ਅਤੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਸਕਦੇ ਹੋ ਅਤੇ ਹਾਂਜੀ ਆ ਜਿਹੜੇ ਪੱਤਿਆਂ ਦੀ ਤੁਸੀਂ ਫੋਟੋ ਭੇਜ ਰਹੇ ਹੋ ਇਹਦੇ ਵਿੱਚ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੇਖੋ ਜੇ ਤਾਂ ਤੁਸੀਂ ਆਪਣੀ ਜਿਹੜੀ ਆ ਕੀ ਉਹ ਨਿੰਮ ਦਾ ਤੇਲ ਜੇ ਤੁਸੀਂ ਛਿੜਕਾਅ ਕਰਕੇ ਵੇਖ ਲਿਆ ਨਹੀਂ ਗੱਲ ਬਣੀ ਅਤੇ ਇਹਨਾਂ ਦਿਨਾਂ ਦੇ ਵਿੱਚ ਨਾ ਸਬਜ਼ੀ ਦੇ ਉੱਤੇ ਵਾਈਟ ਆਇਲ ਦੀ ਜਿਹੜੀ ਆ ਜ਼ਰੂਰ ਸਪਰੇਅ ਕਰ ਦਿਆ ਕਰੋ ਅਤੇ ਜਾਂ ਫਿਰ ਜਿਹੜੀ ਆਪਣੀ ਗੋਭੀ ਆ ਜਾਂ ਬਰੋਕਲੀ ਆ ਉਹ ਮੰਗਦੀ ਆ ਉਹ ਡਸਟਿੰਗ ਸੋ ਜਿੱਦਣ ਕਿਤੇ ਲੱਗੀ ਹੋਊਗੀ ਨਾ ਧੁੱਪ ਜੀ ਉੱਦਣ ਡਸਟਿੰਗ ਵੀ ਜ਼ਰੂਰ ਕਰਦਿਆ ਕਰੋ ਡਸਟਿੰਗ ਪਾਊਡਰ ਮਿਲਦਾ ਵਾ
ਉਹ ਤੁਸੀਂ ਲਿਆ ਕੇ ਅਤੇ ਉਹ ਜ਼ਰੂਰ ਸਬਜ਼ੀ ਦੇ ਉੱਤੇ ਮਾਰ ਦਿਓ। ਅਤੇ ਉਹਦੇ ਇਹ ਦੋ ਕੁ ਚੀਜ਼ਾਂ ਜਿਹੜੀਆਂ ਕਾਫੀ ਜ਼ਰੂਰੀ ਹੁੰਦੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜੀਆਂ ਪੱਤੇਦਾਰ ਜਿੰਨੀਆਂ ਵੀ ਅੱਜ ਕੱਲ੍ਹ ਆਪਾਂ ਚੀਜ਼ਾਂ ਲਾਉਂਦੇ ਹਾਂ ਉਹਨਾਂ ਦੇ ਲਈ। ਅਤੇ ਜਿਹੜਾ ਤੁਹਾਡਾ ਘੁੱਗਿਆਂ ਵਾਲਾ ਮਸਲਾ ਵਾ, ਘੁੱਗਿਆਂ ਵਾਲੇ ਮਸਲੇ ਦੇ ਵਿੱਚ ਆਪਾਂ ਕਿੰਨੀ ਵਾਰੀ ਵੈਸੇ ਗੱਲ ਕੀਤੀ ਆ, ਪਰ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਸੇਲ ਹੁੰਦੀ ਆ ਅਤੇ ਇਹ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ, ਜਿਹੜਾ ਨਿੱਕਾ ਨਿੱਕਾ ਜਿਹਾ ਮੀਂਹ ਪੈਂਦਾ ਰਹਿੰਦਾ, ਅਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਹੋਰ ਤਰੀਕਾ ਲਾ ਸਕਦੇ ਹੋ। ਇੱਕ ਤਾਂ ਆਪਾਂ ਇਹ ਡਿਸਕਸ ਕੀਤਾ ਸੀ ਵੀ ਤੁਸੀਂ ਇੱਕ ਉਹ ਮਿਲਦੇ ਨੇ ਪੈਲੇਟਸ, ਸਨੇਲ ਪੈਲੇਟਸ ਹੈ ਨਾ, ਉਹ ਤੁਸੀਂ ਲਿਆ ਕੇ ਦੁਆਲੇ ਦੁਆਲੇ ਪਾ ਦਿਉ। ਅਤੇ ਕਈ ਜਣੇ ਕਹਿੰਦੇ ਨੇ ਕਿ ਉਹ ਥੋੜ੍ਹਾ ਜਿਹਾ ਨੁਕਸਾਨ ਵੀ ਕਰਦੇ ਨੇ, ਜੇ ਤੁਹਾਡੇ ਘਰ ਦੇ ਵਿੱਚ ਕੋਈ ਮੰਨ ਲਓ ਕੁੱਤਾ ਬਿੱਲੀ ਆ ਜਾਂ ਫਿਰ ਕੁੱਕੜ ਆ, ਅਤੇ ਉਹਨਾਂ ਦੇ ਲਈ ਨੁਕਸਾਨਦੇਹ ਹੁੰਦਾ ਵਾ ਜੇ ਉਹ ਚੁਗ ਲੈਣ। ਅਤੇ ਤੁਸੀਂ ਫਿਰ ਇੱਦਾਂ ਕਰ ਸਕਦੇ ਹੋ, ਇੱਕ ਹੋਰ ਤਰੀਕਾ ਮੈਂ ਵੇਖ ਰਿਹਾ ਹਾਂ ਅੱਜ ਨੈੱਟ ਤੋਂ ਹੀ, ਅਤੇ ਉਹਦੇ ਵਿੱਚ ਉਹ ਕੀ ਕਰਦੇ ਆ ਵੀ ਨੈੱਟ ਪਾ ਦਿੱਤਾ ਜਾਂਦਾ ਉੱਨੀ ਕੁ ਸਬਜ਼ੀ ਦੇ ਆਲੇ ਦੁਆਲੇ, ਨੈੱਟ ਦੇ ਵਿੱਚੋਂ ਦੀ ਨੈੱਟ ਇੰਨਾ ਕੁ ਬਰੀਕ ਹੋਵੇ ਵੀ ਸਨੇਲ ਉਹਦੇ ਵਿੱਚੋਂ ਦੀ ਫਿਰ ਨਾ ਨਿਕਲ ਸਕੇ। ਅਤੇ ਜਾਂ ਫਿਰ ਤੁਹਾਡਾ ਜਿਹੜਾ ਗ੍ਰੀਨ ਜਿਹੜਾ ਰੂਮ ਬਣਾ ਦਿੱਤਾ ਜਾਂਦਾ ਗ੍ਰੀਨ ਹਾਊਸ, ਉਹਦੇ ਵਿੱਚ ਫਿਰ ਇਹ ਆ ਵੀ ਧੁੱਪ ਵੀ ਮੇਨਟੇਨ ਰਹਿੰਦੀ ਆ, ਉਹਦੇ ਵਿੱਚ ਤੁਸੀਂ ਜੇ ਬਲਬ ਲਾ ਦਿਉ ਅਤੇ ਸੇਕ ਸੂਕ ਵੀ ਮੇਨਟੇਨ ਰਹਿੰਦਾ, ਅਤੇ ਫਿਰ ਤਾਂ ਜੋ ਮਰਜ਼ੀ ਤੁਸੀਂ ਲਾਈ ਜਾਓ, ਡਿਪੈਂਡ ਔਨ। ਕਈ ਵਾਰੀ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਵੱਡਾ ਖਰਚਾ ਕਰਨਾ, ਨਿੱਕੇ ਨਿੱਕੇ ਜੇ ਸ਼ੈੱਡ ਵੀ ਮਿਲਦੇ ਆ ਜਿਹਦੇ ਵਿੱਚ ਮੰਨ ਲਓ ਦੋ ਤਿੰਨ ਗਮਲਿਆਂ ਜਿਹਾਂ ਦੀ ਥਾਂ ਬਣ ਜਾਂਦੀ ਆ, ਅਤੇ ਇੰਨਾ ਕੀ ਸਾਨੂੰ ਚਾਹੀਦਾ ਹੁੰਦਾ ਨਿੱਕਾ ਨਿੱਕਾ ਜਿਹਾ, ਨਿੱਕੇ ਨਿੱਕੇ ਜੇ ਤਾਂ ਪਰਿਵਾਰ ਨੇ, ਅਤੇ ਇੰਨਾ ਕੁ ਵੀ ਜੇ ਤੁਸੀਂ ਆਪਣਾ ਸਾਂਭ ਕੇ ਉਹਦੇ ਵਿੱਚ ਵਿੱਚ ਜੇ ਤੁਸੀਂ ਸਾਰਾ ਜਿਹੜਾ ਕਰ ਲਓ ਇੰਤਜ਼ਾਮ, ਅਤੇ ਉਹਦੇ ਨਾਲ ਵੀ ਹੋ ਜਾਂਦਾ ਆ ਮਸਲਾ ਹੱਲ, ਕੋਈ ਐਡੀ ਕੋਈ ਗੱਲ ਨਹੀਂ ਆ। ਸੋ ਜੀ ਬਿਲਕੁਲ, ਬਾਕੀ ਜੇ ਸੁਝਾਅ ਇਹ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਗੁਲਾਬ ਲਾਇਆ ਵਾ, ਅਤੇ ਗੁਲਾਬ ਦੀ ਜਿਹੜੀ ਆ ਤੁਸੀਂ ਪ੍ਰੂਨਿੰਗ ਜ਼ਰੂਰ ਕਰ ਲਿਓ। ਸੋ ਜੂਨ ਜੁਲਾਈ ਦਾ ਜਿਹੜਾ ਮਹੀਨਾ ਵਾ, ਕੱਲ੍ਹ ਮੈਂ ਵੇਖ ਰਿਹਾ ਹਾਂ ਕਿ ਸਾਡੇ ਗੁਆਂਢੀ ਉਹ ਵੀ ਗੁਲਾਬ ਦੀਆਂ ਬੂਟੀਆਂ ਕੱਟ ਰਹੇ ਸੀ। ਇਸ ਤੋਂ ਇਲਾਵਾ ਜੇ ਤੁਸੀਂ ਸੇਬ ਲਾਇਆ ਵਾ ਜਾਂ ਤੁਸੀਂ ਹੋਰ ਕੋਈ ਜਿਹੜੇ ਵੀ ਫਲਦਾਰ ਜਿਨ੍ਹਾਂ ਤੋਂ ਫਲ ਤੁਸੀਂ ਲੈ ਚੁੱਕੇ ਹੋ, ਉਹਨਾਂ ਰੁੱਖਾਂ ਦੀ ਛਾਂਟੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ, ਕਟਾਈ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦਾ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਆ ਵੀ 45 ਕੁ ਡਿਗਰੀ ਦੇ ਐਂਗਲ ਦੇ ਉੱਤੇ ਰੱਖ ਕੇ ਅਤੇ ਤੁਸੀਂ ਉਹਨੂੰ ਕੱਟਣਾ ਵਾ, ਅਤੇ ਉਹਦੇ ਨਾਲ ਇਹ ਆ ਵੀ ਜ਼ਿਆਦਾ ਫਾਇਦੇਮੰਦ ਬਾਅਦ 'ਚ ਜਦੋਂ ਪੰਗਾਰਾ ਹੁੰਦਾ ਵਾ ਅਤੇ ਉਹ ਫਿਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਫਲ ਦਿੰਦਾ ਵਾ, ਰੁੱਖ ਵੀ ਜਿਹੜਾ ਉਹ ਹਰਿਆ ਭਰਿਆ ਜਿਹਾ ਲੱਗਦਾ ਵਾ ਬਾਅਦ 'ਚੋਂ, ਅਤੇ ਵਧੀਆ ਲੱਗਦਾ ਵਾ ਬਜਾਏ ਇਸ ਦੇ ਕਿ ਸਿੱਧਾ ਸਿੱਧਾ ਉੱਤੋਂ ਸਿੱਧਾ ਹੀ ਧਰ ਕੇ ਕੱਟ ਦੇਣਾ। ਸੋ ਬਾਹਰ ਵੱਲ ਜਿਹੜੀ ਆ ਨਿਕਲੀ ਆਖਿਆ ਉਹ ਛੱਡ ਕੇ ਜਿਹੜੀ ਕਿ ਬਾਹਰ ਨੂੰ ਵਧੇ, ਉਹਦੇ ਨਾਲ ਫਿਰ ਕਹਿੰਦੇ ਨੇ ਕਿ ਜ਼ਿਆਦਾ ਫਾਇਦਾ ਹੁੰਦਾ ਵਾ। ਬਾਕੀ ਹੋਰ ਵਧੇਰੇ ਤੁਸੀਂ ਬਰੀਕੀ ਦੇ ਵਿੱਚ ਜਾਣਾ ਅਤੇ ਕੋਈ ਵੀਡੀਓ ਤੁਸੀਂ ਵੇਖ ਲਿਓ, ਅਤੇ ਉਹਦੇ ਵਿੱਚ ਤੁਹਾਨੂੰ ਪ੍ਰੂਨਿੰਗ ਦੇ ਤਰੀਕੇ ਬੜੇ ਵਧੀਆ ਤੁਹਾਨੂੰ ਦੱਸ ਦਿੰਦੇ। ਮੈਂ ਤਾਂ ਕੱਲ੍ਹ ਵੇਖਿਆ ਸਾਡਾ ਇੱਕ ਚਾਈਨੀਜ਼ ਗਵਾਂਢੀ ਆ ਅਤੇ ਉਹ ਬੜੇ ਵਧੀਆ ਇਸ ਤਰੀਕੇ ਦੇ ਨਾਲ ਕੱਟ ਰਿਹਾ ਸੀ, ਅਤੇ ਜਿੰਨੀ ਕੁ ਮੈਨੂੰ ਉਹਦੀ ਸਮਝ ਲੱਗੀ ਉਸ ਲਿਹਾਜ਼ ਦੇ ਨਾਲ ਇਹ ਚੀਜ਼ ਫਾਇਦੇਮੰਦ ਆ। ਵੈਸੇ ਓਨੈਸਟਲੀ ਦੱਸਾਂ ਤਾਂ ਮੈਂ ਗੁਲਾਬ ਲਾਏ ਨਹੀਂ ਕਦੀ, ਪਰ ਹਾਂ ਜਿਹੜੀ ਚੀਜ਼ ਆਸ ਪਾਸ ਵੇਖੀ ਦੀ ਆ ਉੱਥੋਂ ਜ਼ਰੂਰ ਉਹ ਚੀਜ਼ਾਂ ਜ਼ਰੂਰ ਨੋਟ ਕਰ ਲਈ ਦੀਆਂ, ਅਤੇ ਜੇ ਕਿਤੇ ਦੱਸਣੀਆਂ ਪੈਣ ਤਾਂ ਫਿਰ ਇੱਦਾਂ ਤੁਹਾਨੂੰ ਦੱਸ ਦੀ ਦੀਆਂ। ਧੰਨਵਾਦ। ਅਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਲਾਈ ਆ ਸਬਜ਼ੀ ਭਾਜੀ, ਜਿਨ੍ਹਾਂ ਨੂੰ ਹੈਗਾ ਐਕਸਪੀਰੀਅੰਸ, ਉਹ ਵੀ ਤੁਸੀਂ ਦੱਸ ਦਿਆ ਕਰੋ। ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ 'ਤੇ ਆ ਜਿੱਦਾਂ ਹੁਣ ਠੰਡ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਕੁਛ ਇੱਕ ਚੀਜ਼ਾਂ ਤੁਸੀਂ ਹੁਣ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਤੁਸੀਂ ਜਿੱਦਾਂ ਬਰੋਕਲੀ, ਗੋਭੀ, ਕੇਲ, ਸਲਾਦ, ਰੋਕਟ, ਸਿਲਵਰ ਬੀਟ, ਪਾਲਕ, ਇਹਨਾਂ ਦੀ ਪਨੀਰੀ ਜਿਹੜੀ ਆ ਇਹ ਵੀ ਤੁਸੀਂ ਬੀਜ ਸਕਦੇ ਹੋ, ਕਿਉਂਕਿ ਵੈਸੇ ਤਾਂ ਹੁਣ ਸਮਾਂ ਲੰਘ ਗਿਆ ਵਾ, ਅਤੇ ਪਰ ਇਹਨਾਂ ਦੀ ਜਿਹੜੀ ਪਨੀਰੀ ਲਾਉਣ ਦਾ ਵੀ ਵਧੀਆ ਸਮਾਂ ਮੰਨਿਆ ਜਾਂਦਾ, ਅਤੇ ਯਾਨੀ ਕਿ ਬਚ ਬਚਾ ਕੇ ਜਾਂ ਤਾਂ ਤੁਸੀਂ ਜਿਹੜਾ ਆਪਣਾ ਗ੍ਰੀਨ ਹਾਊਸ ਦੇ ਵਿੱਚ ਲਾਉਣੀ ਆ ਤਾਂ ਫਿਰ ਤਾਂ ਜਦੋਂ ਮਰਜ਼ੀ ਲਾ ਲਓ, ਅਤੇ ਪਰ ਵੈਸੇ ਜੇਕਰ ਤੁਸੀਂ ਲਾਉਣੇ ਹੋਵੇ ਤੁਸੀਂ ਪ੍ਰੀ ਮੰਨ ਲਓ ਵੀ ਸਮੇਂ ਤੋਂ ਪਹਿਲਾਂ ਵਾਲੀ ਤਿਆਰੀ ਜੇ ਤੁਸੀਂ ਕਰਨੀ ਹੋਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਛੋਟੇ ਛੋਟੇ ਜਿਹੇ ਗਮਲਿਆਂ ਦੇ ਵਿੱਚ ਸ਼ੈੱਡ ਦੇ ਅੰਦਰ ਹੀ ਰੱਖ ਕੇ ਤੁਸੀਂ ਖੀਰਾ, ਕੱਦੂ, ਟਮਾਟਰ, ਯਕੀਨੀ ਅਤੇ ਇੱਦਾਂ ਦੇ ਬੀਜ ਕਹਿੰਦੇ ਨੇ ਕਿ ਤੁਸੀਂ ਲਾ ਕੇ ਅਤੇ ਅੰਦਰ ਰੱਖ ਸਕਦੇ ਹੋ, ਉਹਨਾਂ ਨੂੰ ਸਮਾਂ ਤਾਂ ਜ਼ਰੂਰ ਲੱਗੂਗਾ ਪੁੰਗਰਦਿਆਂ, ਪਰ ਉਹਨੂੰ ਬਾਹਰ ਤਰੇਲ ਦੇ ਵਿੱਚ ਠੰਡ ਦੇ ਵਿੱਚ ਨਾ ਰੱਖਿਓ। ਪਰ ਜਿੰਨੇ ਚਿਰ ਨੂੰ ਤੁਹਾਡੇ ਕਹਿੰਦੇ ਨੇ ਅਗਸਤ ਸਤੰਬਰ ਆਉਣੀ ਆ, ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਉੰਨੇ ਚਿਰ ਨੂੰ ਇਹਨਾਂ ਨੇ ਪੁੰਗਰ ਪੈਣਾ, ਅਤੇ ਫਿਰ ਤੁਸੀਂ ਸਮੇਂ ਤੋਂ ਥੋੜ੍ਹਾ ਜਿਹਾ ਗਾਂਹ ਚੱਲ ਸਕਦੇ ਹੋ, ਬਾਕੀ ਲੋਕਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਤੁਸੀਂ ਫਲ ਲੈ ਸਕਦੇ ਹੋ। ਇਹ ਆ ਥੋੜ੍ਹੀਆਂ ਜਿਹੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਮੇਂ ਤੋਂ ਪਹਿਲਾਂ ਜ਼ਿਕਰ ਕਰਨੀਆਂ ਚਾਹੋ ਅਤੇ ਉਹ ਤੁਸੀਂ ਕਰ ਸਕਦੇ ਹੋ। ਸੋ ਫਿਲਹਾਲ ਇਹ ਆ ਜੀ ਅੱਜ ਦੀ ਜਾਣਕਾਰੀ, ਅਤੇ ਇਹਨਾਂ ਜਾਣਕਾਰੀਆਂ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕੁਛ ਇੱਕ ਗੱਲਾਂ ਜਿਹੜੀਆਂ ਨੇ ਉਹ ਹੋਰ ਤੁਹਾਡੇ ਨਾਲ ਸਾਂਝੀਆਂ
ਕਰਨ ਵਾਲੀਆਂ ਪਰ ਮੈਨੂੰ ਹੁਣ ਜਿਹੜੀਆਂ ਲੱਭਣੀ ਪਊਗੀ ਕਿਹੜੀ ਕਿਹੜੀ ਗੱਲਬਾਤ, ਉਨੀ ਦੇਰ ਤੱਕ ਆਪਾਂ ਮੈਸੇਜ ਵੱਲ ਨੂੰ ਚੱਲਦੇ। ਹਾਂ, ਇੱਕ ਗੱਲ ਤਾਂ ਇਹ ਸੀ ਕਿ ਟੋਏ ਸਟੋਰੀ 5 ਰਿਲੀਜ਼ ਹੋ ਗਈ ਹੈ, ਜੇ ਤੁਸੀਂ ਬੱਚਿਆਂ ਨੂੰ ਵਿਖਾਉਣੀ ਆ ਤਾਂ ਜਾ ਕੇ ਤੁਸੀਂ ਵਿਖਾ ਸਕਦੇ ਹੋ। ਵੈਸੇ ਤਾਂ ਇਸ ਵੀਕਐਂਡ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ। ਸੋ ਜਿਹੜੇ ਜਿਹੜੇ ਬੱਚੇ ਵੀ ਇਸ ਉਮਰ ਦੇ ਵਿੱਚ ਨੇ ਉਹਨਾਂ ਨੂੰ ਜਾ ਕੇ ਤੁਸੀਂ ਵਿਖਾ ਸਕਦੇ ਹੋ। ਇਸ ਤੋਂ ਇਲਾਵਾ ਜੇਲਰ 2 ਇਹ ਵੀ ਆ ਰਹੀ ਹੈ, ਰਜਨੀਕਾਂਤ। ਸੋ ਰਜਨੀਕਾਂਤ ਅਤੇ ਉਹਨਾਂ ਦੇ ਨਾਲ, ਇਸ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਨਾਲ ਵਿਦਿਆ ਬਾਲਨ, ਅਤੇ ਤੁਸੀਂ ਮਤਲਬ ਵੇਖ ਸਕਦੇ ਹੋ ਵੀ ਹਾਲੇ ਤੱਕ ਰਜਨੀਕਾਂਤ ਸਾਹਿਬ ਬੁੱਢੇ ਨਹੀਂ ਹੋ ਰਹੇ। ਅਤੇ ਮਤਲਬ ਜਿਹੜੇ ਇਹਨਾਂ ਨੂੰ ਚਾਹੁਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਇਹ ਬੁੱਢੇ ਨਹੀਂ ਹੋ ਰਹੇ, ਹੋਰ ਬਿਹਤਰ ਹੋ ਕੇ ਆ ਰਹੇ ਨੇ। ਚਲੋ ਖੈਰ, ਇਹ ਆ ਕਿ ਜੇ ਤੁਸੀਂ ਇਹਨਾਂ ਦੇ ਸ਼ੌਕੀਨ ਹੋ ਤਾਂ ਇਹਨਾਂ ਦੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਵੈਲਕਮ ਟੂ ਦਾ ਜੰਗਲ, ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਸੰਜੇ ਦੱਤ, ਰਵੀਨਾ ਟੰਡਨ। ਸੋ ਇਹਨਾਂ ਦੀ ਜਾ ਕੇ ਤਾਂ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਟਾਈਮ ਦੇ ਉੱਤੇ ਜਿਹੜੀਆਂ ਫਿਲਮਾਂ ਤੁਸੀਂ ਇੰਜੋਏ ਕਰ ਸਕਦੇ ਹੋ ਉਹਨਾਂ ਦੇ ਵਿੱਚ ਮੈਂ ਵਾਪਸ ਆਊਂਗਾ, ਦਲਜੀਤ ਦੁਸਾਂਝ, ਏ ਆਰ ਰਹਿਮਾਨ ਦਾ ਮਿਊਜ਼ਿਕ, ਇਮਤਿਆਜ਼ ਅਲੀ ਦੀ ਡਾਇਰੈਕਸ਼ਨ। ਸੋ ਇਸ ਫਿਲਮ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਫਿਲਮ ਰਿਲੀਜ਼ ਹੋ ਚੁੱਕੀ ਆ 40 ਦਿਨ, ਸੋ ਇਸ ਫਿਲਮ ਦਾ ਵੀ ਆਨੰਦ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਮਾਣ ਸਕਦੇ ਹੋ। ਓਏ ਭੋਲੇ ਓਏ 2 ਇਹ ਫਿਲਮ ਵੀ ਹਾਲੇ ਤੱਕ ਸਿਨੇਮਾ ਦਾ ਸ਼ਿੰਗਾਰ ਬਣੀ ਆ। ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਅਤੇ ਤੁਸੀਂ ਇਹ ਵੀ ਫਿਲਮ ਵੇਖ ਸਕਦੇ ਹੋ। ਧੰਨਵਾਦ, ਮਿਹਰਬਾਨੀ। ਅਤੇ ਇੱਕ ਜਾਂਦੇ ਜਾਂਦੇ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ, ਜਿਹੜੀ ਕਿ ਸ਼ਾਇਦ ਤੁਹਾਡੇ ਲਈ ਹੀ ਹੈਰਾਨੀ ਵਾਲੀ ਹੋਵੇ ਜਾਂ ਫਿਰ ਤੁਸੀਂ ਪਹਿਲਾਂ ਵੀ ਸੁਣ ਲਈ ਹੋਊਗੀ। ਏ ਆਈ ਟੀਕਾ ਵੀ ਆ ਗਿਆ ਜੀ ਹੁਣ, ਜਿੱਥੇ ਏ ਆਈ ਆਪਾਂ ਬਹੁਤ ਸਾਰਾ ਕੁਛ ਹੋਰ ਵੇਖਦੇ ਕਰਦੇ ਹਾਂ, ਉੱਥੇ ਏ ਆਈ ਟੀਕਾ ਵੀ ਆ ਗਿਆ। ਏ ਆਈ ਟੀਕਾ ਉਹ ਆ ਜਿਹੜਾ ਸੂਈ ਵੀ ਨਹੀਂ ਲੱਗਣੀ, ਜਿਹੜਾ ਦੂਰੋਂ ਹੀ ਹਵਾ

ਵਿਚਾਰ ਸ਼ੁਰੂ ਹੋ ਗਏ ਸੀ ਮੈਡੀਸਿਨ ਦੀ ਦੁਨੀਆ ਦੇ ਵਿੱਚ ਵਿਗਿਆਨੀਆਂ ਦੇ ਵੱਲੋਂ ਇੱਕ ਐਸਾ ਟੀਕਾ ਤਿਆਰ ਕਰ ਲਿਆ ਗਿਆ ਵਾ ਜਿਹੜੇ ਤਰੀਕੇ ਦੇ ਨਾਲ ਕਹਿੰਦੇ ਕਿ ਮਸਲਾ ਇਹ ਕਿ ਜਦੋਂ ਵਾਇਰਸ ਦਾ ਜਿੰਨੇ ਚਿਰ ਨੂੰ ਟੀਕਾ ਤਿਆਰ ਹੁੰਦਾ ਸੀ ਜਿੰਨੇ ਚਿਰ ਨੂੰ ਵੈਕਸੀਨ ਤਿਆਰ ਹੁੰਦੀ ਸੀ ਤਾਂ ਉਹ ਆਪਣਾ ਰੂਪ ਬਦਲ ਲੈਂਦਾ ਸੀ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਆਫ ਕੈਂਬਰਿਜ ਦੇ ਵੱਲੋਂ ਜਿਹੜਾ ਵਾ ਉਹਨਾਂ ਦੀ ਇੱਕ ਕੰਪਨੀ ਆ ਉਹਨਾਂ ਦੇ ਵੱਲੋਂ ਇੱਕ ਅਜਿਹਾ ਟੀਕਾ ਤਿਆਰ ਕੀਤਾ ਗਿਆ ਵਾ ਜਿਹੜਾ ਕਿ ਇੱਕ ਵਾਇਰਸ ਦੇ ਉੱਤੇ ਨਹੀਂ ਬਲਕਿ ਕਰੋਨਾ ਵਾਇਰਸ ਪਰਿਵਾਰ ਦੇ ਨਾਲ ਜਿੰਨੇ ਵੀ ਸੰਬੰਧਿਤ ਨੇ ਜਿਨ੍ਹਾਂ ਦੇ ਵਿੱਚ ਸਾਰਸ ਆ ਜਾਂਦਾ ਵਾ ਕੋਵਿਡ ਆ ਜਾਂਦਾ ਵਾ ਕੋਵ-2 ਆ ਜਾਂਦਾ ਅਤੇ ਹੋਰ ਜਿਹੜੀ ਜਿਹੜੇ ਪਿੱਛੇ ਜੇ ਰੌਲਾ ਪਿਆ ਸੀ ਕਿ ਚਮਗਿੱਦੜਾਂ ਤੋਂ ਆਉਣ ਵਾਲੇ ਜਿਹੜੇ ਕਈ ਤਰ੍ਹਾਂ ਦੇ ਵਾਇਰਸ ਨੇ ਸੋ ਇਹ ਸਾਰੇ ਦਾ ਸਾਰਾ ਹੀ ਜਿਹੜਾ ਪਰਿਵਾਰ ਆ ਇਸ ਸਾਰੇ ਪਰਿਵਾਰ ਦੇ ਉੱਤੇ ਇਹ AI ਟੀਕਾ ਕਾਫੀ ਹੱਦ ਤੱਕ ਕਾਰਗਰ ਆ ਸੋ ਹੁਣ ਇਹਦੇ ਟ੍ਰਾਇਲ ਹੋ ਚੁੱਕੇ ਨੇ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਸੀ ਉਹਨਾਂ ਦੇ ਉੱਤੇ ਇੰਜੈਕਟ ਕਰਕੇ ਵੇਖਿਆ ਗਿਆ ਵਾ ਅਤੇ ਉਹ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਇਹਦੇ ਵਿੱਚ ਰੱਖੀਆਂ ਗਈਆਂ ਨੇ ਜਿਹਦੇ ਕਰਕੇ ਇਹਨੂੰ ਹੁਣ ਸੁਪਰ ਐਂਟੀਜਨ ਜਿਹੜਾ ਉਹ ਕਿਹਾ ਜਾ ਰਿਹਾ ਵਾ ਯਾਨੀ ਕਿ ਇਹ ਉਹ ਟੀਕਾ ਵਾ ਜਿਹੜਾ ਕਿ ਰੂਪ ਬਦਲ ਲੂਗਾ ਜੇਕਰ ਵਾਇਰਸ ਅਤੇ ਇਹ ਉਸੇ ਤਰੀਕੇ ਦੇ ਨਾਲ ਹੀ ਕੰਮ ਕਰੂਗਾ ਸੋ ਅਜਿਹੇ ਦੇ ਵਿੱਚ ਹੁਣ ਕਿੰਨਾ ਕੁ ਇਹ ਫਾਇਦੇਮੰਦ ਆ ਕਿੱਦਾਂ ਇਹ ਸਾਡੀ ਮਦਦ ਕਰਦਾ AI ਇਸ ਖੇਤਰ ਦੇ ਵਿੱਚ ਵੀ ਜੇ ਮਦਦ ਕਰਦਾ ਫਿਰ ਤਾਂ ਇਹ ਆ ਵੀ ਨਾਲ ਦੀ ਨਾਲ ਆਪਾਂ ਕਹਾਂਗੇ ਵੀ ਵਾਹ AI ਮਤਲਬ ਇੱਧਰ ਵੀ ਤੁਸੀਂ ਕਮਾਲ ਕਰ ਛੱਡੀ ਆ ਅਤੇ ਫਿਲਹਾਲ ਆਪਾਂ ਵੇਖਾਂਗੇ ਵੀ ਸੂਈ ਤੋਂ ਬਗੈਰ ਹੁਣ ਇਹ ਟੀਕਾ ਲੱਗਦਾ ਕਿੱਦਾਂ ਵਾ ਕਹਿੰਦੇ ਨੇ ਕਿ ਹਵਾ ਦੇ ਵਿੱਚ ਜਿਹੜਾ ਟੀਕਾ ਇਹ ਲਾਇਆ ਜਾਂਦਾ ਅਤੇ ਸਿੱਧਾ ਚਮੜੀ ਦੇ ਵਿੱਚ ਦਾਖਲ ਹੋ ਜਾਂਦਾ ਸੋ ਇਹ ਮੇਰੀ ਵੀ ਹਾਲੇ ਤੱਕ ਉਹੀ ਆ ਕੁਐਸਚਨ ਮਾਰਕ ਹੀ ਆ ਵੀ ਕਿੱਦਾਂ ਇਹ ਕੰਮ ਕਰੂਗਾ ਵੀ ਦੂਰੋਂ ਖਲੋਤਿਆਂ ਕੋਈ ਟੀਕਾ ਮਾਰੂਗਾ ਅਤੇ ਉਹ ਸਾਡੀ ਚਮੜੀ 'ਚ ਵੜ ਜੂਗਾ ਕਿੱਦਾਂ ਹੋਊਗਾ ਇਹ ਵੈਸੇ ਖੈਰ 39 ਦੇ ਕਰੀਬ ਵਲੰਟੀਅਰਸ ਲਏ ਸੀ ਉਹਦੇ ਉੱਤੇ ਟੀਕਾ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਜਿਹੜਾ ਚੈੱਕ ਕੀਤਾ ਵਾ ਅਤੇ ਕਹਿੰਦੇ ਨੇ ਕਿ ਕੋਈ ਮਾੜਾ ਪ੍ਰਭਾਵ ਨਹੀਂ ਆਇਆ ਕੋਵਿਡ ਦੇ ਉੱਤੇ ਸਾਹਸ ਦੇ ਖਿਲਾਫ ਮਤਲਬ ਹਰ ਇੱਕ ਤਰ੍ਹਾਂ ਦੇ ਜਿਹੜੇ ਜਿਹੜੇ ਵਾਇਰਸ ਨੇ ਅਤੇ ਉਹਨਾਂ ਦੇ ਉੱਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨੇ ਇਫੈਕਟ ਕੀਤਾ ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਜਦੋਂ ਇਹ ਆਮ ਆਉਂਦਾ ਵਾ ਇਹ ਮਾਰਕੀਟ ਦੇ ਵਿੱਚ ਤਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੀ ਮਦਦ ਕਰਦਾ ਵਾ ਸੋ ਇਹੋ ਹੀ ਤਰੀਕਾ ਜਿਹੜਾ ਵਾ ਇਬੋਲਾ ਵਰਗੇ ਹੋਰ ਕਈ ਖਤਰਨਾਕ ਵਾਇਰਸ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਵਰਤੇ ਜਾਣ ਦੀ ਫਿਲਹਾਲ ਗੱਲ ਕਹੀ ਗਈ ਹੈ ਪਰ ਉਹਨਾਂ ਉੱਤੇ ਹਲੇ ਚੈੱਕ ਕੀਤਾ ਜਾ ਰਿਹਾ ਵਾ ਸੋ ਹੁਣ ਜੇਕਰ ਇਸ ਵਾਰੀ ਕੋਈ ਮਹਾਂਮਾਰੀ ਆਈ ਤਾਂ ਜਿੱਥੇ ਇਹ ਟੀਕੇ ਸਾਡੀ ਮਦਦ ਕਰਨਗੇ ਉੱਥੇ ਨਾਲ ਹੀ ਇੱਕ ਛੋਟਾ ਜਿਹਾ ਆਰਟੀਕਲ ਥੱਲੇ ਇਸ ਚੀਜ਼ ਦਾ ਵੀ ਲੱਗਾ ਸੀ ਕਿ ਜਿਹੜੇ ਤਰੀਕੇ ਦੇ ਨਾਲ ਹੁਣ ਟੀਕੇ ਜਾਂ ਵਿਗਿਆਨ ਜਾਂ ਸਾਇੰਸ ਆਪਣਾ ਰੂਪ ਅਖਤਿਆਰ ਕਰ ਰਹੀ ਆ ਬਦਲ ਰਹੀ ਆ ਮੈਡੀਸਿਨ ਜਿੱਥੇ AI ਹੋਈ ਆ ਅਤੇ ਜਿਹੜੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੇਖਿਆ ਕਿ ਇਹ ਜਿਹੜੇ ਵਾਇਰਸ ਨੇ ਆਪਣਾ ਰੂਪ ਬਦਲ ਲੈਂਦੇ ਨੇ ਇਹਨਾਂ ਦੀ ਜਿਹੜੀ ਕਹਿ ਲਓ ਵੀ ਚਮੜੀ ਹੋਰ ਸਖਤ ਹੋ ਜਾਂਦੀ ਆ ਇਹ ਹੋਰ ਖਤਰਨਾਕ ਬਣ ਕੇ ਆਉਂਦੇ ਨੇ ਕਿ ਉਸੇ ਤਰ੍ਹਾਂ ਦੇ ਨਾਲ ਜੇ ਇਹ ਵੀ ਹੋਰ ਖਤਰਨਾਕ ਬਣ ਕੇ ਆਉਂਦੇ ਗਏ ਤਾਂ ਫਿਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੋਚ ਵਿਚਾਰ ਕਰਨੇ ਪੈਣਗੇ ਸੋ ਖੈਰ ਫਿਲਹਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇਸੇ ਮੋੜ ਦੇ ਉੱਤੇ ਛੱਡਦੇ ਹਾਂ ਕਿ ਜਿੱਥੇ ਜਿੱਥੇ ਜ਼ਿੰਦਗੀ ਹੋਰ ਖਿੱਤਿਆਂ ਦੇ ਵਿੱਚ ਤਰੱਕੀ ਕਰ ਰਹੀ ਆ ਉੱਥੇ AI ਵੀ ਤਰੱਕੀ ਕਰ ਰਹੀ ਆ ਜਿੱਥੇ ਬਿਮਾਰੀਆਂ ਤਰੱਕੀ ਕਰ ਰਹੀਆਂ ਨੇ ਉੱਥੇ ਇਲਾਜ ਵੀ ਤਰੱਕੀ ਕਰ ਰਹੇ ਨੇ ਸੋ ਇਸ ਤਰੱਕੀ ਦੇ ਯੁੱਗ ਦੇ ਵਿੱਚ ਆਪਣੇ ਆਪ ਦੇ ਲਈ ਥੋੜ੍ਹਾ ਆਰਾਮ ਦਾ ਸਮਾਂ ਲੱਭ ਕੇ ਰੱਖਿਓ ਆਪਣੇ ਆਪ ਦੇ ਲਈ ਥੋੜ੍ਹਾ ਸਹਿਜ ਦਾ ਸਮਾਂ ਲੱਭ ਕੇ ਰੱਖਿਓ ਸਕੂਨ ਦਾ ਸਮਾਂ ਲੱਭ ਕੇ ਰੱਖਿਓ ਆਪਣੇ ਆਪ ਦੇ ਲਈ ਖਾਣ ਪੀਣ ਦਾ ਸਮਾਂ ਥੋੜ੍ਹਾ ਲੱਭ ਕੇ ਰੱਖਿਓ ਨਹੀਂ ਤਾਂ ਫਿਰ ਇਹ ਆਪਾਂ ਵੇਖਿਆ ਕਿ ਸਾਨੂੰ ਉਦੋਂ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਜਦੋਂ ਇਮਿਊਨਿਟੀ ਵੀਕ ਹੁੰਦੀ ਹੈ ਅਤੇ ਇਮਿਊਨਿਟੀ ਕਿਉਂ ਵੀਕ ਹੁੰਦੀ ਹੈ ਕਿਉਂਕਿ ਆਪਾਂ ਆਪਣੇ ਆਪ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਸੋ ਕੋਸ਼ਿਸ਼ ਕਰਿਓ ਆਪਣੇ ਆਪ ਦੇ ਲਈ ਸਮਾਂ ਤੁਸੀਂ ਜ਼ਰੂਰ ਕੱਢ ਕੇ ਰੱਖਿਓ ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਕੋਲ ਅਮੇਜ਼ਿੰਗ ਮਿਕਸ ਐਂਡ ਮੈਚ ਟੂਡੇ ਵੀਰ ਜੀ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਥੈਂਕ ਯੂ ਭੈਣ ਜੀ ਤੁਹਾਡਾ ਐਪਰੀਸ਼ੀਏਸ਼ਨ ਦੇ ਲਈ ਓਸਕਰ ਵਿਨਿੰਗ ਐਕਟ ਬਾਏ ਨਸੀਰੂਦੀਨ ਸ਼ਾਹ ਇਨ ਮੈਂ ਵਾਪਸ ਆਊਂਗਾ ਧੰਨਵਾਦ ਜੀ ਤੁਹਾਡਾ ਫੀਡਬੈਕ ਦੇ ਲਈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੈਮ ਜੀ ਬਹੁਤ ਸੋਹਣੀ ਤੁਸੀਂ ਗੱਲ ਕਹੀ ਤਾਂ ਮਤਲਬ ਕਿ ਤੁਸੀਂ ਫਿਲਮ ਸ਼ਾਇਦ ਵੇਖ ਆਏ ਹੋ ਗਏ ਵਾਕਈ ਬੜੀ ਸੋਹਣੀ ਬੜੀ ਕਮਾਲ ਦੀ ਫਿਲਮ ਹੈ ਅਤੇ ਹੁਣ ਸਮਾਂ ਆ ਗਿਆ ਕਿ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲਈਏ ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਪਹਿਲਾਂ ਫਿਰ ਇੱਕ ਆਪਾਂ ਗਾਣਾ ਸੁਣਦੇ ਹਾਂ ਜੀ ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲੈਣੇ ਅਹਿਸਾਸ ਦੇ ਨਾਲ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ ਤੁਹਾਡੀ ਇੱਕ ਸਿਰਫ ਅਤੇ ਸਿਰਫ ਫੀਡਬੈਕ ਹੈ ਜਿਹਦੇ ਜ਼ਰੀਏ ਸਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਪ੍ਰੋਗਰਾਮ ਕਿਵੇਂ ਦਾ ਲੱਗਾ ਤੁਹਾਨੂੰ ਤੁਸੀਂ ਪਸੰਦ ਕੀਤਾ ਕਿਹੜੇ ਤਰੀਕੇ ਦਾ ਤੁਸੀਂ ਪਸੰਦ ਕਰਦੇ ਹੋ ਉਹ ਸਾਰੇ ਤੁਹਾਡੀ ਫੀਡਬੈਕ 'ਤੇ ਉੱਤੇ ਹੀ ਡਿਪੈਂਡ ਕਰਦਾ ਸੋ ਆਪਣੀ ਫੀਡਬੈਕ ਜ਼ਰੂਰ
ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਇਜਾਜ਼ਤ।

ਇੰਨੇ ਆ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM ਅਤੇ ਮੈਂ ਮਾਫ਼ੀ ਚਾਹੁੰਦਾ ਯਾਰ ਮੈਂ ਭੁੱਲ ਗਿਆ ਰਿਸ਼ਤੇ ਹਾਂਜੀ ਸਾਡੇ ਕੋਲ ਦੋ ਰਿਸ਼ਤੇ ਵੀ ਸੀ ਉਸ ਤੋਂ ਬਾਅਦ ਫਿਰ ਇਜਾਜ਼ਤ ਲੈਂਦੇ ਲੁਕਿੰਗ ਫੋਰ ਮੇਲ ਅੰਡਰ 43 ਸੋ 43 ਸਾਲਾਂ ਤੋਂ ਥੱਲੇ ਥੱਲੇ ਦੇ ਇੱਕ ਮੇਲ ਦੀ ਭਾਲ ਆ ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ ਪੀ ਆਰ ਹੋਵੇ ਅਤੇ 38 ਸਾਲ ਦੀ ਇਹਨਾਂ ਦੀ ਉਮਰ ਹੈ 5'3" ਹਾਈਟ ਆ ਇਹਨਾਂ ਦੀ ਅਤੇ ਇਹਨਾਂ ਨੇ ਕਹਿੰਦੇ ਨੇ ਗ੍ਰੇਡ 12 ਅਤੇ PSW ਕੈਨੇਡੀਅਨ ਸਿਟੀਜ਼ਨ ਅਤੇ ਡਿਵੋਰਸ ਹੋਇਆ ਵਾ ਇਹਨਾਂ ਦਾ ਦੋ ਬੱਚੇ ਨੇ ਜਿਹੜੇ ਇਹਨਾਂ ਦੇ ਨਾਲ ਰਹਿ ਲਏ ਨੇ ਡਾਟਰ ਕਹਿੰਦੇ ਨੇ ਕਿ ਵਿਦ ਡੈਡ ਅਤੇ ਬੋਏ ਜਿਹੜੇ ਦੋ ਬੱਚੇ ਜਿਹੜੇ ਇੱਕ ਬੱਚਾ ਇਹਨਾਂ ਦੇ ਨਾਲ ਰਹਿ ਰਿਹਾ ਅਤੇ ਜਿਹੜਾ ਥੋੜ੍ਹੀ ਜਿਹੀ ਕਲੈਰਿਟੀ ਕਰ ਦਿਆ ਕਰੋ ਜੀ ਚਲੋ ਬਾਕੀ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਫਿਰ ਤੁਸੀਂ ਥੋੜ੍ਹੀ ਹੋਰ ਕਰ ਲਿਓ ਅਤੇ ਓਨਟੋਰੀਓ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਪਿੱਛੋਂ ਜਲੰਧਰ ਤੋਂ ਨੇ ਅਤੇ ਨੰਬਰ ਇਹਨਾਂ ਦਾ ਆ ਗਿਆ ਸਾਡੇ ਕੋਲ ਅਤੇ ਇਹ ਤੁਸੀਂ ਬਾਕੀ ਆਪਸ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਿਓ ਨੰਬਰ 1 ਕਹਿ ਕੇ ਰਿਸ਼ਤਾ ਇਹ ਡਿਟੇਲ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਦੋ ਨੰਬਰ ਰਿਸ਼ਤਾ ਇਹ ਲੜਕੀ ਦੀ ਭਾਲ ਦੇ ਵਿੱਚ ਨੇ 84 ਪਾਉਂਡ 5'10" ਹਾਈਟ ਅਤੇ BTECH ਇਨ ਮਕੈਨੀਕਲ ਇੰਜੀਨੀਅਰਿੰਗ ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ ਡਿਵੋਰਸ ਹੋਇਆ ਵਾ ਇਹਨਾਂ ਦਾ ਅਤੇ 10 ਸਾਲ ਦਾ ਬੱਚਾ ਵਾ ਜਿਹੜਾ ਕਿ ਸ਼ੇਅਰ 50-50 ਸ਼ੇਅਰ ਕਸਟਡੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਪਿੱਛੋਂ ਲੁਧਿਆਣੇ ਤੋਂ ਨੇ ਅਤੇ ਕਹਿੰਦੇ ਨੇ ਕਾਇਮ ਆਸਟ੍ਰੇਲੀਅਨ ਸਿਟੀਜ਼ਨ BTECH ਇਹਨਾਂ ਨੇ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ 1,00,000 ਦਾ ਪੈਕੇਜ ਆ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ ਦੇ ਉੱਤੇ ਪਾਰਟਨਰ ਹੋਵੇ ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਲੀ ਅਤੇ ਕਹਿੰਦੇ ਨੇ ਕਿ ਇੱਥੇ ਵੀ ਆਪਣਾ ਘਰ ਆ ਅਤੇ ਇੰਡੀਆ ਦੇ ਵਿੱਚ ਵੀ ਆਪਣੀ ਐਗਰੀਕਲਚਰ ਪ੍ਰੋਪਰਟੀ ਹੈਗੀ ਆ ਸੋ ਇਹ ਸੀ ਰਿਸ਼ਤਾ ਨੰਬਰ 2 ਸੋ ਜੇਕਰ ਤੁਹਾਨੂੰ ਇਹਨਾਂ ਦੀਆਂ ਡਿਟੇਲਸ ਚਾਹੀਦੀਆਂ ਹੋਣ ਤਾਂ ਤੁਸੀਂ ਸਾਡੇ ਕੋਲ ਮੈਸੇਜ ਕਰਕੇ ਅਤੇ ਲੈ ਸਕਦੇ ਹੋ ਧੰਨਵਾਦ ਮਿਹਰਬਾਨੀ ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਧੰਨਵਾਦ

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
0: ਓਏ ਪੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਪੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 18 ਜੂਨ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸ਼ਾਮ ਦੇ ਇਸ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਚੰਗੀ ਖਬਰ, ਅਮਰੀਕਾ ਇਰਾਨ ਜੰਗ ਖਤਮ ਹੋਣ ਦੇ ਉੱਤੇ ਹੁਣ ਅਧਿਕਾਰਕ ਮੋਹਰ ਲੱਗ ਗਈ ਹੈ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕਰ ਰਹੇ ਨੇ। ਫਰਾਂਸ ਦੇ ਵਿੱਚ ਚੱਲ ਰਿਹਾ G7 ਸਿਖਰ ਸਮਿਟ ਉਸ ਪਲ ਦਾ ਗਵਾਹ ਬਣਿਆ ਜਦੋਂ ਟਰੰਪ ਨੇ ਵਰਸਾਏ ਮਹਿਲ ਦੇ ਵਿੱਚ ਇਰਾਨ ਦੇ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਉਸ ਸਮਝੌਤੇ ਦੇ ਉੱਤੇ ਡਿਨਰ ਦੇ ਦਰਮਿਆਨ ਸਾਈਨ ਕੀਤੇ, ਜਿਸ ਦੀ ਮੇਜ਼ਬਾਨੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਦੇ ਮਹਿਲ ਦੇ ਅੰਦਰ ਕੀਤੀ ਜਾ ਰਹੀ ਸੀ। ਇਹ ਪਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਟਕਰਾਅ ਨੂੰ ਖਤਮ ਕਰਨ ਦੀ ਦਿਸ਼ਾ ਦੇ ਵਿੱਚ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਖੀਰ ਦੇ ਵਿੱਚ ਇੱਕ ਵੱਡੀ ਕੂਟਨੀਤਕ ਉਪਲਬਧੀ ਬਣ ਕੇ ਸਾਹਮਣੇ ਆਇਆ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੈਕਰੋਨ ਤੇ ਹੋਰਨਾਂ ਮਹਿਮਾਨ ਡਿਨਰ ਟੇਬਲ ਦੇ ਉੱਤੇ ਬੈਠੇ, ਨਾਲ ਡੋਨਲਡ ਟਰੰਪ ਪੀਸ ਐਗਰੀਮੈਂਟ ਦੀ ਹਾਰਡ ਕਾਪੀ ਦੇ ਉੱਤੇ ਹਸਤਾਖਰ ਕਰ ਰਹੇ ਨੇ। ਟਰੰਪ ਦੇ ਹਸਤਾਖਰ ਕਰਦੇ ਹੀ ਉੱਥੇ ਮੌਜੂਦ ਮਹਿਮਾਨਾਂ ਨੇ ਤਾਲੀ ਵਜਾ ਕੇ ਇਸ ਦਾ ਸਵਾਗਤ ਕੀਤਾ। ਕਈ ਦਿਨਾਂ ਤੱਕ ਇਸ ਖਬਰ ਨੂੰ ਸੀਕ੍ਰੈਟ ਰੱਖਣ ਤੋਂ ਬਾਅਦ ਬੁੱਧਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਇਰਾਨ ਦੇ ਨਾਲ ਹੋਏ ਇਸ MOU ਮਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਬਾਰੇ ਜਾਣਕਾਰੀ ਦਿੱਤੀ। ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਉਸ ਡਰਾਫਟ ਦੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਦੇ ਵਿੱਚ ਇਰਾਨ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਸਮਝੌਤੇ ਦੇ ਵਿੱਚ ਅਮਰੀਕੀ ਡਰਾਫਟ ਦੇ ਵਿੱਚ ਕੁਝ ਅਹਿਮ ਗੱਲਾਂ ਸ਼ਾਮਲ ਕੀਤੀਆਂ ਗਈਆਂ, ਜਿਵੇਂ ਇਰਾਨ ਦੇ ਹਾਈਲੀ ਐਨਰਿਚਡ ਯੂਰੇਨੀਅਮ ਨੂੰ ਘੱਟ ਕਰਨ ਦੇ ਲਈ ਔਰ ਹੇਠਲੇ ਪੱਧਰ 'ਤੇ ਲੈ ਕੇ ਆਉਣ ਦੇ ਲਈ ਇਰਾਨ ਨੂੰ ਕਿਹਾ ਜਾਏਗਾ 60 ਦਿਨਾਂ ਦੇ ਲਈ ਹੋਰਮੁਜ਼ ਸਟ੍ਰੇਟ ਤੋਂ ਬਿਨਾਂ ਕਿਸੇ ਟੈਰਿਫ ਦੇ ਗੁਜ਼ਰਨ ਦੀ ਵਿਵਸਥਾ ਕੀਤੀ ਜਾਏਗੀ। ਹਾਲਾਂਕਿ ਇਸ ਡੀਲ ਦੇ ਭਵਿੱਖ ਦੇ ਵਿੱਚ ਸ਼ੁਲਕ ਵਸੂਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹ ਸ਼ੁਲਕ ਇਰਾਨ ਹੀ ਵਸੂਲ ਸਕਦਾ ਹੈ ਓਮਾਨ ਦੇ ਨਾਲ ਰਲ ਕੇ। ਡੀਲ ਦੇ ਵਿੱਚ ਲੈਬਨਾਨ ਦੇ ਅੰਦਰ ਹਿਜਬੁੱਲਾ ਦੇ ਖਿਲਾਫ ਹਾਲੀਆ ਹਮਲਿਆਂ ਤੋਂ ਬਾਅਦ ਉਹਨਾਂ ਦੀ ਖੇਤਰੀ ਅਖੰਡਤਾ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਬਾਰੇ ਵੀ ਇੱਕ ਦਲੀਲ ਰੱਖੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਟਰੰਪ ਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਐਤਵਾਰ ਦੇ ਦਿਨ ਸਮਝੌਤੇ ਦੇ ਉੱਤੇ ਡਿਜੀਟਲ ਰੂਪ ਦੇ ਵਿੱਚ ਹਸਤਾਖਰ ਕਰ ਚੁੱਕੇ ਸੀ, ਪਰ ਹੁਣ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਭਲਕੇ ਸਵਿਟਜ਼ਰਲੈਂਡ ਦੇ ਵਿੱਚ ਰਸਮੀ ਤੌਰ ਦੇ ਉੱਤੇ ਹਸਤਾਖਰ ਕੀਤੇ ਜਾਣੇ ਨੇ। ਲੇਕਿਨ ਇਸ ਸਮਝੌਤੇ ਦੇ ਬਾਰੇ ਜਾਣਕਾਰੀ ਦੇਣ ਬਾਰੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਰਸਾਏ ਦੇ ਵਿੱਚ ਪਹਿਲਾਂ ਹੀ ਹਸਤਾਖਰ ਕਰ ਦਿੱਤੇ ਗਏ ਨੇ, ਇਸ ਕਰਕੇ ਹੁਣ ਕੱਲ੍ਹ ਦੇ ਦਿਨ ਕੀ ਹੋਏਗਾ ਇਸ ਦੇ ਉੱਤੇ ਵੀ ਪੂਰੀ ਦੁਨੀਆ ਦੀ ਨਿਗਾਹ ਨੇ। ਉੱਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤੋਂ ਫੀਸ ਵਸੂਲੀ ਜਾਏਗੀ। ਜਦਕਿ ਦੋਹਾਂ ਧਿਰਾਂ ਦੇ ਦਰਮਿਆਨ ਹੋਏ ਸਮਝੌਤੇ 'ਚ ਕਿਹਾ ਗਿਆ ਸੀ ਕਿ ਇਰਾਨ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਵਸੂਲੇਗਾ, ਕੋਈ ਫੀਸ ਨਹੀਂ ਲਗਾਏਗਾ। ਪਰ ਗਲੀਬਾਫ ਨੇ ਸਰਕਾਰੀ TV ਦੇ ਉੱਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਨਹੀਂ ਜਾ ਸਕਦਾ। ਇਰਾਨ ਨੂੰ ਹੋਰਮੁਜ਼ ਸਟ੍ਰੇਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਲੈਣ ਦਾ ਹੱਕ ਹੈ ਅਤੇ ਜ਼ਾਹਰ ਜੀ ਗੱਲ ਹੈ ਕਿ ਅਸੀਂ ਇਹਦੀਆਂ ਸਰਵਿਸਿਜ਼ ਦੇ ਲਈ ਸ਼ੁਲਕ ਵਸੂਲਾਂਗੇ ਵੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੇ ਬੇਂਸ ਦੇ ਵਿੱਚ G7 ਸਮਿਟ ਦੇ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਉੱਤੇ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਗਲੀਬਾਫ ਨੇ ਇਹ ਬਿਆਨ ਦਿੱਤਾ ਹੈ, ਨਾਲੇ ਇੱਕ ਹੋਰ ਵਿਵਾਦਿਤ ਬਿਆਨ ਵੀ ਦਿੱਤਾ ਹੈ। ਗਲੀਬਾਫ ਨੇ ਕਿਹਾ ਹੈ ਕਿ ਅੰਤਮ ਸਮਝੌਤਾ ਹੋ ਗਿਆ ਪਰ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਉਹਨਾਂ ਨੇ ਡੋਨਲਡ ਟਰੰਪ ਨੂੰ ਸਿਖਰਲੇ ਕਮਾਂਡਰ ਹਜ਼ ਕਾਸਮ ਦੀ ਹੱਤਿਆ ਦਾ ਮਾਸਟਰ ਮਾਈਂਡ ਵੀ ਦੱਸਿਆ। ਦਰਅਸਲ ਮੁਹੰਮਦ ਬਗਰ ਗਲੀਬਾਫ ਇਰਾਨ ਦੀ ਗੱਲਬਾਤ ਕਰਨ ਵਾਲੀ ਟੀਮ ਦਾ ਜਾਂ ਉਸ ਵਫਦ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਨ ਨਾ ਹੁੰਦੇ ਹੋਏ ਵੀ ਨਿਭਾਉਣੀ ਪੈ ਰਹੀ ਹੈ। ਮੁਹੰਮਦ ਬਗਰ ਗਲੀਬਾਫ ਇਰਾਨੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ IBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਗਏ ਕਿ ਮੈਂ ਖੁਦ ਵਫਦ ਦੀ ਟੀਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਮੇਰਾ ਮਨ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਇਹ ਕੰਮ ਕੀਤਾ। ਔਰ ਟਰੰਪ ਨੇ ਹਜ਼ ਕਾਸਿਮ ਦੀ ਹੱਤਿਆ ਕੀਤੀ ਹੈ, ਉਸਦਾ ਮਾਸਟਰ ਮਾਈਂਡ ਜਨਰਲ ਸੁਲੇਮਾਨੀ ਪੂਰੇ ਇਸਲਾਮੀ ਜਗਤ ਦੇ ਲਈ ਕਾਫ਼ੀ ਜ਼ਿਆਦਾ ਰੁਤਬਾ ਰੱਖਦੇ ਸੀ। ਉਹਨਾਂ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਲਈ ਅਜਿਹੇ ਵਿਅਕਤੀ ਦੇ ਨਾਲ ਕਿਸੇ ਵੀ ਟੈਕਸਟ ਦੇ ਉੱਤੇ ਕੋਈ ਹਸਤਾਖਰ ਕਰਨਾ ਆਸਾਨ ਹੋਏਗਾ। ਬਹਿਰਾਲ ਗਲੀ ਬਾਫਤਾ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪੇਜ਼ਿਸ਼ਕੀਆਂ ਜ਼ਰੂਰ ਕਰਨਗੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ। ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਿਕ ਇਸਲਾਮਾਬਾਦ MOU ਇਲੈਕਟ੍ਰਾਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ। ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ। ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦਿਆਂ ਹੋਇਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ। ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ੍ਹ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ
1: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
8: You are listening.
9: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
9: Radio Haji.
8: Stay tuned.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ ਯਾਨੀ ਕਿ 22 June 2026 ਸੋਮਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਕੀ ਨੇ ਖਬਰਾਂ, ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਤੋਂ ਇਟਾਲੀਅਨ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਿਆ। ਡੋਨਾਲਡ ਟਰੰਪ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਦੇ ਨਾਲ ਹਾਲੀਆ ਦਿਨਾਂ ਦੇ ਵਿੱਚ ਇੱਕ ਵਿਵਾਦ ਜਨਤਕ ਤੌਰ ਦੇ ਉੱਤੇ ਸਾਹਮਣੇ ਲਿਆਉਂਦਾ ਸੀ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਹੁਣ ਮੈਲੋਨੀ ਦੀ ਆਲੋਚਨਾ ਕੀਤੀ। ਅਸਲ ਦੇ ਵਿੱਚ ਮੈਲੋਨੀ ਨੇ ਉਸ ਮਸਲੇ ਦੇ ਉੱਤੇ ਟਰੰਪ ਦਾ ਜਵਾਬ ਦੇ ਦਿੱਤਾ ਸੀ ਜਿਹੜਾ ਕਿ ਟਰੰਪ ਦੇ ਸਵਾਲ ਦੇ ਨਾਲੋਂ ਜਾਂ ਟਰੰਪ ਦੀ ਟਿੱਚਰ ਦੇ ਨਾਲੋਂ ਜ਼ਿਆਦਾ ਵਾਇਰਲ ਹੋ ਗਿਆ। ਟਰੰਪ ਨੇ ਕਿਹਾ ਕਿ ਅਸੀਂ ਇਟਲੀ ਦੀ ਦਹਾਕਿਆਂ ਤੋਂ ਰੱਖਿਆ ਕਰਦੇ ਆਏ ਹਾਂ, ਪਰ ਜਦੋਂ ਪ੍ਰੀਖਿਆ ਦੀ ਘੜੀ ਆਉਂਦੀ ਹੈ ਤਾਂ ਉਹ ਸਾਡੇ ਨਾਲ ਨਹੀਂ ਹੁੰਦਾ। ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਸੋਮਵਾਰ ਦੇ ਦਿਨ ਲਿਖਿਆ ਕਿ ਨੈਟੋ ਦੇ ਉੱਤੇ ਖਰਬਾਂ ਡਾਲਰ ਖਰਚ ਕਰਨ ਤੋਂ ਬਾਅਦ ਵੀ ਇਟਲੀ ਅਤੇ ਉਸਦੀ ਪ੍ਰਧਾਨ ਮੰਤਰੀ ਇਰਾਨ ਦੇ ਪਰਮਾਣੂ ਖਤਰੇ ਨੂੰ ਲੈ ਕੇ ਸਾਡੇ ਨਾਲ ਖੜ੍ਹੇ ਹੋਣ ਦੇ ਬਾਰੇ ਕਦੇ ਸੋਚ ਵੀ ਨਹੀਂ ਰੱਖਦੇ। ਉਹਨਾਂ ਲਿਖਿਆ ਕਿ ਦਹਾਕਿਆਂ ਤੋਂ ਅਸੀਂ ਉਹਨਾਂ ਦੀ ਰੱਖਿਆ ਕਰਦੇ ਹਾਂ ਅਤੇ ਜਦੋਂ ਸਾਡੇ ਨਾਲ ਖੜ੍ਹਨ ਦਾ ਵਕਤ ਹੁੰਦਾ ਚੰਗੀ ਗੱਲ ਨਹੀਂ ਹੈ ਕਿ ਉਹ ਦੂਰ ਹੋ ਜਾਂਦੇ ਨੇ। ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਰੰਪ ਨੇ ਇਟਾਲੀਅਨ ਟੀਵੀ ਚੈਨਲ ਨੂੰ ਕਿਹਾ ਸੀ ਕਿ G7 ਸਮਿਟ ਦੇ ਦਰਮਿਆਨ ਮੈਲੋਨੀ ਉਹਨਾਂ ਦੇ ਨਾਲ ਤਸਵੀਰ ਖਿਚਾਉਣ ਦੇ ਲਈ ਮਿੰਨਤ ਕਰਦੀ ਰਹੀ। ਇਸ ਤੋਂ ਬਾਅਦ ਬਿਆਨ ਇੰਨਾ ਜ਼ਿਆਦਾ ਵੱਧ ਗਿਆ ਕਿ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਿਆਨੀ ਨੇ ਇਸ ਵੀਕਐਂਡ ਦੇ ਦਰਮਿਆਨ ਆਪਣੀ ਅਮਰੀਕਾ ਯਾਤਰਾ ਰੱਦ ਕਰ ਦਿੱਤੀ ਸੀ। ਮੈਲੋਨੀ ਨੇ ਬੀਤੇ ਹਫ਼ਤੇ ਸ਼ੁੱਕਰਵਾਰ ਦੇ ਦਿਨ ਇੱਕ ਵੀਡੀਓ ਜਾਰੀ ਕਰਕੇ ਟਰੰਪ ਨੂੰ ਜਵਾਬ ਵੀ ਦੇ ਦਿੱਤਾ। ਉਹਨਾਂ ਕਿਹਾ ਕਿ ਟਰੰਪ ਜਿਸ ਕਿਸਮ ਦੇ ਨਾਲ ਮਨ ਘੜੰਤ ਟਿੱਪਣੀਆਂ ਦੇ ਦਿੰਦੇ ਨੇ ਉਹਨਾਂ ਨੂੰ ਕਦੇ ਕਦੇ ਤਾਂ ਹੈਰਾਨੀ ਹੁੰਦੀ ਹੈ। ਮਿੰਨਤ ਤਾਂ ਬੜੀ ਦੂਰ ਦੀ ਗੱਲ, ਉਹਨਾਂ ਨੇ ਕਦੇ ਵੀ ਟਰੰਪ ਨੂੰ ਫੋਟੋ ਖਿਚਵਾਉਣ ਦੇ ਲਈ ਨਹੀਂ ਕਿਹਾ। ਉਧਰ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ਦੇ ਵਿੱਚ ਸਥਿਤ ਇੱਕ ਗੈਸ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ 54 ਲੋਕ ਜ਼ਖਮੀ ਹੋਏ ਨੇ, 18 ਹੋਰ ਲਾਪਤਾ ਦੱਸੇ ਜਾ ਰਹੇ ਨੇ। ਕਤਰ ਪ੍ਰਸ਼ਾਸਨ ਦੇ ਮੁਤਾਬਕ ਰਾਸ ਲਾਫਾਨ ਇੰਡਸਟਰੀਅਲ ਸਿਟੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਭਿਆਨਕ ਅੱਗ ਵੀ ਲੱਗ ਗਈ। ਐਮਰਜੈਂਸੀ ਟੀਮਾਂ ਮੌਕੇ ਦੇ ਉੱਤੇ ਭੇਜੀਆਂ ਗਈਆਂ। ਥੋੜ੍ਹੇ ਸਮੇਂ ਬਾਅਦ ਅੱਗ ਦੇ ਉੱਤੇ ਕਾਬੂ ਜ਼ਰੂਰ ਪਾ ਲਿਆ ਗਿਆ, ਪਰ ਜਿਹੜੇ ਲੋਕ ਗਾਇਬ ਹੋਏ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 54 ਜ਼ਖਮੀਆਂ ਨੂੰ ਜਾਂ ਤਾਂ ਮੁੱਢਲੀ ਜਿਹੜੀ ਮੈਡੀਕਲ ਏਡ ਆ ਉਹ ਦੇ ਦਿੱਤੀ ਗਈ ਹੈ ਜਾਂ ਫਿਰ ਹਸਪਤਾਲ ਭੇਜਿਆ ਗਿਆ। ਮੰਤਰਾਲੇ ਦੇ ਮੁਤਾਬਕ ਧਮਾਕਾ ਇੱਕ ਤਕਨੀਕੀ ਵਜ੍ਹਾ ਦੇ ਚੱਲਦਿਆਂ ਹੋਇਆ ਹੋ ਸਕਦਾ ਹੈ। ਇਸ ਧਮਾਕੇ ਦੇ ਚੱਲਦਿਆਂ ਗੈਸ ਦਾ ਕੋਈ ਰਸਾਰ ਨਹੀਂ ਹੋਇਆ ਅਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਕੋਈ ਖਤਰਾ ਨਹੀਂ ਹੈ। ਕਤਰ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਕਤਰ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਗਰੁੱਪ ਸਿਵਲ ਡਿਫੈਂਸ ਟੀਮਾਂ ਨੇ ਰਲ ਕੇ ਲਾਪਤਾ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 2 ਦਿਨ ਦੀ ਮੱਧ ਪੂਰਬ ਦੀ ਯਾਤਰਾ ਦੇ ਉੱਤੇ ਜਾਣ ਵਾਲੇ ਨੇ। ਮੰਤਰਾਲੇ ਦੇ ਮੁਤਾਬਕ 23 June ਤੋਂ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਦੇ ਦਰਮਿਆਨ ਰੂਬੀਓ ਸੰਯੁਕਤ ਅਰਬ ਅਮੀਰਾਤ ਯਾਨੀ UAE ਅਤੇ ਕੁਵੈਤ ਅਤੇ ਫਿਰ ਬਹਿਰੀਨ ਜਾਣਗੇ। ਇਸ ਯਾਤਰਾ ਦਰਮਿਆਨ ਰੂਬੀਓ ਕਈ ਖੇਤਰੀ ਮੁੱਦਿਆਂ ਦੇ ਉੱਤੇ ਚਰਚਾ ਕਰਨਗੇ ਜਿਸ ਦੇ ਵਿੱਚ ਅਮਰੀਕਾ ਅਤੇ ਇਰਾਨ ਦਾ ਸਮਝੌਤਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਏਗੀ। ਅਮਰੀਕੀ ਵਿਦੇਸ਼ ਮੰਤਰੀ ਬਹਿਰੀਨ ਦੇ ਵਿੱਚ ਖਾੜੀ ਸਹਿਯੋਗ ਪਰਿਸ਼ਦ ਦੇ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕਰਨਗੇ। ਇੱਧਰ ਦੂਸਰੇ ਪਾਸੇ ਸਵਿਟਜ਼ਰਲੈਂਡ ਦੇ ਵਿੱਚ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਦਾ ਪਹਿਲਾ ਦੌਰ ਖਤਮ ਹੋ ਚੁੱਕਿਆ। ਇਸ ਤੋਂ ਬਾਅਦ ਹੁਣ ਪਾਕਿਸਤਾਨ ਅਤੇ ਕਤਰ ਦੀ ਤਰਫ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਪਾਕਿਸਤਾਨ ਅਤੇ ਕਤਰ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਲੈਬਨਾਨ ਦੇ ਵਿੱਚ ਲੜਾਈ ਖਤਮ ਹੋ ਸਕਦੀ ਹੈ ਜੇਕਰ ਅਜਿਹਾ ਕੀਤਾ ਜਾਵੇ। ਬਿਆਨ ਅਜੇ ਸਮੇਂ 'ਚ ਸਾਹਮਣੇ ਆਇਆ ਜਦੋਂ ਪਾਕਿਸਤਾਨ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਗੱਲਬਾਤ ਦਾ ਪਹਿਲਾ ਰਾਊਂਡ ਖਤਮ ਹੋ ਚੁੱਕਿਆ। ਹਾਲਾਂਕਿ ਹੁਣ ਤੱਕ ਨਹੀਂ ਸੀ ਇੰਨੀ ਜਾਣਕਾਰੀ ਕਿ ਇਹ ਕਈ ਰਾਊਂਡ ਦੀ ਗੱਲਬਾਤ ਹੈ। ਇਹ ਕਿਹਾ ਜਾ ਰਿਹਾ ਸੀ ਕਿ ਡਿਜੀਟਲ ਹਸਤਾਖਰ ਇਸ ਸਮਝੌਤੇ ਦੇ ਉੱਤੇ ਹੋ ਚੁੱਕੇ ਨੇ। ਹਾਲਾਂਕਿ ਇਸ ਦੇ ਨਾਲ ਸੀਜ਼ਫਾਇਰ ਦਾ ਕੋਈ ਫਰਕ ਨਹੀਂ ਪੈਂਦਾ। ਦੱਸ ਦਈਏ ਕਿ ਸੀਜ਼ਫਾਇਰ ਦੇ ਸਮਝੌਤੇ ਦੇ ਉੱਤੇ ਡਿਜੀਟਲ ਹਸਤਾਖਰ ਹੋ ਚੁੱਕੇ ਸੀ, ਪਰ ਇਹ ਪੱਕਾ ਸਮਝੌਤਾ ਜਿਸਦੀ ਜ਼ਿਕਰ ਹੁਣ ਕੀਤਾ ਜਾ ਰਿਹਾ ਉਸ ਬਾਬਤ ਇਹ ਪਹਿਲੇ ਰਾਊਂਡ ਦੀ ਗੱਲਬਾਤ ਹੋਈ ਹੈ। ਪੱਕਾ ਸਮਝੌਤਾ ਮਤਲਬ ਇਹ ਕਿ ਸੀਜ਼ਫਾਇਰ ਹਾਲੇ ਸਿਰਫ 60 ਦਿਨਾਂ ਦੇ ਲਈ ਕੀਤਾ ਗਿਆ ਸੀ। ਪੂਰੀ ਤਰ੍ਹਾਂ ਦੇ ਨਾਲ ਜੰਗ ਖਤਮ ਹੋਏਗੀ ਜਾਂ ਨਹੀਂ ਉਸੇ ਨੂੰ ਲੈ ਕੇ ਇਹ ਗੱਲਬਾਤ ਕੀਤੀ ਜਾ ਰਹੀ ਹੈ। ਕਿੰਨੇ ਦੌਰ ਦੀ ਗੱਲਬਾਤ ਹੈ ਇਸ ਨੂੰ ਲੈ ਕੇ ਪਹਿਲਾਂ ਕਦੇ ਕੋਈ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਉੱਧਰ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਧਿਰਾਂ ਦਾ ਵਫਦ ਹੈ ਜਿਹੜਾ ਉਹਨਾਂ ਦੀ ਤਰਫ ਤੋਂ ਰਿਪੋਰਟ ਦਿੱਤੀ ਜਾਏਗੀ। ਅਲੱਗ ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ। ਪਰਮਾਣੂ ਪ੍ਰੋਗਰਾਮ, ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ, ਨਿਗਰਾਨੀ ਅਤੇ ਵਿਵਾਦ, ਹੋਰ ਕਈ ਮਸਲੇ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਸੁਲਝਾਇਆ ਜਾਏਗਾ। ਦੋਹਾਂ ਦੇਸ਼ਾਂ ਨੇ ਆਪਣੇ ਸਾਂਝੇ ਬਿਆਨ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਡੀ ਕੌਨਫਲਿਕਸ਼ਨ ਸੈੱਲ ਵੀ ਬਣਾਇਆ ਜਾਏਗਾ ਜੋ ਕਿ ਲੈਬਨਾਨ ਦੇ ਵਿੱਚ ਜਾਂ ਦੂਸਰੇ ਮੱਧ ਪੂਰਬ ਦੇਸ਼ਾਂ ਦੇ ਵਿੱਚ ਇਸ ਵਕਤ ਹੋ ਰਹੇ
ਸੰਘਰਸ਼ਾਂ ਦੇ ਬਾਰੇ ਵੀ ਗੱਲਬਾਤ ਕਰੇਗਾ। ਰਬਾਸ ਅਰਾਕਚੀ ਦੇ ਇਸ ਬਿਆਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਿਆਂ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਤੇ ਕਤਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚਲਦਿਆਂ ਲੈਬਨਾਨ ਜੰਗ ਖਤਮ ਕਰਨ ਦੇ ਵਿੱਚ ਵੀ ਕਾਮਯਾਬੀ ਮਿਲ ਰਹੀ ਹੈ। ਹਾਲਾਂਕਿ ਲੈਬਨਾਨ ਦੇ ਵਿੱਚ ਜੰਗ ਜਿਹੜੀ ਉਹ ਇਜ਼ਰਾਈਲ ਨੇ ਪਹਿਲਾਂ ਹੀ ਬਿਆਨ ਦੇ ਦਿੱਤਾ ਸੀ ਕਿ ਉਸਦਾ ਇਰਾਨ ਅਮਰੀਕਾ ਸਮਝੌਤੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੈਬਨਾਨ ਦੇ ਵਿੱਚ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਇਹ ਖਬਰ ਵੀ ਇਸੇ ਸਮਝੌਤੇ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕਾ ਤੇ ਇਰਾਨ ਦੇ ਦਰਮਿਆਨ ਜੰਗ ਖਤਮ ਕਰਨ ਨੂੰ ਲੈ ਕੇ ਸਵਿਟਜ਼ਰਲੈਂਡ 'ਚ ਚੱਲ ਰਹੀ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਦੇ ਦਿਨ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਜੇਕਰ ਇਰਾਨ ਨੇ ਲੈਬਨਾਨ ਦੇ ਵਿੱਚ ਇਜ਼ਰਾਈਲ ਦੇ ਨਾਲ ਲੜ ਰਹੇ ਹਿਜਬੁੱਲਾ ਨੂੰ ਨਹੀਂ ਰੋਕਿਆ ਤਾਂ ਅਮਰੀਕਾ ਹਮਲਾ ਕਰੇਗਾ। ਅਸਲ 'ਚ ਇਰਾਨ ਦੀ ਇਸ ਟਿੱਪਣੀ ਅਮਰੀਕਾ ਦੀ ਇਸ ਟਿੱਪਣੀ ਦੇ ਉੱਤੇ ਹੁਣ ਇਰਾਨ ਨੂੰ ਵੀ ਬਿਆਨ ਦੇਣਾ ਪਿਆ। ਜਿਹੜੇ ਵਫਦ ਦੀ ਤਰਫ ਤੋਂ ਅਮਰੀਕਾ ਦੇ ਨਾਲ ਗੱਲਬਾਤ ਕਰੀ ਜਾ ਰਹੀ ਹੈ ਉਸ ਵਫਦ ਦੇ ਵਿੱਚ ਪ੍ਰਮੁੱਖ ਮੁਹੰਮਦ ਬਗਰ ਗਲੀਬਾਫ ਜਿਹੜੇ ਕਿ ਇਰਾਨ ਦੀ ਪਾਰਲੀਮੈਂਟ ਦੇ ਸਪੀਕਰ ਵੀ ਨੇ, ਉਹਨਾਂ ਨੇ ਟਰੰਪ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਧਮਕੀਆਂ ਦਾ ਜੇਕਰ ਕੋਈ ਅਸਰ ਹੁੰਦਾ ਤਾਂ ਕੀ ਅੱਜ ਉਹ ਇਸ ਹਾਲਾਤ 'ਚ ਹੁੰਦੇ, ਚਾਹੇ ਉਹ ਜਿੰਨੀਆਂ ਮਰਜ਼ੀ ਗੱਲਾਂ ਕਰਨ ਲੈਣ, ਅਸਲੀ ਕਾਰਵਾਈ ਅਸੀਂ ਹੀ ਕਰਦੇ ਹਾਂ। ਦਰਅਸਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਬੀਤੇ ਹਫ਼ਤੇ ਸਾਈਨ ਹੋਈ ਡੀਲ ਤੋਂ ਬਾਅਦ ਇਹ ਸ਼ਰਤ ਸੀ ਕਿ ਲੈਬਨਾਨ ਸਣੇ ਹਰ ਮੋਰਚੇ ਦੇ ਉੱਤੇ ਜੰਗ ਰੋਕਣੀ ਹੋਏਗੀ। ਹਾਲਾਂਕਿ ਇਸ ਤੋਂ ਬਾਵਜੂਦ ਦੱਖਣੀ ਲੈਬਨਾਨ ਦੇ ਵਿੱਚ ਹਿਜਬੁੱਲਾ ਤੇ ਇਜ਼ਰਾਈਲੀ ਫੌਜ ਦੇ ਦਰਮਿਆਨ ਜੰਗ ਹੋਰ ਤੇਜ਼ ਹੋ ਗਈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਰਾਮ ਮੰਦਰ ਦਾ ਮਸਲਾ ਇਸ ਵਕਤ ਇੱਕ ਚੰਗਾ ਵਿਵਾਦ ਜਾਂ ਇੱਕ ਸਿਆਸਤ ਦਾ ਵਿਸ਼ਾ ਭਾਰਤ ਦੇ ਵਿੱਚ ਬਣਿਆ ਹੋਇਆ। ਉੱਤਰ ਪ੍ਰਦੇਸ਼ ਦੇ ਵਿੱਚ ਬਣੇ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਹੀ ਵਿਵਾਦ ਇਸ ਮੰਦਰ ਦੇ ਨਾਲ ਜੁੜੇ ਰਹੇ ਨੇ। ਹੁਣ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਚੜ੍ਹਦੇ ਚੜ੍ਹਾਵੇ ਦੀ ਚੋਰੀ ਦਾ ਮਸਲਾ ਇਹਨਾਂ ਦਿਨਾਂ 'ਚ ਚਰਚਾ 'ਚ ਹੈ। ਹਾਲਾਂਕਿ ਇੱਕ SIT ਬਣਾ ਦਿੱਤੀ ਗਈ ਸੀ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ ਤੋਂ, ਪਰ ਵਿਰੋਧੀ ਧਿਰ ਦਾ ਕਹਿਣਾ ਕਿ SIT ਆਪਣੀ ਰਿਪੋਰਟ ਆਪਣੇ ਹਿਸਾਬ ਦੇ ਨਾਲ ਜਾਂ ਸੂਬਾਈ ਸਰਕਾਰ ਦੇ ਹਿਸਾਬ ਨਾਲ ਬਣਾ ਕੇ ਸੂਬਾਈ ਸਰਕਾਰ ਨੂੰ ਹੀ ਸਪੁਰਦ ਕਰ ਦੇਵੇਗੀ। ਇਸ ਦੇ ਵਿੱਚ ਟੀਨੂ ਯਾਦਵ ਸਣੇ ਕਈ ਲੋਕ ਰਾਡਾਰ 'ਤੇ ਵੀ ਨੇ, ਪਰ ਫਿਰ ਵੀ ਅਖਿਲੇਸ਼ ਯਾਦਵ ਅਤੇ ਜਿਹੜੇ ਕਾਂਗਰਸ ਦੇ ਨੇਤਾ ਨੇ ਖੜਗੇ ਉਹਨਾਂ ਦੀ ਤਰਫ ਤੋਂ ਰਾਮ ਮੰਦਰ ਦੇ ਚੜ੍ਹਾਵੇ ਮਲਕਾਰਜਨ ਖੜਗੇ ਦੀ ਤਰਫ ਤੋਂ ਰਾਮ ਮੰਦਰ ਦੇ ਚੜ੍ਹਾਵੇ ਨੂੰ ਲੈ ਕੇ ਤੰਜ ਕਸੇ ਗਏ ਨੇ। ਕਿਹਾ ਗਿਆ ਹੈ ਕਿ 5,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਲੁੱਟ ਹੈ ਔਰ ਇਸ ਮਸਲੇ ਦੇ ਉੱਤੇ ਭਾਰਤ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਕਿਵੇਂ ਚੁੱਪ ਰਹਿ ਸਕਦੀ ਹੈ। ਉਹਨਾਂ ਕਿਹਾ ਕਿ ਰਾਮ ਮੰਦਰ ਦੇ ਪੁਜਾਰੀ ਪੈਸੇ ਲੁੱਟ ਰਹੇ ਨੇ, ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ ਔਰ ਇਸ ਦੇ ਬਾਬਤ ਇੱਕ SIT ਬਣਾ ਕੇ ਫਾਰਮੈਲਿਟੀ ਕਰ ਦਿੱਤੀ ਗਈ ਹੈ। ਜਾਂਚ ਦੇ ਲਈ ਗਠਿਤ ਵਿਸ਼ੇਸ਼ ਜਾਂਚ ਦਲ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦੁਆਰਾ 15 ਦਿਨਾਂ ਦਾ ਸਮਾਂ ਦਿੱਤੇ ਜਾਣ ਦੇ ਉੱਤੇ ਵੀ ਇਸ ਦੇ ਉੱਤੇ ਉਹਨਾਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉੱਧਰ ਦੂਸਰੇ ਪਾਸੇ ਜਿਹੜਾ ਅਯੋਧਿਆ ਦੇ ਵਿੱਚ ਇਸ ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਨੂੰ ਲੈ ਕੇ ਇੱਕ ਪਟੀਸ਼ਨ ਹਾਈਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ, ਉਸ ਦੇ ਉੱਤੇ ਵੀ ਅੱਜ ਦੇ ਦਿਨ ਇਸ ਪਟੀਸ਼ਨ ਦੇ ਉੱਤੇ ਕੋਈ ਗੱਲਬਾਤ ਜਿਹੜੀ ਹੈ ਕੋਰਟ ਦੀ ਤਰਫ ਤੋਂ ਸਾਹਮਣੇ ਆ ਸਕਦੀ ਹੈ। ਦੱਸ ਦਈਏ ਕਿ ਇਸ ਮਾਮਲੇ 'ਚ CBI ਅਤੇ ਕਿਸੇ ਸੁਤੰਤਰ ਜਾਂਚ ਏਜੰਸੀ ਨੂੰ ਇਸ ਦੀ ਜਾਂਚ ਸੌਂਪੀ ਜਾ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ 19 ਜੂਨ ਨੂੰ ਸਮੇਂ ਦੀ ਕਮੀ ਦੇ ਚੱਲਦਿਆਂ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸੁਣਵਾਈ ਨਹੀਂ ਸੀ ਕੀਤੀ। ਮਾਮਲੇ ਦੀ ਸੁਣਵਾਈ ਅੱਜ ਹੋਣੀ ਹੈ। ਇਸ ਵਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸ਼ੁੱਕਰਵਾਰ ਦੇ ਦਿਨ ਆਉਂਦੇ ਦਿਨਾਂ ਦੇ ਵਿੱਚ ਉਹ ਅਯੋਧਿਆ ਜਾਣਗੇ, ਰਾਮ ਮੰਦਰ ਪਹੁੰਚ ਕੇ ਰਾਮ ਲੱਲਾ ਦੇ ਦਰਸ਼ਨ ਵੀ ਕਰਨਗੇ ਔਰ ਇਸ ਦਰਮਿਆਨ ਉਹਨਾਂ ਨੇ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਲੇ ਤੱਕ FIR ਦਰਜ ਕਿਉਂ ਨਹੀਂ ਕੀਤੀ ਗਈ, ਸਰਕਾਰ ਇਸ ਮਾਮਲੇ ਦੇ ਵਿੱਚ ਕਿਸ ਨੂੰ ਬਚਾਉਣ ਲੱਗੀ ਹੋਈ ਸੀ, ਇਸ ਪਾਪ ਦੇ ਵਿੱਚ ਸ਼ਾਮਲ ਸਰਕਾਰ ਦੇ ਅੰਦਰ ਕਿਹੜੇ ਲੋਕ ਨੇ ਇਹ ਵੀ ਦੱਸਿਆ ਜਾਵੇ। ਅਰਵਿੰਦ ਕੇਜਰੀਵਾਲ ਦੀ ਐਂਟਰੀ ਤੋਂ ਬਾਅਦ ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦਾ ਮੁੱਦਾ ਹੋਰ ਜ਼ਿਆਦਾ ਗਰਮਾ ਗਿਆ। ਹੁਣ ਤੱਕ ਕੇਵਲ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ ਤਰਫ ਤੋਂ ਹੀ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸੀ। ਉੱਧਰ ਮਹਾਰਾਸ਼ਟਰ ਦੇ ਵਿੱਚ ਹੋਈਆਂ MLC ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਹੋ ਗਏ ਨੇ। ਦੱਸ ਦਈਏ ਕਿ 17 ਸੀਟਾਂ ਦੇ ਵਿੱਚੋਂ ਮਹਾਰਾਸ਼ਟਰ MLC ਦੇ ਅੰਦਰ 16 ਸੀਟਾਂ ਦੇ ਉੱਤੇ ਸੱਤਾਧਾਰੀ ਭਾਜਪਾ, ਸ਼ਿਵ ਸੈਨਾ ਅਤੇ NCP ਦਾ ਅਜੀਤ ਪਵਾਰ ਗੁੱਟ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਵਿਰੋਧੀ ਧਿਰ ਨੂੰ 1 ਹੀ ਸੀਟ ਮਿਲੀ ਹੈ। ਇਹਨਾਂ ਨਤੀਜਿਆਂ ਦੇ ਵਿੱਚ ਮਹਾਂਯੁਤੀ ਦੀ ਇਹ ਵੱਡੀ ਜਿੱਤ ਮੰਨੀ ਜਾ ਸਕਦੀ ਹੈ। 6 ਸੀਟਾਂ ਤਾਂ ਪਹਿਲਾਂ ਹੀ ਗੈਰ ਵਿਰੋਧ ਜਿਹੜੇ ਉਮੀਦਵਾਰ ਸੀ ਉਹ ਜਿੱਤ ਗਏ ਸੀ। ਨਾਸਿਕ ਸੀਟ ਦੇ ਉੱਤੇ ਭਾਜਪਾ ਦੇ ਇੱਕ ਬਾਗੀ ਨੇ ਏਕਨਾਥ ਸ਼ਿੰਦੇ ਦੇ ਉਮੀਦਵਾਰ ਦਾ ਖੇਡ ਵਿਗਾੜ ਦਿੱਤਾ ਸੀ। ਇੱਥੋਂ ਨਾਸਿਕ ਦੇ ਵਿੱਚ ਕੈਂਡੀਡੇਟ ਨਰਿੰਦਰ ਦਰਾੜੇ ਨੂੰ
ਆਜ਼ਾਦ ਉਮੀਦਵਾਰ ਗੋਕੁਲ ਗਿਤੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਾਂਦੇੜ ਤੋਂ ਭਾਜਪਾ ਦੇ ਉਮੀਦਵਾਰ ਅਮਰਨਾਥ ਰਾਜੂਰਕਰ ਜਿੱਤੇ ਨੇ, ਕਾਂਗਰਸ ਦੇ ਰਾਮਦਾਸ ਪਾਟਿਲ ਹਾਰੇ ਨੇ। ਨਾਗਪੁਰ ਉਪ ਚੋਣਾਂ ਦੇ ਵਿੱਚ ਭਾਜਪਾ ਦੇ ਡਾਕਟਰ ਰਾਜੀਵ ਪੋਤਦਾਰ, ਛਤਰਪਤੀ ਸੰਭਾਜੀ ਨਗਰ ਜਾਲਨਾ ਤੋਂ ਭਾਜਪਾ ਦੇ ਸੁਹਾਸ ਸ਼ਿਰਸਾਟ ਜਿੱਤੇ ਨੇ। ਪ੍ਰਬਣੀ ਹਿੰਗੋਲੀ ਤੋਂ ਸ਼ਿਵ ਸੈਨਾ ਦੇ ਸੈਯਦ ਖਾਨ ਜਿੱਤੇ ਨੇ। ਜਲਗਾਓਂ ਤੋਂ ਭਾਜਪਾ ਦੇ ਨੰਦ ਕਿਸ਼ੋਰ ਮਹਾਜਨ, ਸਾਂਗਲੀ ਸਤਾਰਾ ਤੋਂ ਭਾਜਪਾ ਦੀ ਧੈਰਿਆਸ਼ੀਲ ਕਦਮ, ਸੋਲਾਪੁਰ ਤੋਂ ਭਾਜਪਾ ਦੇ ਰਾਜਿੰਦਰ ਰਾਊਤ, ਦਾਰਾਦੇਵ ਲਾਤੂਰ ਬੀੜ ਤੋਂ ਭਾਜਪਾ ਦੇ ਬਸਰਾਵ ਪਾਟਿਲ ਤੇ ਅਮਰਾਵਤੀ ਤੋਂ ਭਾਜਪਾ ਦੇ ਪ੍ਰਵੀਨ ਪੋਟੇ ਨੇ ਇਹ ਜਿੱਤ ਹਾਸਲ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਇੱਕ ਪਾਸੇ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ, ਨੀਟ ਪੇਪਰ ਲੀਕ ਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਲਗਾਤਾਰ ਤੀਜੇ ਦਿਨ ਵੀ ਜੰਤਰ ਮੰਤਰ ਦੇ ਉੱਤੇ ਆਪਣਾ ਧਰਨਾ ਜਾਰੀ ਰੱਖਿਆ ਗਿਆ। ਇਹ ਧਰਨਾ ਸ਼ਨੀਵਾਰ ਦੁਪਹਿਰ ਵੇਲੇ ਸ਼ੁਰੂ ਹੋਇਆ ਸੀ ਤੇ ਦੋ ਰਾਤਾਂ ਦਰਮਿਆਨ ਜਾਰੀ ਰਿਹਾ। ਪ੍ਰਦਰਸ਼ਨਕਾਰੀ ਪੁਲਿਸ ਦੀ ਤੈਨਾਤੀ ਦੇ ਵਿਚਾਲੇ ਮੌਕੇ ਦੇ ਉੱਤੇ ਡਟੇ ਰਹੇ ਨੇ। ਰਾਤ ਨੂੰ ਕੁਝ ਲੋਕ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੂੰ ਭੋਜਨ ਪੀਣ ਦੇ ਲਈ ਪਾਣੀ ਦਿੰਦੇ ਵੀ ਦੇਖੇ ਗਏ। ਐਤਵਾਰ ਦੇ ਦਿਨ ਪ੍ਰਦਰਸ਼ਨ ਸਥਾਨ ਦੇ ਉੱਤੇ ਨਾਅਰੇਬਾਜ਼ੀ, ਭਾਸ਼ਣ, ਸੱਭਿਆਚਾਰਕ ਪੇਸ਼ਕਾਰੀਆਂ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਲਗਭਗ ਕਿਸਾਨ ਮੋਰਚੇ ਵਰਗਾ ਮਾਹੌਲ ਜਿਹੜਾ ਉਹ ਜੰਤਰ ਮੰਤਰ ਦੇ ਉੱਤੇ ਬਣਦਾ ਜਾ ਰਿਹਾ। ਪ੍ਰਬੰਧਕਾਂ ਦੇ ਮੁਤਾਬਕ 200 ਤੋਂ ਵੱਧ ਲੋਕ ਰਾਤ ਵੇਲੇ ਤੱਕ ਹਾਜ਼ਰ ਰਹੇ ਸੀ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਲਗਾਤਾਰ ਮੰਗ ਕਰ ਰਹੀ ਹੈ। ਇਸ ਗੁੱਟ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਔਰ ਪੇਪਰ ਲੀਕ ਜਿਹੜੇ ਹੋਏ ਨੇ ਜਿਸ ਦੇ ਕਾਰਨ ਪ੍ਰੀਖਿਆ ਤੋਂ ਬਾਅਦ ਰੱਦ ਹੋਣ ਤੋਂ ਬਾਅਦ ਖੁਦਕੁਸ਼ੀ ਕਈ ਵਿਦਿਆਰਥੀਆਂ ਨੇ ਕੀਤੀ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਨੂੰ ਹੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉੱਧਰ ਆਸਟ੍ਰੇਲੀਆ ਦੀ ਖਬਰਾਂ ਦੀ ਸਾਂਝ ਪਾਈਏ ਤੇ ਪਾਰਲੀਮੈਂਟਰੀ ਸੈਸ਼ਨ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ। ਪ੍ਰਸ਼ਨ ਕਾਲ ਦਾ ਅੱਜ ਦੇ ਦਿਨ ਦਿਨ ਸੀ। ਬਹੁਤ ਕੁਝ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਹੁੰਦਾ ਰਿਹਾ। ਟ੍ਰੈਜਰ ਜਿਮ ਚਾਮਜ਼ ਨੇ ਸਰਕਾਰ ਦੇ ਦੁਆਰਾ ਜਿਹੜਾ ਬਜਟ ਲਿਆਂਦਾ ਗਿਆ ਸੀ ਤੇ ਉਸ ਦੇ ਉੱਤੇ ਵਿਰੋਧੀ ਧਿਰ ਦੀ ਤਰਫ ਤੋਂ ਚੁੱਕੇ ਗਏ ਸਵਾਲ ਦੇ ਉੱਤੇ ਇਤਰਾਜ਼ ਜਤਾਏ ਨੇ। ਕਿਹਾ ਹੈ ਕਿ ਐਸਾ ਬਜਟ ਦੇ ਵਿੱਚ ਉਹਨਾਂ ਨੂੰ ਕੀ ਦਿਖ ਗਿਆ ਕਿ ਉਸ ਨੂੰ ਇੱਕ ਮਾੜਾ ਬਜਟ ਜਾਂ ਹਲਕਾ ਸਸਤਾ ਬਜਟ ਦੱਸਿਆ ਜਾ ਰਿਹਾ। ਉਦੋਂ ਜਿਮ ਚਾਮਜ਼ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਤਰਫ ਤੋਂ ਫਿਊਲ ਐਕਸਾਈਜ਼ ਟੈਕਸ ਕੱਟ ਨੂੰ ਹੁਣ ਅਗਲੇ ਮਹੀਨੇ ਵਧਾ ਦਿੱਤਾ ਜਾਏਗਾ। ਹਾਲਾਂਕਿ ਉਨਾ ਨਹੀਂ ਹੋਏਗਾ ਇਹ ਕੱਟ ਜਿੰਨਾ ਪਹਿਲਾਂ ਚੱਲ ਰਿਹਾ ਸੀ। ਹੁਣ ਤੱਕ 32 ਸੈਂਟਸ ਪਰ ਲੀਟਰ ਦੀ ਜਿਹੜੀ ਇੱਕ ਐਕਸਾਈਜ਼ ਕਟੌਤੀ ਦਿੱਤੀ ਜਾ ਰਹੀ ਸੀ ਸਰਕਾਰ ਦੀ ਤਰਫ ਤੋਂ, ਪਰ ਜੁਲਾਈ ਮਹੀਨੇ ਤੋਂ ਲੈ ਕੇ 2 ਅਗਸਤ ਤੱਕ 16 ਸੈਂਟ ਪਰ ਲੀਟਰ ਦੀ ਹੀ ਕਟੌਤੀ ਦਿੱਤੀ ਜਾਏਗੀ। ਮੰਨਿਆ ਜਾ ਰਿਹਾ ਕਿ 400 ਲੀਟਰ ਦਾ ਜੇਕਰ ਤੁਸੀਂ ਟੈਂਕ ਭਰਵਾਉਂਦੇ ਹੋ ਤਾਂ $64 ਤੱਕ ਦੀ ਬੱਚਤ ਤੁਸੀਂ ਇਸ ਦੇ ਵਿੱਚ ਕਰ ਸਕਦੇ ਹੋ। ਪ੍ਰਸ਼ਨ ਕਾਲ ਦੇ ਦਰਮਿਆਨ ਬਹੁਤ ਕੁਝ ਐਸਾ ਵੀ ਹੋਇਆ ਜਿਸ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਚਰਚਾ ਹੋਏਗੀ, ਜਿਵੇਂ ਸਿਡਨੀ ਦੀ ਫੋਲਰ ਸੀਟ ਤੋਂ ਇੰਡੀਪੈਂਡੈਂਟ MP ਨੇ ਡਾਈ ਲੀ, ਵੀਤਨਾਮੀਜ਼ ਮੂਲ ਦੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਖੜ੍ਹੇ ਹੋ ਕੇ ਪਾਰਲੀਮੈਂਟ ਦੇ ਵਿੱਚ ਇਹ ਪੁੱਛਿਆ ਕਿ ਇੰਨਾ ਦੱਸ ਦੇਵੋ ਕਿ ਜਾਣਕਾਰੀ ਤੁਹਾਨੂੰ ਜਾਂ ਤੁਹਾਡੇ ਮੰਤਰੀਆਂ ਨੂੰ ਸੀ ਇਸ ਬਜਟ ਦੇ ਬਾਰੇ ਜਾਂ ਇਸ ਬਜਟ ਦੇ ਵਿੱਚ ਜੋ ਵੀ ਸੁਝਾਇਆ ਗਿਆ ਸੀ। ਅਸਲ 'ਚ ਡਾਈ ਲੀ ਦਾ ਇਸ਼ਾਰਾ ਨੈਗੇਟਿਵ ਗੇਅਰਿੰਗ ਅਤੇ CGT ਟੈਕਸ ਡਿਸਕਾਊਂਟ ਦੇ ਵਿੱਚ ਕਟੌਤੀਆਂ ਨੂੰ ਲੈ ਕੇ ਸੀ। ਪਰ ਬਾਅਦ ਦੇ ਵਿੱਚ ਸਪੀਕਰ ਮਿਲਟਨ ਨੇ ਉਹਨਾਂ ਦੇ ਇਸ ਕਥਨ ਦੇ ਉੱਤੇ ਇਤਰਾਜ਼ ਜਤਾਇਆ, ਕਿਹਾ ਕਿ ਇਸ ਕਿਸਮ ਦੇ ਸਵਾਲ ਪੁੱਛ ਕੇ ਆਖਿਰਕਾਰ ਅਸਿੱਧੇ ਤਰੀਕੇ ਦੇ ਨਾਲ ਡਾਇਲ ਹੀ ਸਾਬਤ ਕੀ ਕਰਨਾ ਚਾਹੁੰਦੇ ਨੇ। ਲੀਡਰ ਆਫ ਹਾਊਸ ਟੋਨੀ ਬਰਕ ਨੇ ਇਸ ਮੌਕੇ ਦੇ ਉੱਤੇ ਦਖਲ ਅੰਦਾਜ਼ੀ ਕੀਤੀ ਅਤੇ ਕਿਹਾ ਕਿ ਇਸ ਕਿਸਮ ਦੇ ਸਵਾਲ ਜਿਹੜੇ ਨੇ ਉਹ ਆਰਗੂਮੈਂਟ ਦੇ ਵੱਲ ਜਾਂਦੇ ਨੇ। ਸਰਕਾਰ ਤੋਂ ਇਸ ਕਿਸਮ ਦੇ ਸਵਾਲ ਪੁੱਛਣੇ ਚਾਹੀਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋ ਸਕੇ। ਉੱਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਉਹ ਇਸ ਕਿਸਮ ਦੇ ਸਵਾਲਾਂ ਤੋਂ ਖੁਸ਼ ਨਹੀਂ ਨੇ। ਉਹਨਾਂ ਨੂੰ ਲੱਗਦਾ ਹੈ ਕਿ ਚੈਂਬਰ ਦੇ ਵਿੱਚ ਇੱਕ ਨਕਾਰਾਤਮਕ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਿਸਮ ਦੇ ਨਾਲ ਚੈਂਬਰ ਨਹੀਂ ਚੱਲਦੇ, ਇਹ ਇੱਕ ਸੀਰੀਅਸ ਪਾਰਲੀਮੈਂਟ ਹੈ। ਉਧਰ ਲਿਬਰਲ ਪਾਰਟੀ ਦੇ MP ਬੈਨ ਸਮਾਲ ਨੇ ਚੈਂਬਰ ਦੇ ਵਿੱਚ ਵੋਟਿੰਗ ਵੀ ਕੀਤੀ ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਨੂੰ ਲਾਇਆ, ਜੋ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇੱਕ ਕੈਂਪੇਨ ਚਲਾਇਆ ਗਿਆ, ਉਸ ਦਾ ਇਸ਼ਾਰਾ ਕੀਤਾ। ਅਸਲ ਦੇ ਵਿੱਚ ਬੈਨ ਸਮਾਲ ਨੇ ਇਹ ਪੁੱਛਿਆ ਕਿ ਪ੍ਰਧਾਨ ਮੰਤਰੀ ਨੂੰ ਕਿ ਕੀ ਉਹਨਾਂ ਨੇ ਠੀਕ ਉਸੇ ਤਰੀਕੇ ਦੇ ਨਾਲ ਜਦੋਂ ਜੂਲੀਆ ਗਿਲਾਰਡ ਨੇ ਕੱਟਸ ਲਗਾਏ ਸੀ ਉੱਦਾਂ ਹੀ ਫੋਲੋ ਕੀਤੀ ਇਹ ਚੀਜ਼, ਜਾਂ ਫਿਰ ਲੇਬਰ ਪਾਰਟੀ ਨੇ ਝੂਠ ਕਿਹਾ ਸੀ ਕਿ ਉਹ ਕੋਈ ਵੀ ਨਵਾਂ ਟੈਕਸ ਨਹੀਂ ਲਗਾਉਣਗੇ ਚੋਣਾਂ ਤੋਂ ਪਹਿਲਾਂ। ਇਸ ਕਿਸਮ ਦਾ ਵਾਅਦਾ ਲੇਬਰ ਦਾ ਖਾਸਾ ਚਰਚਾ ਦੇ ਵਿੱਚ ਆਇਆ ਸੀ, ਪਰ ਹੁਣ ਲੀਡਰ ਆਫ ਹਾਊਸ ਟੋਨੀ ਬਰਕ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ
ਬਸ ਇੰਨਾ ਹੀ ਕਿਹਾ ਗਿਆ ਕਿ ਕਮਨ ਉਸ ਤੋਂ ਬਾਅਦ ਸਪੀਕਰ ਮਿਲਟਨ ਡਿਕ ਨੇ ਉਹਨਾਂ ਨੂੰ ਬਿਠਾ ਦਿੱਤਾ ਅਤੇ ਇਸ ਮਸਲੇ ਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕੀਤੀ। ਸਿਡਨੀ ਤੋਂ ਅਗਲੀ ਖਬਰ ਹੈ ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਤਰਫ ਤੋਂ ਦੇਸ਼ ਦੀ ਸਭ ਤੋਂ ਵੱਡੀ ਕੋਕੇਨ ਦੀ ਖੇਪ ਗ੍ਰੇਟਰ ਵੈਸਟਰਨ ਸਿਡਨੀ ਦੇ ਵਿੱਚੋਂ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਬਾਜ਼ਾਰੀ ਕੀਮਤ $816 million ਹੋ ਸਕਦੀ ਹੈ। ਇਹ ਖੇਪ ਕਿਤੋਂ ਹੋਰ ਨਹੀਂ ਬਲਕਿ ਇੱਕ ਲੰਡਨ ਡੈਰੀ ਨਾਮ ਦਾ ਜਿਹੜਾ ਸਬਰਬ ਹੈ ਪੱਛਮੀ ਸਿਡਨੀ ਦੇ ਵਿੱਚ ਬਲੈਕਟਾਊਨ ਤੋਂ ਰਿਚਮੰਡ ਨੂੰ ਜਾਂਦੇ ਹੋਏ ਅਤੇ ਇਸ ਸਬਰਬ ਦੇ ਵਿੱਚ ਜ਼ਮੀਨ ਥੱਲਿਓਂ ਇੱਕ ਬੰਕਰ ਦੇ ਵਿੱਚੋਂ ਇਸ ਕਿਸਮ ਦੇ ਨਾਲ ਕੋਕੀਨ ਦੇ ਵੱਡੇ ਕੰਟੇਨਰ ਬਰਾਮਦ ਹੋਏ ਨੇ। ਪੁਲਿਸ ਨੂੰ ਇਸ ਕਿਸਮ ਦੀ ਜਾਣਕਾਰੀ ਦਿੱਤੀ ਗਈ ਸੀ। ਲਗਭਗ 2.7 ਟਨ ਦੇ ਆਸ ਪਾਸ ਇਸ ਕੋਕੀਨ ਦੀ ਬਾਜ਼ਾਰੀ ਕੀਮਤ $816 million ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਕਿਸਮ ਦੇ ਹੋਰ ਵੀ ਕੁਝ ਪ੍ਰੋਪਰਟੀਜ਼ ਦੇ ਵਿੱਚ ਬੰਕਰ ਹੋ ਸਕਦੇ ਨੇ। ਇਸ ਗੱਲ ਤੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਇਹ ਇੱਕ ਨਵਾਂ ਤਰੀਕਾ ਨਵਾਂ ਅੰਦਾਜ਼ ਤੁਰਿਆ ਹੈ। ਹਾਲਾਂਕਿ ਸਵਾਲ ਉੱਠਣ ਲੱਗ ਪਏ ਨੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਕੋਕੇਨ ਜਿਹੜੀ ਉਹ NSW ਦੇ ਧੁਰ ਅੰਦਰ ਤੱਕ ਇੱਕ ਕਿਸੇ ਪ੍ਰੋਪਰਟੀ ਦੇ ਵਿੱਚ ਬਕਸੇ ਦੇ ਅੰਦਰ ਕਿਵੇਂ ਪਹੁੰਚਾਈਆਂ ਗਈਆਂ ਇਹ ਇੱਕ ਇਕਹਿਰੇ ਵਿਅਕਤੀ ਦਾ ਕੰਮ ਨਹੀਂ ਦੱਸਿਆ ਜਾ ਰਿਹਾ। ਆਸਟ੍ਰੇਲੀਆ ਦੇ ਸਭ ਤੋਂ ਵੱਡੀ ਪਸ਼ੂ ਪਾਲਣ ਫੈਸਿਲਿਟੀ ਦੇ ਵਿੱਚ ਹੁਣ ਏਵੀਅਨ ਫਲੂ ਦਾ ਖਤਰਾ ਦਾਖਲ ਹੋ ਗਿਆ। ਦੂਸਰੀ ਸਭ ਤੋਂ ਵੱਡੀ ਇਹ ਫੈਸਿਲਿਟੀ ਦੱਸੀ ਜਾ ਸਕਦੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ H5N1 ਨਾਮ ਦਾ ਇੱਕ ਸਟ੍ਰੇਨ ਹੈ ਜਾਂ ਇੱਕ ਫਲੂ ਹੈ ਉਹ ਜਾਨਵਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਰਗੀਆਂ ਦੇ ਵਿੱਚ ਨੋਟ ਕੀਤਾ ਜਾ ਰਿਹਾ ਸੀ। ਵੈਸਟਰਨ ਆਸਟ੍ਰੇਲੀਆ ਤੋਂ ਇਹ ਕੇਸ ਸ਼ੁਰੂ ਹੋਇਆ ਸੀ। ਹੁਣ ਇੱਕ ਹੋਰ ਬਰਡ ਜਿਹੜਾ ਇਸਦਾ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਇਹਨਾਂ ਦੋਵਾਂ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਨੌਰਾਂ ਦੀ ਮੌਤ ਹੋ ਚੁੱਕੀ ਹੈ, ਪਰ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਰਡ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਐਨੀਮਲ ਫਾਰਮ ਫੈਸਿਲਿਟੀ ਜਿਹੜੀ ਹੈ ਉਸਨੂੰ ਬੰਦ ਕਰਨ ਦੀ ਤਾਦਾਦ ਦੇ ਉੱਤੇ ਇਹ ਅਦਾਰਾ ਪਹੁੰਚ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਲੱਖਾਂ ਹੀ ਆਸਟ੍ਰੇਲੀਅਨ ਲੋਕਾਂ ਨੂੰ $500 ਤੱਕ ਦਾ ਫਾਇਦਾ ਹੋਣ ਜਾ ਰਿਹਾ। ਦੱਸ ਦਈਏ ਕਿ 1 ਜੁਲਾਈ ਤੋਂ ਉਹ ਕਾਨੂੰਨ ਲਾਗੂ ਹੋ ਜਾਣਾ ਜਿਸ ਦੇ ਤਹਿਤ ਫੈਡਰਲ ਸਰਕਾਰ ਨੇ ਟੈਕਸ ਚੇਂਜਿਸ ਦੇ ਵਿੱਚ ਬਦਲਾਅ ਕੀਤੇ ਸੀ। ਲੇਬਰ ਪਾਰਟੀ ਦੇ ਇਸ ਫੈਡਰਲ ਬਜਟ ਜਿਹੜਾ ਕਿ ਮਈ ਮਹੀਨੇ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ $1,000 ਦੇ ਇੰਸਟੈਂਟ ਟੈਕਸ ਡਿਡਕਸ਼ਨ ਜਿਹੜੀ ਉਹ ਦਿੱਤੀ ਜਾਣੀ ਹੈ। ਇਸੇ ਨੂੰ ਲੈ ਕੇ 1 ਜੁਲਾਈ ਤੋਂ ਬਾਅਦ ਜਦੋਂ ਵੀ ਤੁਸੀਂ ਆਪਣਾ ਟੈਕਸ ਦਾਇਰ ਕਰੋਗੇ ਇਹ $1,000 ਤੱਕ ਦੀ ਜਿਹੜੀ ਇੱਕ ਕਿਸਮ ਦੀ ਮਦਦ ਹੈ ਉਹ ਤੁਹਾਨੂੰ ਮਿਲ ਸਕੇਗੀ। ਵਿਕਟੋਰੀਆ ਦੇ ਵਿੱਚ ਅਧਿਆਪਕਾਂ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ 24 ਘੰਟੇ ਸਟ੍ਰਾਈਕ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। 4 ਅਗਸਤ ਨੂੰ ਇਹ ਸਟ੍ਰਾਈਕ ਜਾਂ ਇਹ ਹੜਤਾਲ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਹੜਤਾਲ ਦੀ ਵਜ੍ਹਾ ਉਹੀ ਰੱਖੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਨੇ ਸਰਕਾਰ ਤੋਂ ਤਨਖਾਹ ਵਾਧੇ ਦੀ ਮੰਗ ਸਾਹਮਣੇ ਰੱਖੀ ਸੀ। ਹਾਲਾਂਕਿ ਉਨੀ ਮੰਗ ਜਿਹੜੀ ਉਹ ਅਧਿਆਪਕਾਂ ਦੀ ਪੂਰੀ ਨਹੀਂ ਸੀ ਕੀਤੀ ਗਈ ਪਰ ਹੁਣ ਲਗਾਤਾਰ ਘੱਟ ਰਹੇ ਅਧਿਆਪਕਾਂ ਦੀ ਗਿਣਤੀ ਵੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਸੁਖਾਵਾਂ ਮਾਹੌਲ ਹਾਸਲ ਨਹੀਂ ਹੁੰਦਾ। ਕਮਿਸ਼ਨ ਦੀ ਯੂਨੀਅਨ ਦੀ ਤਰਫ ਤੋਂ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾਂ ਨੂੰ 28% ਤੋਂ 32% ਤਨਖਾਹ ਵਾਧੇ ਦੀ ਫੈਡਰਲ ਸਰਕਾਰ ਮਾਫ ਕਰਨਾ ਸੂਬਾਈ ਸਰਕਾਰ ਤੋਂ ਉਮੀਦ ਹੈ। ਜਦਕਿ ਇਹ ਤਨਖਾਹ ਵਾਧਾ ਦਿੱਤਾ ਜਾਏਗਾ ਜਾਂ ਨਹੀਂ ਇਸ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ। ਉੱਥੇ ਸਿਡਨੀ ਦੇ ਹਾਰਬਰ ਬ੍ਰਿਜ ਦੀ ਤਰਜ਼ ਦੇ ਉੱਤੇ ਮੈਲਬਰਨ ਦੇ ਮਾਰਵਲ ਸਟੇਡੀਅਮ ਦੀ ਛੱਤ ਦੇ ਉੱਤੇ ਹੁਣ ਇੱਕ ਵਾਕ ਤਿਆਰ ਕੀਤੀ ਗਈ ਹੈ। ਆਮ ਤੌਰ ਦੇ ਉੱਤੇ AFL ਮੈਚਾਂ ਦੇ ਲਈ ਵਰਤੇ ਜਾਂਦੇ ਮਾਰਵਲ ਸਟੇਡੀਅਮ ਦੀ ਛੱਤ ਤੋਂ ਹੁਣ ਲੋਕ ਹਾਰਨੈਸ ਬੰਨ ਕੇ ਤੁਰ ਸਕਣਗੇ ਔਰ ਮੈਲਬਰਨ ਸ਼ਹਿਰ ਦਾ ਨਜ਼ਾਰਾ ਦੇਖ ਸਕਣਗੇ। ਸਿਡਨੀ ਹਾਰਬਰ ਬ੍ਰਿਜ ਦੀ ਤਰ੍ਹਾਂ ਹੀ ਮਾਰਵਲ ਸਟੇਡੀਅਮ ਜਿਹੜਾ ਉਹ ਜ਼ਮੀਨ ਤੋਂ 40 ਮੀਟਰ ਉੱਚੇ ਜਾ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਕਿਸਮ ਦਾ ਇੱਕ ਦ੍ਰਿਸ਼ ਪ੍ਰਦਾਨ ਕਰੇਗਾ। ਹਾਲਾਂਕਿ ਮੈਲਬਰਨ ਦੀ ਤਰਫ ਤੋਂ
या मेलबर्न सिटी कौंसल की तरफ तो इस किस्म की कोई टिप्पणी नहीं की गई है। खबरां दे अखीर दे विच खेड जगत दे नाल जुड़ी खबर, भारतीय वीमेन्स टी ट्वेंटी वर्ल्ड कप 2026 की टीम दे विच पहली दफा इन्हां नूं हार दा सामना करना पिया। इंग्लैंड दे मैनचेस्टर दे विच एतवार दे दिन होए मुकाबले च साउथ अफ्रीका ने भारत की टीम के खिलाफ 6 विकटां दे नाल जित दर्ज की। भारत ने पहला बल्लेबाजी करते हुए 20 ओवरां च 7 विकटां गुआ के 158 दौड़ां ही बनाईआं। शेफाली वर्मा ने सिर्फ 15 गेंदां च 31 दौड़ां बनाईआं। समृति मंदाना ने 12 गेंदां च 17 बनाईआं। भारत ने पावर प्ले के दरम्यान 59 दौड़ां होर बनाईआं। जवाबी कार्रवाई दे विच साउथ अफ्रीका ने 19.1 ओवर दे विच 4 विकेट खो के स्कोर चेज कर लिया। साउथ अफ्रीका दे लई मारीजान कैंप ने 45 गेंदां च नाबाद 81 दौड़ां दी पारी भी खेडी। कैंप ने गेंदबाजी करदिआं होइआं 2 विकेट लए सी। उन्हां नूं प्लेयर ऑफ द मैच चुनिया गया। खबरां दे अज दे इस सैगमेंट दे विच फिलहाल नहीं दिओ इजाजत। धन्नवाद, सुनदे रहो रेडियो हांजी 1674 AM।

ਹੁਣ ਅਸੀਂ ਇਨਸਾਈਟ ਰਿਪੋਰਟ ਸ਼ੁਰੂ ਕੀਤਾ ਹੈਗਾ ਨਿਊਜ਼ ਐਂਡ ਵਿਊਜ਼ ਦੀ ਜਗ੍ਹਾ, ਅਤੇ ਉਹ ਜ਼ਰੂਰ ਸੁਣਿਓ ਅਤੇ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੇ ਕੀ ਬਲਕਿ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਤੱਕ ਇੱਕ ਫੁੱਟਬਾਲ ਦਾ ਵੀ, ਕਿਉਂਕਿ ਵਰਲਡ ਕੱਪ ਚੱਲ ਰਿਹਾ, ਇੱਕ ਸਪੈਸ਼ਲ ਬੁਲੇਟਿਨ ਉਹਦੇ 'ਤੇ ਵੀ ਲੈ ਕੇ ਆਈਏ, ਬੁਲੇਟਿਨ ਨਹੀਂ ਬਟ ਇੱਕ ਸਪੈਸ਼ਲ ਪ੍ਰੋਗਰਾਮ।

ਗਾਣੇ ਤੋਂ ਬਾਅਦ ਅਸਲ ਚ ਨਾ ਬੈਕ ਟੂ ਬੈਕ ਹੁਣ ਕੁਛ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ, ਡਰਾਈਵ ਬੈਕ ਸ਼ੋਅ ਹੈ, ਵਿੱਚ ਵਿੱਚ ਮੈਂ ਆਪਣੀਆਂ ਵੀ ਗੱਲਾਂ ਕਰਦਾ ਰਹੂੰਗਾ ਤੇ ਖਬਰਾਂ ਦਾ ਬੁਲੇਟਿਨ ਕੱਲ ਨੂੰ ਇੱਕ

0: ਕੁੜੀਆਂ ਬਰਾਊਨ ਕੱਢੀਆਂ ਕਾਲੀਆਂ ਨੀ ਪਕੌੜੇ ਚਿੱਟੇ ਕੁੜੀਆਂ ਬਰਾਊਨ ਕੱਢੀਆਂ ਕਾਲੀਆਂ ਨੀ ਪਕੌੜੇ ਚਿੱਟੇ
1: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰਿਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਰਿਵਰ ਸਟੋਨ ਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: 1674 1674 AM ਫ੍ਰੀਕਵੈਂਸੀ ਤੋਂ ਐਪ ਤੋਂ ਮੋਬਾਈਲ ਤੋਂ ਕਿਤੋਂ ਵੀ ਸੁਣ ਰਹੇ ਹੋ ਸਾਨੂੰ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੀ ਡੀਪ ਟਾਕ ਸ਼ੁਰੂ ਹੋ ਚੁੱਕੇ ਹੈ ਸਾਇੰਸ ਦੀਆਂ ਗੱਲਾਂ ਕਰਨੀਆਂ ਨੇ ਜਾਣਕਾਰੀਆਂ ਦੇ ਨਾਲ ਭਰਪੂਰ ਹੈ ਪ੍ਰੋਗਰਾਮ ਔਰ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਸੰਦੀਪ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਜੀ ਅਨਅਵੇਅਰ ਹੋਵਾਂ ਪਰ ਜਦੋਂ ਤੱਕ ਸ਼ੋ ਖਤਮ ਹੋਇਆ ਉਹ ਸਾਰੇ ਟੋਪਿਕ ਫੇਵਰੇਟ ਬਣਦੇ ਗਏ ਸੋ ਸਾਰੇ ਹੀ ਸ਼ੋ ਵਧੀਆ ਰਹੇ ਹੈਗੇ ਨੇ ਸਪੈਸ਼ਲੀ ਡਾਇਨਾਸੌਰ ਵਾਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਬੜਾ ਐਕਸਾਈਟਿਡ ਸੀ ਸਪੇਸ ਵਾਲੇ ਪ੍ਰੋਗਰਾਮ ਦੇ ਲਈ ਐਕਸਾਈਟਿਡ ਸੀ ਕਿਉਂਕਿ ਇਹ ਕੁਛ ਐਸੇ ਜਾਨਰ ਨੇ ਜਿਹਦਾ ਬਾਰੇ ਹਰ ਕੋਈ ਗੱਲ ਕਰਨੀ ਚਾਹੁੰਦਾ ਆਪਣੇ ਡਰਾਇੰਗ ਰੂਮ ਤੋਂ ਲੈ ਕੇ ਹਰ ਇੱਕ ਮਹਿਫਿਲ ਤੱਕ ਔਰ ਰੇਡੀਓ ਦੇ ਵਿੱਚ ਪ੍ਰੋਗਰਾਮ ਸੁਣਨ ਤੋਂ ਲੈ ਕੇ ਪੋਡਕਾਸਟਾਂ ਦੇ ਵਿੱਚ ਦੇਖਣ ਤੱਕ ਅਸੀਂ ਹੈ ਨਾ ਟੋਪਿਕਸ ਦੇ ਬਾਰੇ ਗੱਲ ਕਰਦੇ ਹੈਗੇ ਅੱਜ ਜਿਹੜੇ ਟੋਪਿਕ 'ਤੇ ਗੱਲ ਕਰ ਰਹੇ ਉਹਦੇ 'ਤੇ ਜ਼ਿਆਦਾਤਰ ਲੋਕਾਂ ਨੇ ਫਿਲਮਾਂ ਹੀ ਦੇਖੀਆਂ ਹੋਣੀਆਂ ਅਤੇ ਏਲੀਅਨ ਦੀ ਅੱਜ ਆਪਾਂ ਗੱਲ ਕਰਨੀ ਹੈ ਜੀ
1: ਹਾਂਜੀ
0: ਅੱਛਾ ਫਿਲਮਾਂ ਦੇ ਵਿੱਚ ਨਾ ਹਾਂਜੀ ਸੋਰੀ ਕੀ ਕਹਿ ਰਹੇ ਸੀ
1: ਨਹੀਂ ਤੁਸੀਂ ਦੱਸੋ
0: ਜਿਹੜੇ ਇੱਕ ਡਾਇਰੈਕਟਰ ਹੋਏ ਨੇ ਹਾਲੀਵੁੱਡ ਦੇ ਰਿਡਲੀ ਸਕਾਟ ਉਹਨਾਂ ਨੇ ਜਿਨ੍ਹਾਂ ਨੇ ਗਲੈਡੀਏਟਰ ਵਗੈਰਾ ਬਣਾਈਆਂ ਨੇ ਤੁਸੀਂ ਜੇ ਦੇਖੀਆਂ ਹੋਣ ਉਹ ਪੁਰਾਣੀਆਂ ਫਿਲਮਾਂ ਰੋਬਿਨ ਹੁੱਡ ਗਲੈਡੀਏਟਰ ਹੈ ਨਾ ਅਤੇ ਬਲੈਕ ਹੌਕ ਵਰਗੀਆਂ ਫਿਲਮਾਂ ਉਹਨਾਂ ਨੇ 80s ਦੇ ਵੀ ਨਹੀਂ ਬਲਕਿ 70s ਦੇ ਲਾਸਟ 1900 ਸਮਥਿੰਗ ਕੁਛ ਸ਼ੋਲੇ ਤੋਂ ਬਾਅਦ ਆਈ ਸੀਗੀ ਉਹ ਫਿਲਮ ਵੈਸੇ ਮੋਟੇ ਮੋਟੇ ਤੌਰ 'ਤੇ ਏਲੀਅਨ ਫਿਲਮ ਆ ਗਈ ਸੀਗੀ ਜਦੋਂ ਅਸੀਂ ਸ਼ੋਲੇ ਬਣਾ ਰਹੇ ਸੀ ਜਾਂ ਦੇਖ ਰਹੇ ਸੀ ਅਤੇ ਉਸ ਦੌਰ ਦੇ ਵਿੱਚ 79 ਦੇ ਵਿੱਚ ਆਈ ਸੀਗੀ ਉਹ ਫਿਲਮ ਅਤੇ ਏਲੀਅਨ ਫਿਲਮ ਅਤੇ ਉਹ ਹਾਲੀਵੁੱਡ ਦੀ ਪਹਿਲੀ ਜਾਂ ਮਤਲਬ ਕਿਸੇ ਵੀ ਸਿਨੇਮਾ ਦੀ ਪਹਿਲੀ ਏਲੀਅਨ ਮੂਵੀ ਸੀਗੀ ਏਲੀਅਨਸ ਦੇ ਉੱਤੇ ਜਿਹਦੇ ਬਾਰੇ ਜਿਹਦੇ 'ਚ ਗੱਲ ਹੋਈ ਸੀਗੀ ਹਾਲਾਂਕਿ ਉਸ ਫਿਲਮ ਦੇ ਵਿੱਚ ਏਲੀਅਨ ਘੱਟ ਲੱਗਦਾ ਵੈਸੇ ਤਾਂ ਏਲੀਅਨ ਕਿਹੜਾ ਘੱਟ ਹੈ ਕਿਹੜਾ ਵੱਧ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਪਰ ਉਹਦੇ 'ਚ ਏਲੀਅਨ ਬੜੇ ਡਰਾਵਣੇ ਰੱਖੇ ਹੋਏ ਸੀਗੇ ਅਤੇ ਉਹ ਇਹੋ ਜਿਹੀ ਫਿਲਮ ਸੀਗੀ ਬਈ ਬੱਚਿਆਂ ਨੂੰ ਦੱਸਣਾ ਕੀ ਹੁੰਦਾ ਵੀ ਏਲੀਅਨ ਕੀ ਹੁੰਦੇ ਨੇ ਉਹ ਫਿਲਮ ਤਾਂ ਕਦੇ ਵੀ ਨਹੀਂ ਦਿਖਾਵਾਂਗੇ ਉਹ ਪਹਿਲੀ ਸਾਇੰਸ ਫਿਕਸ਼ਨ ਹੋਰਰ ਫਿਲਮ ਤੁਸੀਂ ਕਹਿ ਸਕਦੇ ਹੋ ਸਾਇੰਸ ਫਿਕਸ਼ਨ ਫਿਲਮਾਂ ਨੂੰ ਮੈਨੂੰ ਲੱਗਦਾ ਹੁੰਦਾ ਹੋਰਰ ਨਹੀਂ ਬਣਾਉਣਾ ਚਾਹੀਦਾ ਹੈਗਾ ਬਟ ਉਹ ਰਿਡਲੀ ਸਕਾਟ ਦਾ ਵਿਜ਼ਨ ਸੀ ਜਾਂ ਕੀ ਸੀ ਐਨੀਵੇਜ਼ ਉਹ ਫਿਲਮ ਕੰਮ ਕਰ ਗਈ ਏਲੀਅਨ ਜਿਹੜਾ ਅੱਖਰ ਹੈਗਾ ਉਹ ਬੇਸਿਕਲੀ ਕੋਈ ਹੁਣ ਨਹੀਂ ਵਰਤਿਆ ਜਾਣ ਲੱਗਿਆ ਹੈਗਾ ਏਲੀਅਨ ਅੱਖਰ ਅੰਗਰੇਜ਼ੀ ਭਾਸ਼ਾ 'ਚ ਤਾਂ ਕਹਿੰਦੇ 14th-15th ਸੈਂਚਰੀ ਤੋਂ ਵਰਤਦੇ ਆ ਰਹੇ ਹਾਂ ਜਦੋਂ ਕਿਉਂਕਿ ਇਹ ਲੈਟਿਨ ਭਾਸ਼ਾ 'ਚੋਂ ਲਿਆ ਲੈਟਿਨ ਭਾਸ਼ਾ 'ਚ ਏਲੀਅਸ ਕਹਿੰਦੇ ਹੁੰਦੇ ਜਿਹੜਾ ਵੱਖਰਾ ਜਿਹਾ ਦਿਖਦਾ ਹੋਵੇ ਜਾਂ ਵੱਖਰਾ ਹੋਵੇ ਜਾਂ ਦੂਜਿਆਂ ਦੇ ਨਾਲੋਂ ਅੱਡ ਹੋਵੇ ਹੈ ਨਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਆ ਕੇ ਤਾਂ ਮੈਂ ਏਲੀਅਨੇਟ ਹੋ ਗਿਆ ਇਹਨੂੰ ਨਾਉਨ ਦੇ ਤੌਰ 'ਤੇ ਵੀ ਆਪਾਂ ਵਰਤ ਲੈਂਦੇ ਹਾਂ ਕਿ ਏਲੀਅਨੇਟ ਹੋ ਗਿਆ ਜਾਂ ਅਲੱਗ ਹੋ ਗਿਆ ਜਾਂ ਮੈਂ ਏਲੀਅਨ ਜਾਂ ਫੀਲ ਕਰਦਾ ਹੈਗਾ ਸੋ ਜਦੋਂ ਕੋਈ ਚੀਜ਼ ਵੱਖਰੀ ਹੋ ਜਾਂਦੀ ਹੈਗੀ ਹੈ ਤਾਂ ਉਹਨੂੰ ਏਲੀਅਨ ਪਰ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਐਕਸਟਰਾ ਟੈਰੀਸਟਰੀਅਲ ਲਾਈਫ ਕਹਿ ਲੈਂਦੇ ਹੈਗੇ ਉਹਨੂੰ ਕਿ ਉਹ ਜ਼ਿੰਦਗੀ ਜਿਹੜੀ ਧਰਤੀ ਤੋਂ ਪਰਾਂ ਕਿਸੇ ਵੀ ਥਾਂ ਦੇ ਉੱਤੇ ਯੂਨੀਵਰਸ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੀ ਹੈ ਉਹਦੀ ਅੱਜ ਆਪਾਂ ਗੱਲ ਕਰਨੀ ਹੈ ਠੀਕ ਹੈ ਇਹ ਸੰਦੀਪ ਜੀ ਇੰਨੀ ਕੁ
1: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਇੰਟਰੋ ਦਿੱਤੀ ਆ ਮੈਂ ਵੀ ਇਹੀ ਸਾਰੀਆਂ ਗੱਲਾਂ
0: ਲੈ ਮੈਂ ਤਾਂ ਇੰਟਰੋ ਖਰਾਬ ਕਰਤੀ ਤੁਹਾਡੀ
1: ਇਕਦਮ ਇਹ ਸੋਚ ਰਹੀ ਸੀ ਕਿ ਤੁਸੀਂ ਡਾਇਨਾਸੌਰ ਵਾਲੇ ਐਪੀਸੋਡ ਦੀ ਗੱਲ ਕੀਤੀ ਤਾਂ ਮੈਂ ਇਹ ਸੋਚ ਰਹੀ ਸੀ ਜਿਵੇਂ ਬੱਚਿਆਂ ਦਾ ਫੇਵਰੇਟ ਡਾਇਨਾਸੌਰ ਹੁੰਦਾ ਹੈ ਨਾ ਵੈਸੇ ਵੱਡਿਆਂ ਦਾ ਵੀ ਹੁੰਦਾ ਚਲੋ ਬੱਚਿਆਂ ਨੂੰ ਜ਼ਿਆਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਇੱਦਾਂ ਹੀ ਜਿਹੜੀ ਅਡਲਟ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਏਲੀਅਨਸ ਤੋਂ ਸਭ ਤੋਂ ਵੱਧ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਆ ਹੈ ਨਾ ਕਿ ਅਸੀਂ ਹਾਂਜੀ ਫੈਸੀਨੇਟ ਕਰਦੇ ਹਾਂ ਮੂਵੀਜ਼ ਦੇਖਦੇ ਹਾਂ ਤੇ ਉਹ ਸਾਰਾ ਕੁਛ ਕਰਦੇ ਹਾਂ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਏਲੀਅਨ ਚਲੋ ਅਸੀਂ ਉਹਨਾਂ ਲਈ ਕਹਿੰਦੇ ਹਾਂ ਬਟ ਉਹੀ ਗੱਲ ਆ ਸਾਡੇ ਲਈ ਉਹ ਏਲੀਅਨ ਹੋ ਗਏ ਤੇ ਅਸੀਂ ਲਈ ਉਹਨਾਂ ਦੇ ਅਸੀਂ ਏਲੀਅਨ ਹੋ ਸਕਦੇ ਹਾਂ ਹਨਾ ਔਰ ਸਾਡੇ ਲਈ ਅਸੀਂ ਇੱਥੇ ਆਏ ਹਾਂ ਆਸਟ੍ਰੇਲੀਆ ਸਾਡੇ ਲਈ ਇਹ ਇੱਕ ਤਰ੍ਹਾਂ ਏਲੀਅਨ ਸੀਗੇ ਜਦੋਂ ਤੱਕ ਕੋਲੰਬਸ ਨੇ ਅਮੈਰੀਕਾ ਨੀ ਲੱਭਿਆ ਸੀ ਉਦੋਂ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹਨਾਂ ਨੂੰ ਏਲੀਅਨ ਹੀ ਲੱਗੇ ਹੋਣੇ ਆ ਹਨਾ ਕਿ ਏਲੀਅਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਦੂਜਾ ਹੋਵੇ ਬਾਹਰਲਾ ਹੋਵੇ ਫੋਰਨਰ ਹੋਵੇ ਹਨਾ ਤਾਂ ਉਹਨੂੰ ਅਸੀਂ ਜਿਹੜਾ ਏਲੀਅਨ ਕਹਿ ਦਿੰਦੇ ਹਾਂ ਜਿੱਦਾਂ ਤੁਸੀਂ ਕਿਹਾ ਹੀ ਆ ਸੋ ਜਿਹੜੀ ਜਦੋਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਕਿ ਏਲੀਅਨਸ ਹੈਗੇ ਆ ਕੋਈ ਕਹਿੰਦਾ ਹੈਗੇ ਆ ਕਈ ਲੋਕ ਇਹ ਵੀ ਕਹਿੰਦੇ ਕਿ ਅਸੀਂ ਦੇਖੇ ਆ ਹਨਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਅੱਗੇ ਕਰਾਂਗੇ ਗੱਲਾਂ ਤੋ ਆਈ ਥਿੰਕ ਜਿਹੜਾ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਏਲੀਅਨਸ ਹੈਗੇ ਆ ਤਾਂ ਉਹਦੀ ਬਜਾਏ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਹੈ ਕਿ ਕੋਈ ਇਜ਼ ਦੇਰ ਐਨੀ ਲਾਈਫ ਆਊਟ ਦੇਰ, ਮਤਲਬ ਜਿਹਨੂੰ ਅਸੀਂ ਐਕਸਟਰਾ ਟਰੈਸਟਰੀਅਲ, ਜਿਹੜੀ ਲਾਈਫ ਜਿਹੜੀ ਆ ਅਰਥ ਤੋਂ ਬਾਹਰ ਹੁੰਦੀ ਆ ਉਹਨੂੰ ਅਸੀਂ ਐਕਸਟਰਾ ਟਰੈਸਟਰੀਅਲ ਕਹਿ ਦਿੰਦੇ ਹਾਂ, ਤੇ ਉੱਥੇ ਕੋਈ ਹੋਰ ਉੱਪਰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਸੀ, ਅਸੀਂ ਆਪਣੇ ਐਪੀਸੋਡਸ ਕੀਤੇ ਸੀ ਜਿਹੜੇ ਯੂਨੀਵਰਸ ਤੇ, ਉਹਨਾਂ ਚ ਗੱਲ ਕੀਤੀ ਸੀ ਕਿ ਸਾਡਾ ਯੂਨੀਵਰਸ ਕਿੰਨਾ ਜ਼ਿਆਦਾ ਵੱਡਾ ਹੈ, ਈਵਨ ਅਸੀਂ ਇਹ ਵੀ ਮੰਨਦੇ, ਔਰ ਉਹਦਾ ਵੀ ਬਹੁਤ ਛੋਟਾ ਹਿੱਸਾ ਅਸੀਂ ਦੇਖ ਸਕਦੇ ਹਾਂ, ਓਬਜ਼ਰਵੇਬਲ ਆ ਜਿਹੜਾ, ਜਿਹਦੇ ਚ ਅਸੀਂ ਸਾਰਾ ਕੁਛ ਕਰ ਰਹੇ ਹਾਂ ਕੰਮ, ਹਨਾ। ਸੋ ਏਡਾ ਵੱਡਾ ਯੂਨੀਵਰਸ ਆ, ਔਰ ਮੇ ਬੀ ਹੋ ਸਕਦਾ ਕਿ ਬਹੁਤ ਸਾਰੇ ਯੂਨੀਵਰਸ ਹੈਗੇ, ਸਿਰਫ ਇੱਕ ਯੂਨੀਵਰਸ ਨਹੀਂ ਹੈਗਾ, ਤੇ ਸਾਡੀ ਕੱਲੀ ਮਿਲਕੀ ਵੇ ਗਲੈਕਸੀ ਜਿਹੜੀ ਆ 1,00,000 light-years ਜੇ ਤੁਸੀਂ ਕਹਿ ਸਕਦੇ ਉਹਦੀ ਵੇਟ ਥਿਆ, ਜਦੋਂ ਅਸੀਂ ਲਾਈਟ ਈਅਰ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਕਿ ਐਜ਼ ਅ ਮਤਲਬ ਫਿਜ਼ਿਕਸ ਦਾ ਜਿਹੜਾ ਇੱਕ ਗੱਲ ਕਰਦੇ ਆ, ਤਾਂ ਸਾਨੂੰ ਪਤਾ ਕਿ ਲਾਈਟ ਤੋਂ ਜ਼ਿਆਦਾ ਸਪੀਡ ਨਾਲ ਇਸ ਦੁਨੀਆਂ ਚ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਹੈਗੀ। ਜਿਹੜਾ ਜਦੋਂ ਅਸੀਂ ਨਿਊਜ਼ ਚ ਗੋਡ ਪਾਰਟੀਕਲ ਕਾਫੀ ਸਾਲ 2012 ਚ ਆਈ ਥਿੰਕ ਆਇਆ ਸੀਗਾ, ਗੋਡ ਪਾਰਟੀਕਲ ਲੱਭਿਆ, ਉਹਦੀ ਵੀ ਸਪੀਡ ਜਿਹੜੀ ਆ 99.9996 ਮਤਲਬ 9 ਹੋਇਆ, ਹਨਾ, 99 ਦੇ ਬਾਅਦ 6-9 ਹੋਰ ਲੱਗਦੇ, ਮਤਲਬ ਇੰਨੀ ਸਪੀਡ ਤੱਕ ਪਹੁੰਚਿਆ, ਪਰ ਅਸੀਂ ਪੂਰੀ 100% ਸਪੀਡ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ, ਔਰ ਇਹੀ ਅਸੀਂ ਮੰਨਦੇ ਹਾਂ। ਔਰ ਜਿਹੜੀ ਸਾਡੀ ਮਤਲਬ ਲਾਈਟ ਦੀ ਇੰਨੀ ਸਪੀਡ ਹੁੰਦੀ ਆ, ਫਿਰ ਵੀ ਲਾਈਟ ਸਨ ਤੋਂ ਸਾਡੇ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ, ਜਿਹੜੀ ਉੱਥੋਂ 8 ਮਿੰਟ ਪਹਿਲਾਂ ਤੁਰੀ ਆ ਉਹ ਸਾਡੇ ਤੇ ਹੁਣ ਪਹੁੰਚਦੀ ਆ, ਹਨਾ। ਸੋ ਐਡਾ ਵੱਡਾ ਜਦੋਂ ਸਾਡਾ ਯੂਨੀਵਰਸ ਹੈਗਾ, ਇੱਕ ਮਤਲਬ ਇੱਕ ਸਾਲ ਦੇ ਵਿੱਚ ਲਾਈਟ ਕਿੰਨਾ, ਜਿਹੜਾ ਆਲਮੋਸਟ ਜਿਹੜੀ 5,88,000 crore ਜਿਹੜਾ ਕਿਲੋਮੀਟਰ ਕਵਰ ਕਰਦੀ ਆ, ਸੋ ਸਾਡੀ ਕੱਲੀ ਮਿਲਕੀ ਵੇ ਜਿਹੜੀ 1,00,000 light-years ਆ, ਤੁਸੀਂ ਇਹ ਜਿਹੜਾ 5,00,000 ਆਲਮੋਸਟ 6,00,000 crore ਨੂੰ ਜਿਹੜਾ ਤੁਸੀਂ ਅੱਗੇ 1,00,000 ਨਾਲ ਮਲਟੀਪਲਾਈ ਕਰ ਦੋ, ਇੰਨਾ ਚੌੜਾ ਸਾਡਾ ਮਿਲਕੀ ਵੇ ਆ, ਹਨਾ। ਔਰ ਉਹਦੇ ਚ ਫਿਰ ਮਿਲੀਅਨਸ ਬਿਲੀਅਨਸ ਜਿਹੜੇ ਆ 1,00,000 crore ਤਾਰੇ ਆ, ਪਲੈਨਟਸ ਆ, ਹਨਾ, ਸਟਾਰ ਹੈਗੇ ਆ, ਸਿਰਫ ਸਾਡਾ ਕੱਲਾ ਸਨ ਨੀ ਆ, ਡਿਫਰੈਂਟ ਸੋਲਰ ਸਿਸਟਮ ਚੋਂ ਕੁਛ ਸੋਲਰ ਸਿਸਟਮ ਸਾਨੂੰ ਲੱਭੇ ਵੀ ਹੈਗੇ ਆ, ਹਨਾ। ਤੋ ਉਹ ਇੰਨਾ ਜਦੋਂ ਵੱਡੀ ਵਾਸਟ ਯੂਨੀਵਰਸ ਹੈਗਾ ਆ, ਤੋ ਅਸੀਂ ਜਿਹੜਾ ਇਹ ਪੋਸੀਬਿਲਿਟੀ ਮੰਨਦੇ ਹਾਂ, ਹਾਲਾਂਕਿ ਸਾਨੂੰ ਅਜੇ ਤੱਕ ਕੋਈ ਨਹੀਂ ਐਵੀਡੈਂਸ ਮਿਲਿਆ ਹੈਗਾ ਏਲੀਅਨਸ ਦਾ ਜਾਂ ਕਿਸੇ ਐਕਸਟਰਾ ਲਾਈਫ ਦਾ, ਐਕਸਟਰਾ ਟਰੈਸਟਰੀਅਲ ਲਾਈਫ ਦਾ, ਬਟ ਪੋਸੀਬਿਲਿਟੀ ਡੈਫੀਨੇਟਲੀ ਹੈਗੀ ਆ। ਬਟ ਜਿੱਦਾਂ ਤੁਸੀਂ ਕਹਿ ਗਿਆ, ਜਦੋਂ ਏਲੀਅਨਸ ਜਦੋਂ ਅਸੀਂ ਕਹਿੰਦੇ ਹਾਂ, ਤਾਂ ਉਹ ਸਿਰਫ ਉਹ ਵਾਲਾ ਏਲੀਅਨ ਨਹੀਂ ਹੁੰਦਾ ਜਿਹੜਾ ਆਪਾਂ ਮੂਵੀਜ਼ ਚ ਦੇਖਦੇ ਹਾਂ, ਹਨਾ, ਜਿਹੜਾ ਰਿਤਿਕ ਰੋਸ਼ਨ ਦੀ ਮੂਵੀ ਚ ਸੀ, ਬਾਲੀਵੁੱਡ ਮੂਵੀਜ਼ ਚ ਸਾਡੇ ਨਾਲ ਕਿਉਂਕਿ ਹਮੇਸ਼ਾ ਉਹੀ ਆਉਂਦਾ ਨਾ ਕਿ ਸ਼ਾਇਦ ਉਹੀ ਏਲੀਅਨਸ ਹੈਗੇ ਆ। ਸੋ ਏਲੀਅਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਾਈਫ ਲੱਭਣ ਦੀ ਗੱਲ ਕਰਦੇ ਹਾਂ, ਜਿਹੜੀ ਨਾਸਾ ਜਾਂ ਹੋਰ ਏਜੰਸੀ ਇੰਨਾ ਪੈਸਾ ਖਰਚ ਰਹੀ ਆ, ਇੰਨੇ ਕਰੋੜਾਂ ਮਿਲੀਅਨ ਬਿਲੀਅਨ ਡਾਲਰ ਖਰਚ ਰਹੀ ਆ ਇਹਨਾਂ ਚੀਜ਼ਾਂ ਦੇ ਉੱਤੇ, ਉਹ ਇੱਕ ਛੋਟੇ ਤੋਂ ਛੋਟਾ ਮਾਈਕਰੋਬ ਵੀ ਹੋ ਸਕਦਾ, ਹਨਾ, ਮਤਲਬ ਮਾਈਕਰੋ ਮੋਸਟਲੀ ਅਸੀਂ ਇਹੀ ਮੰਨਦੇ ਹਾਂ ਕਿ ਮੋਸਟ ਪ੍ਰੋਬੇਬਲੀ ਮਾਈਕਰੋਬਸ ਹੀ ਹੈਗੇ ਸਾਡੇ ਇਮੀਡੀਏਟ ਯੂਨੀਵਰਸ ਦੇ ਵਿੱਚ, ਸਾਡੇ ਅਰਾਊਂਡ ਜਿਹੜੇ ਕੁਛ 100 light-years ਤੱਕ। ਹੋ ਸਕਦਾ ਕਿ ਕਾਫੀ ਜਿਹੜੇ ਦੂਜੇ ਯੂਨੀਵਰਸ ਹੈਗੇ ਉੱਥੇ ਕਿਤੇ ਸਾਡੇ ਵਰਗੀਆਂ ਐਡਵਾਂਸ ਜਿਹੜੀਆਂ ਰਹਿੰਦੀਆਂ ਹੋਣ, ਪਰ ਜਿੱਦਾਂ ਮੈਂ ਕਿਹਾ ਕਿ ਲਾਈਟ ਤੋਂ ਬਿਨਾਂ, ਲਾਈਟ ਤੋਂ ਸਪੀਡ ਨਾਲ ਕੋਈ ਜ਼ਿਆਦਾ ਟਰੈਵਲ ਨਹੀਂ ਕਰ ਸਕਦਾ, ਸੋ ਮੇ ਬੀ ਉਹ ਬਹੁਤ ਦੂਰ ਰਹਿੰਦੇ ਹੋਊਗੇ ਤੇ ਨਹੀਂ ਸਾਡੇ ਤੱਕ ਨਾ ਪਹੁੰਚ ਸਕਦੇ ਹੋਗੇ, ਤਾਂ ਅਸੀਂ ਕਰਦੇ ਹਾਂ ਅੱਗੇ ਇਹਦੇ ਬਾਰੇ। ਹਾਂਜੀ,
2: ਰਾਈਟ ਰਾਈਟ।
1: ਹੋ ਗਿਆ। ਸੋ
2: ਉਹ ਵੈਸੇ ਉਹ ਜਿਹੜੀ ਜਾਦੂ ਫਿਲਮ ਹੈਗੀ, ਉਹ ਤਾਂ ਵਾਕਈ ਜਾਦੂ ਘੱਟ ਉਹ ਮਜ਼ਾਕ ਵੱਧ ਬਣ ਗਿਆ ਸੀਗਾ। ਮੈਂ ਹੁਣ ਜਦੋਂ ਬੜੇ ਹੋ ਕੇ ਸਮਝਣ ਲੱਗੇ ਕਨਸੈਪਟ, ਜਿੱਦਾਂ ਇੱਕ ਤੁਸੀਂ ਐਪੀਸੋਡ ਦੇ ਵਿੱਚ ਵੀ ਦੱਸਿਆ ਕਿ ਇਹ ਜਿਹੜਾ ਸੂਰਜ ਹੈਗਾ, ਇਹ ਸੋਲਰ ਪਲੈਨਟ ਦਾ ਇੱਕ, ਸੋਲਰ ਸਿਸਟਮ ਦਾ ਇੱਕ ਹਿੱਸਾ ਹੈਗਾ, ਹੈ ਨਾ। ਇੱਥੇ ਤੱਕ ਤਾਂ ਅਸੀਂ ਮਾਰ ਮਾਰੀ ਉਹ ਹੋਈ ਹੈ, ਪਲੂਟੋ ਨੂੰ ਕੱਢ ਲਿਆ, ਕੱਢਤਾ, ਹੈ ਨਾ, ਜਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਇੱਥੇ ਆਲੇ ਦੁਆਲੇ ਬ੍ਰਹਿਸਪਤੀ ਦੇ ਉਹਦੇ 'ਤੇ ਜਿਹੜਾ ਮੂਨ ਦੇ ਉੱਤੇ ਲਾਈਫ ਦੇ ਜਿਹੜੇ ਕਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਬਹੁਤ ਸਾਰਾ। ਸੋ ਸੋਲਰ ਸਿਸਟਮ ਦੇ ਵਿੱਚ ਤਾਂ ਹਾਲ ਫਿਲਹਾਲ ਕਿਤੇ ਕੋਈ ਇਹੋ ਜਿਹੀ ਮੌਜੂਦਗੀ ਦਿਖਦੀ ਨਹੀਂ, ਪਰ ਰਾਕੇਸ਼ ਰੋਸ਼ਨ ਸਾਹਿਬ ਨੂੰ ਜ਼ਰੂਰ ਦਿਖ ਗਈ ਸੀ, ਉਹਨਾਂ ਨੇ ਤਾਂ ਏਲੀਅਨ ਸੀਗਾ ਉਹ ਸੂਰਜ ਤੋਂ ਹੀ ਰੋਸ਼ਨੀ ਲੈਂਦਾ ਦਿਖਾਤਾ ਸੀ। ਉਹ ਗੱਲ ਅਲੱਗ ਹੈਗੀ ਹੈ ਕਿ ਹੋਰ ਵੀ ਜਿਹੜੇ ਜਿੰਨੇ ਵੀ ਇਸ ਕਿਸਮ ਦੇ ਸਿਸਟਮ ਨੇ, ਅਲੱਗ ਅਲੱਗ ਗਲੈਕਸੀਜ਼ ਨੇ, ਉਹਨਾਂ ਦੇ ਵਿੱਚ ਸੂਰਜ ਵਰਗੇ ਹੋਰ ਪਲੈਨਟ ਹੋ ਸਕਦੇ ਨੇ, ਆ ਸਟਾਰ ਹੋ ਸਕਦੇ ਹੈਗੇ ਨੇ, ਇੰਨੇ ਚਮਕਦਾਰ ਜਾਂ ਇੰਨੇ ਅੱਗ ਬਰਸਾਉਂਦੇ। ਚਲੋ ਖੈਰ, ਅੱਜ ਉਹਨਾਂ ਦੀ ਗੱਲ ਨਹੀਂ ਕਰਨੀ। ਆਪਾਂ ਸਾਇੰਸ ਦੀਆਂ ਬਹੁਤ ਸਾਰੇ ਐਪੀਸੋਡ, ਵੈਸੇ ਡੀਪ ਟਾਕ ਸਾਇੰਸ ਦੇ ਨਾਲ ਭਰਪੂਰ ਹੈ। ਆਪਾਂ ਜਿਵੇਂ ਤੁਸੀਂ ਇੱਕ ਐਪੀਸੋਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਸਾਇੰਸ ਹਮੇਸ਼ਾ ਤਰਕ ਦੇ ਆਧਾਰ 'ਤੇ ਗੱਲ ਕਰਦਾ, ਅਤੇ ਜਿਸ ਚੀਜ਼ ਦਾ ਤਰਕ ਸਾਇੰਸ ਦੇ ਕੋਲ ਨਹੀਂ ਹੈਗਾ, ਉਹਦੀ ਗੱਲ ਸਾਇੰਸ ਦੇ ਵਿੱਚ ਜਾਂ ਤਾਂ ਖੋਜ ਦਾ ਵਿਸ਼ਾ ਬਣ ਜਾਂਦੀ ਹੈ, ਜਾਂ ਫਿਰ ਅਸੀਂ ਉਹਨੂੰ ਅਲੱਗ ਕਰ ਦਿੰਦੇ ਹੈਗੇ ਹਾਂ, ਹੈ ਨਾ, ਜਿਵੇਂ ਰਿਲੀਜਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਏਲੀਅਨਸ ਇੱਕ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਤੋਂ ਅਲੱਗ ਹੈਗਾ, ਹੈ ਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ, ਚਲੋ ਐਗਜ਼ਾਮ, ਮੈਂ ਅਗਲਾ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੈਂ ਨਾ ਚੈਟ GPT ਤੋਂ ਪੁੱਛਿਆ ਬਈ ਅੱਜ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬਈ ਕਿ ਵਾਕਈ ਏਲੀਅਨ ਹੈਗੇ ਨੇ, ਅੰਗਰੇਜ਼ੀ ਦੇ ਵਿੱਚ, ਹੈ ਨਾ, ਕਿ ਆਰ ਏਲੀਅਨਸ ਟਰੂ। ਤੇ ਉਹਨਾਂ ਦਾ ਜਵਾਬ ਜਿਹੜਾ ਆਇਆ, ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਜੀਪੀਟੀ ਇੱਕ ਵਿਆਹੀ ਹੋਈ ਜਨਾਨੀ ਦੀ ਤਰ੍ਹਾਂ ਗੱਲ ਕਰਦਾ ਹੈ, ਸਿੱਧੀ ਲਾਈਨ ਦੇ ਵਿੱਚ ਗੱਲ ਨਹੀਂ ਕਰਦਾ ਹੈਗਾ, ਵਾਹ ਘੁਮਾ ਫਿਰਾ ਕੇ ਜਵਾਬ ਦਿੰਦਾ ਹੈਗਾ ਹੈ। ਤੇ ਉਹ ਕਹਿੰਦੇ ਕਿ ਦੇਖੋ ਜੀ ਏਦਾਂ ਦੀ ਕੋਈ ਪਰੂਫ ਤਾਂ ਹੈ ਨਹੀਂ, ਪਰ ਸਾਇੰਸਦਾਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਟੀ ਵੀ ਹੋ ਸਕਦੀ ਹੈ, ਮਤਲਬ ਹੈ ਨਹੀਂ ਪਰ ਹੋ ਸਕਦਾ। ਹੁਣ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਐਡਾ ਵੱਡਾ, ਕਿਤੇ ਨਾ ਕਿਤੇ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਤੇ ਮਾਈਕਰੋਬਸ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਜੀਵ ਇੱਕ ਉਸੇ ਕਿਸਮ ਦੇ ਨਾਲ ਹੋਣਗੇ ਜਿੱਦਾਂ ਏਲੀਅਨ ਫਿਲਮ 'ਚ ਦੇਖੇ ਜਾਂ ਅਸੀਂ ਰਿਤਿਕ ਰੋਸ਼ਨ ਵਾਲੀ ਫਿਲਮਾਂ 'ਚ ਦੇਖੇ, ਜਿਵੇਂ ਅੱਗੇ ਮਹਾਭਾਰਤ ਦੇ ਵਿੱਚ ਜੋ ਸਾਨੂੰ ਬੀ ਆਰ ਚੋਪੜਾ ਨੇ ਦਿਖਾਤਾ, ਸਾਨੂੰ ਉਹੀ ਲੱਗਣ ਲੱਗ ਗਿਆ ਕਿ ਉਹੀ ਸਾਰਾ ਕੁਝ ਸੱਚ ਹੈ। ਸੋ ਫਿਲਮਾਂ ਦੇ ਵਿੱਚ ਜੋ ਦੇਖ ਲੈਂਦੇ ਹਾਂ, ਸਾਡੇ ਜਿਹੜਾ ਮਾਇੰਡ ਦਾ ਇੱਕ ਪ੍ਰਿੰਟ ਵਿਜ਼ਨ ਹੈ ਉਹਦੇ 'ਚ ਉਹੀ ਚੀਜ਼ਾਂ ਛਪ ਜਾਂਦੀਆਂ ਨੇ, ਇੱਦਾਂ ਦਾ ਨਹੀਂ ਹੋ ਸਕਦਾ, ਉਹ ਬਿਲਕੁਲ ਵੱਖਰਾ ਵੀ ਹੋ ਸਕਦਾ, ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਚੈਟ ਜੀ ਪੀ ਟੀ ਜਾਂ ਸਾਇੰਸ ਇਹ ਕਹਿ ਲਈਏ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਬਲੌਗਸ ਕੱਢੇ ਹੋਣੇ ਨੇ, ਸਾਇੰਸ ਕਿਤੇ ਮੰਨਦੀ ਹੈ ਬਈ ਹੈਗਾ, ਪਰ ਇਹ ਵੀ ਕਹਿ ਦਿੰਦੀ ਹੈ ਵੀ ਹੈ ਨਹੀਂ, ਹਾਲੇ ਅਸੀਂ ਲੱਭਿਆ ਨਹੀਂ ਹੈਗਾ। ਸੋ ਸਿੱਧਾ ਸਿੱਧਾ ਜਿਹਾ ਸਵਾਲ ਇਹ ਹੈ, ਆਰ ਦੇਅਰ ਏਲੀਅਨਸ, ਮਤਲਬ ਕਿਤੇ ਵੀ ਹੋਰ ਕਿਤੇ ਲਾਈਫ ਇੱਦਾਂ ਦੀ ਦਿਖੀ ਹੈ, ਕੁਛ ਹੈਗੇ ਨੇ ਉੱਥੇ, ਹੋਣੇ ਚਾਹੀਦੇ ਨੇ ਏਲੀਅਨਸ ਕਿਤੇ ਵੀ ਯੂਨੀਵਰਸ ਦੇ ਵਿੱਚ।
1: ਹਾਂਜੀ ਹਾਂਜੀ, ਜਿੱਦਾਂ ਮੈਂ ਹੁਣੇ ਆਪਾਂ ਗੱਲ ਪਹਿਲਾਂ ਤਾਂ ਕੀਤੀ ਹੈ ਕਿ ਇੰਨਾ ਵੱਡਾ ਸਾਡਾ ਯੂਨੀਵਰਸ ਹੈਗਾ ਨਾ, ਸਾਡਾ ਸਨ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈਗਾ। ਸੋ ਮੋਸਟ ਇਸ ਲਈ ਅਸੀਂ ਮੰਨਦੇ ਹਾਂ ਕਿ ਐਡਾ ਵੱਡਾ ਜਿਹੜਾ ਯੂਨੀਵਰਸ ਆ ਤਾਂ ਇਹ ਬਹੁਤ, ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈਗੀ ਆ ਕਿ ਸਿਰਫ ਅਸੀਂ ਇਕੱਲੇ ਹਾਂ ਜਾਂ ਸਿਰਫ ਅਰਥ ਹੀ ਇਹੋ ਜਿਹੀ ਇਕੱਲੀ ਆ, ਹਨਾ, ਕਿਉਂਕਿ ਜਿੱਥੇ ਲਾਈਫ ਹੈ, ਹਨਾ, ਹੋ ਸਕਦਾ ਕਿ ਉਹ ਲਾਈਫ ਬਹੁਤ ਦੂਰ ਸਾਡੇ ਤੋਂ ਐਗਜ਼ਿਸਟ ਕਰਦੀ ਹੈਗੀ ਤੇ ਸਾਨੂੰ ਹਜੇ ਤੱਕ ਨਹੀਂ ਮਿਲੀ ਹੈਗੀ। ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਦਾ ਸਬਜੈਕਟ ਨਹੀਂ ਹੋ, ਇਸ ਲਈ ਕਿਉਂਕਿ ਅਸੀਂ ਹਮੇਸ਼ਾ ਕਿਊਰੀਅਸ ਜਿਹੜੀ ਕਿਉਰਿਓਸਿਟੀ ਵਾਲੀ ਚੀਜ਼ਾਂ ਨੂੰ ਜ਼ਿਆਦਾ, ਹਨਾ, ਕਰਦੇ ਆ, ਹਨਾ, ਜ਼ਿਆਦਾ ਮਤਲਬ ਹੋ ਜਾਂਦੇ ਆ ਕਿ ਹਾਂਜੀ ਐਕਸਾਈਟਮੈਂਟ ਹੋ ਜਾਂਦੀ ਕਿ ਅੱਛਾ ਇੱਦਾਂ, ਤੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਜਾਂਦੇ ਹਾਂ। ਔਰ ਉਹ ਤੋਂ ਜ਼ਿਆਦਾ ਜਦੋਂ ਤੁਸੀਂ ਮੂਵੀਜ਼ ਜਾਂ ਐਂਟਰਟੇਨਮੈਂਟ ਜਦੋਂ ਅਸੀਂ ਦੇਖਦੇ ਹਾਂ, ਉਹ ਸਾਨੂੰ ਹੋਰ ਵੀ ਜਿਹੜਾ ਉਹ ਥੋੜਾ ਜਿਹਾ ਦੂਰ ਲੈ ਜਾਂਦੀ ਆ ਸਾਇੰਸ, ਸਾਇੰਟਿਫਿਕ ਚੀਜ਼ ਤੋਂ। ਸੋ ਜਿਹੜੇ ਸਾਇੰਟਿਸਟ ਇੰਨਾ ਜਿਹੜੇ ਹਮੇਸ਼ਾ ਤੋਂ ਜਿਹੜੇ ਆ ਕਰਦੇ ਆ ਰਹੇ ਆ ਰਿਸਰਚ, ਉਹਨਾਂ ਦੇ ਲਈ ਵੀ ਇਹੀ ਜਿਹੜੇ ਦੋ ਕੁਐਸਚਨ ਆ। ਇੱਕ ਕਾਫੀ ਫੇਮਸ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਬਟ ਉਹ ਕੋਈ ਔਥਰ ਹੈਗੇ ਆ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੋ ਪੋਸੀਬਿਲਿਟੀਜ਼ ਆ, ਜਾਂ ਤਾਂ ਇਸ ਯੂਨੀਵਰਸ ਚ ਹੋਰ ਲਾਈਫ ਵੀ ਹੈਗੀ ਆ, ਤੇ ਜਾਂ ਤਾਂ ਇਸ ਯੂਨੀਵਰਸ ਸਿਰਫ ਅਸੀਂ ਇਕੱਲੇ ਹੈਗੇ ਆ। ਜੇ ਕੋਈ ਹੋਰ ਹੈਗੀ ਆ ਤੇ ਇਹ ਵੀ ਸਕੈਰੀ ਆ, ਤੇ ਜੇ ਅਸੀਂ ਇਕੱਲੇ ਆ ਤੇ ਇਹ ਵੀ ਸਕੈਰੀ ਆ ਕਿ ਅਸੀਂ ਇਕੱਲੇ ਹੀ ਫਿਰਦੇ ਆ। ਸੋ ਇਹ ਚੀਜ਼ ਦੀ ਹਮੇਸ਼ਾ ਐਕਸਾਈਟਮੈਂਟ ਰਹੀ ਆ। ਤੇ ਸਾਇੰਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਜਦੋਂ ਆਪਾਂ ਕਦੇ ਨਿਊਟਨ ਦੀ ਜਾਂ ਆਈਨਸਟਾਈਨ ਦੇ ਬਾਰੇ ਦੇਖਦੇ ਹਾਂ, ਤਾਂ ਪਹਿਲਾਂ ਅਸੀਂ ਦੇਖਦੇ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ, ਪਹਿਲਾਂ ਲਾਜ਼ ਆਉਂਦੇ ਹੁੰਦੇ ਸੀ ਸਾਇੰਸ ਚ, ਨਾ, ਕਿ ਨਿਊਟਨ ਦਾ ਜਿਹੜਾ ਲਾਅ ਆਫ ਥਰਮੋਡਾਇਨਮਿਕ, ਜਿਹੜਾ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਜਾਂ ਲਾਅ ਆਫ ਥਰਮੋਡਾਇਨਮਿਕਸ ਜਾਂ ਹੋਰ। ਪਰ ਹੁਣ ਸਾਇੰਸ ਚ ਤੁਸੀਂ ਦੇਖੋ ਤਾਂ ਥਿਊਰੀ ਤੁਹਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ, ਕਿਉਂਕਿ ਲਾਜ਼, ਜਦੋਂ ਤੁਸੀਂ ਲਾਜ਼ ਦੀ ਗੱਲ ਕਰਦੇ ਤਾਂ ਲਾਜ਼ ਨੂੰ ਮਤਲਬ ਬ੍ਰੇਕ ਕਰਨਾ ਪੋਸੀਬਲ ਨਹੀਂ। ਬਟ ਸਾਇੰਸ ਦੀ ਬਿਊਟੀ ਇਹੀ ਆ ਕਿ ਜਦੋਂ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ ਤਾਂ ਅਸੀਂ ਪਿਛਲੀ ਚੀਜ਼ ਨੂੰ ਗਲਤ ਕਹਿੰਦੇ, ਅਸੀਂ ਨਹੀਂ ਕਹਿੰਦੇ ਕਿ ਨਹੀਂ ਅਸੀਂ ਇਹ ਉਸ ਟਾਈਮ, ਮਤਲਬ ਇੱਦਾਂ ਨਹੀਂ ਕਹਿੰਦੇ ਕਿ ਨਹੀਂ ਨਹੀਂ ਸਹੀ ਕਿਹਾ ਸੀ, ਹਨਾ। ਜਦੋਂ ਸਾਨੂੰ ਹੋਰ ਪ੍ਰੂਫ ਮਿਲਦੇ ਆ ਤਾਂ ਅਸੀਂ ਹੋਰ ਕਹਿ ਸਕਦੇ ਹਾਂ ਮੋਹਰੇ ਕਿ ਹਾਂ ਸਹੀ ਹੈਗਾ। ਸੋ ਇਸੇ ਹੀ ਚੀਜ਼ਾਂ ਨੂੰ ਸਾਰਾ ਲੈ ਕੇ ਜਾਣ ਲਈ ਜਿਹੜਾ ਨਾਸਾ ਨੇ ਜਾਂ ਬਾਕੀਆਂ ਨੇ ਵੀ, ਵੈਸੇ ਨਾਸਾ ਨੇ ਜਿਹੜੇ 3-4 ਜਿਹੜੇ, ਜਦੋਂ ਆਪਾਂ ਇੱਕ ਦੋ ਵਾਰ ਗੱਲ ਵੀ ਕੀਤੀ ਆ ਕਿ ਗਾਣੇ ਭੇਜੇ ਹੈਗੇ ਆ ਉਹਦੇ ਚ, ਹਨਾ, ਕੁਛ ਪਲੇਟ ਮਤਲਬ ਏਦਾਂ ਭੇਜੀ ਹੈ, ਲੈਂਗੁਏਜ ਅਲੱਗ ਅਲੱਗ ਭੇਜੀਆਂ ਹੈਗੀਆਂ ਲਿਖ ਕੇ, ਕੋਡਿੰਗ ਕਰਕੇ ਉਹਨਾਂ ਦੀ, ਹਨਾ, ਤਾਂ ਉਹਨਾਂ ਨੂੰ ਜਿੱਦਾਂ ਵੋਇਜਰ ਕਹਿੰਦੇ ਆ, ਵੋਇਜਰ 2 ਅੱਜ ਤੱਕ ਵੋਇਜਰ ਗਏ ਹੈਗੇ ਆ, ਫਿਰ ਇੱਕ ਨਿਊ ਹਰਾਈਜ਼ਨ ਕਰਕੇ ਇੱਕ ਟੈਲੀਸਕੋਪ ਵਾਂਗੂ ਤੁਸੀਂ ਰੱਖ ਲਓ ਉਹ ਜਿਹੜਾ ਸਪੇਸ ਸ਼ਟਲ ਜਿਹੜਾ ਗਿਆ ਹੈਗਾ। ਸੋ ਜਿਹੜਾ ਵੋਇਜਰ ਇੱਕ ਅੱਜ ਤੋਂ ਜਿਹੜਾ ਪਹਿਲਾ ਮੈਨ ਮੇਡ, ਜਿਹੜਾ ਇਕਲੌਤਾ ਮਤਲਬ ਪਹਿਲਾ ਮੈਨ ਮੇਡ ਆਬਜੈਕਟ ਆ ਜਿਹੜਾ ਆਲਮੋਸਟ ਜਿਹੜਾ ਜਨਵਰੀ 2026 ਦੀ ਅਗਰ ਮੈਂ ਗੱਲ ਕਰਾਂ ਤਾਂ ਧਰਤੀ ਤੋਂ ਜਿਹੜਾ 2500 ਕਰੋੜ ਕਿਲੋਮੀਟਰ ਦੂਰ ਤੱਕ ਉਹ ਪਹੁੰਚ ਗਿਆ ਆ। ਮਤਲਬ ਇੰਨਾ ਦੂਰ ਆ ਕਿ ਉੱਥੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਣ ਲਈ 1 ਦਿਨ ਲੱਗੂਗਾ। ਜੇ ਅੱਜ ਅਸੀਂ ਇੱਥੋਂ ਸਿਗਨਲ ਭੇਜਾਂਗੇ ਤਾਂ ਉੱਥੇ 1 ਦਿਨ ਬਾਅਦ ਪਹੁੰਚੇਗਾ, ਔਰ ਮੁੜ ਕੇ ਸਾਡੇ ਕੋਲ 1 ਦਿਨ ਬਾਅਦ ਜਿਹੜਾ ਉਹ ਸਿਗਨਲ ਵਾਪਸ ਆਊਗਾ, ਹਨਾ। ਤੇ 1977 ਦੇ ਵਿੱਚ ਲਾਂਚ ਹੋਇਆ ਸੀਗਾ, 50 ਸਾਲ ਹੋ ਗਿਆ ਉਸ ਚੀਜ਼ ਨੂੰ। ਔਰ ਅਸੀਂ ਇਹ ਵੀ ਬਹੁਤ ਕਹਿੰਦੇ ਹਾਂ ਕਿ ਜਦੋਂ ਅਸੀਂ ਅੱਗੇ ਵੀ ਗੱਲ ਕਰਾਂਗੇ ਕਿ ਕਿਉਂ ਸਾਨੂੰ ਕਿਉਂ ਨੀ ਪੋਸੀਬਿਲਿਟੀਜ਼ ਕੀ ਹੈ, ਕਿਉਂ ਨੀ ਸਾਨੂੰ ਅੱਜ ਤੱਕ ਏਲੀਅਨਸ ਦਿਖੇ ਹੈਗੇ, ਹਨਾ, ਜਦੋਂ ਕਿ ਐਡਾ ਜਿੱਦਾਂ ਅਸੀਂ ਦੱਸਿਆ ਹੀ ਆ ਕਰੋੜਾਂ ਲੱਖਾਂ ਜਿਹੜੇ ਆ ਤਾਰੇ ਹੈਗੇ ਆ, ਪਲੈਨਟ ਹੈਗੇ ਆ, ਤੇ ਕਿਉਂ ਨੀ ਦਿਖਦਾ ਹੈਗਾ, ਤਾਂ ਅਸੀਂ ਗੱਲ ਕਰਾਂਗੇ ਕਿ ਕੀ ਕੀ ਪੋਸੀਬਿਲਿਟੀਜ਼ ਹੈਗੀਆਂ, ਇਹਦਾ ਕੀ ਰੀਜ਼ਨ ਜਿਹੜਾ ਹੈਗਾ। ਸੋ ਅਸੀਂ ਇਹ ਮੰਨਦੇ ਹਾਂ ਕਿ ਬਿਲਕੁਲ ਹੋਊਗੀ ਲਾਈਫ, ਬਿਲਕੁਲ ਹੋ ਸਕਦਾ ਕਿ ਸਾਡੇ ਵਰਗੀ ਨਾ ਹੋਵੇ। ਔਰ ਇੱਕ ਹੋਰ ਚੀਜ਼, ਮੈਨੂੰ ਯਾਦ ਹੈ ਕਿ ਜਿਵੇਂ ਅਸੀਂ ਜਦੋਂ ਲਾਈਫ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਓਬਵੀਅਸਲੀ ਸਾਡੀ ਅੰਡਰਸਟੈਂਡਿੰਗ ਤਾਂ ਉਨੀ ਹੈ ਜਿੰਨੀ ਅਰਥ ਤੇ ਅਸੀਂ ਲਾਈਫ ਦੇਖਦੇ ਹਾਂ ਹਨਾ। ਸਾਨੂੰ ਅਰਥ ਤੇ ਲਾਈਫ ਪਤਾ ਕਿ ਕਾਰਬਨ ਬੇਸਡ ਸਾਡੀ ਲਾਈਫ ਜਿਹੜੀ ਸਾਡੀ ਬੋਡੀ ਚ ਕਾਰਬਨ ਤੋਂ ਅਸੀਂ ਜਿਹੜਾ ਬਣੇ ਹੁੰਦੇ ਹਾਂ ਮੇਨਲੀ ਹਨਾ। ਤਾਂ ਅਸੀਂ ਹਮੇਸ਼ਾ ਪੂਰੇ ਜਿਹੜਾ ਯੂਨੀਵਰਸ ਚ ਵੀ ਇਹੀ ਸੋਚਦੇ ਹਾਂ ਕਿ ਜੋ ਅਰਥ ਦੇ ਉੱਤੇ ਲਾਈਫ ਹੈਗੀ ਆ ਉਸੇ ਤਰ੍ਹਾਂ ਦੀ ਲਾਈਫ ਮੋਸਟਲੀ ਮੋਸਟ ਪ੍ਰੋਬੇਬਲੀ ਉੱਥੇ ਹੋਊਗੀ। ਬਟ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਇੱਦਾਂ ਦੀ ਲਾਈਫ ਹੋ ਸਕਦਾ ਕਿ ਜਿਹੜੇ ਹੋਰ ਕਿਤੇ ਜਿਹੜੇ ਜਿਹੜੇ ਏਲੀਅਨਸ ਜਾਂ ਲਾਈਫ ਹੈਗੀ ਆ ਉਹ ਮੀਥੇਨ ਬੇਸਡ ਹੋਵੇ। ਮਤਲਬ ਉਹ ਜਿੱਦਾਂ ਕੁਛ ਬੈਕਟੀਰੀਆਜ਼ ਵੀ ਸਾਨੂੰ ਪਤਾ ਮੀਥੇਨ ਵਾਲੇ ਪਾਣੀ ਦੇ ਵਿੱਚ ਜਿਹੜਾ ਬਹੁਤ ਜਿਹੜੇ ਆ ਜਿਹੜੇ ਓਸ਼ੀਅਨਸ ਦੇ ਡੀਪ ਜਿਹੜਾ ਥਰਮਲ ਏਰੀਆ ਦੇ ਵਿੱਚ ਕੁਛ ਬੈਕਟੀਰੀਆ ਅਰਥ ਤੇ ਵੀ ਐਗਜ਼ਿਸਟ ਕਰਦੇ ਆ। ਸੋ ਹੋ ਸਕਦਾ ਬਹੁਤ ਹਾਰਸ਼ ਐਨਵਾਇਰਮੈਂਟ ਦੇ ਵਿੱਚ ਉਹ ਰਹਿੰਦੇ ਹੋਣ ਹਨਾ। ਤੇ ਹੋ ਸਕਦਾ ਅਮੋਨੀਆ ਮਤਲਬ ਅਮੋਨੀਆ ਵਾਲੀ ਲਾਈਫ ਜਿੱਦਾਂ ਅਸੀਂ ਕਾਰਬਨ ਆਕਸੀਜਨ ਲੈਂਦੇ ਹਾਂ ਹੋ ਸਕਦਾ ਅਮੋਨੀਆ ਦੇ ਨਾਲ ਮਤਲਬ ਅਮੋਨੀਆ ਸਾਹ ਲੈਂਦੇ ਹੋਣ ਹਨਾ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਆ। ਅਸੀਂ ਓਬਵੀਅਸਲੀ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਟੱਡੀ ਕਰਨ ਦੀ ਕਿ ਬਾਕੀ ਚੀਜ਼ਾਂ ਵੀ ਜਿਵੇਂ ਇੱਕ ਪਲੈਨਟ ਦੇ ਉੱਤੇ ਸਾਨੂੰ ਇੱਕ ਕੈਮੀਕਲ ਮਿਲਿਆ ਉਹਦੀ ਮੈਂ ਅੱਗੇ ਗੱਲ ਕਰੂੰਗੀ। ਉਹ ਕੈਮੀਕਲ ਅਰਥ ਦੇ ਉੱਤੇ ਸਿਰਫ ਬੈਕਟੀਰੀਆਜ਼ ਜਿਹੜੇ ਆ ਮਾਈਕਰੋਬੀਅਲ ਲਾਈਫ ਤੋਂ ਪ੍ਰੋਡਿਊਸ ਹੁੰਦੇ ਆ। ਮਤਲਬ ਉਹ ਕੈਮੀਕਲੀ ਉੱਦਾਂ ਪ੍ਰੋਡਿਊਸ ਨਹੀਂ ਹੁੰਦੇ, ਸਿਰਫ ਇੱਕ ਲਾਈਫ ਕੋਈ ਇੰਡੀਵਿਜੁਅਲ ਸੋਰੀ ਮਤਲਬ ਮਾਈਕਰੋਬ ਹੀ ਉਹਨੂੰ ਪ੍ਰੋਡਿਊਸ ਕਰ ਸਕਦਾ। ਤਾਂ ਸਾਨੂੰ ਜਦੋਂ ਕਿਸੇ ਦੂਜੇ ਪਲੈਨਟ ਤੇ ਮਿਲਿਆ ਤਾਂ ਸਾਡਾ ਪਹਿਲਾਂ ਇਹੀ ਦਿਮਾਗ ਚ ਆਇਆ ਕਿ ਅੱਛਾ ਅਗਰ ਇਹ ਅਰਥ ਤੇ ਸਿਰਫ ਲਾਈਫ ਦੁਆਰਾ ਹੀ ਪ੍ਰੋਡਿਊਸ ਕੀਤੀ ਜਾਂਦਾ ਇਹ ਕੈਮੀਕਲ ਤੇ ਇਹਦਾ ਮਤਲਬ ਉੱਥੇ ਵੀ ਲਾਈਫ ਹੋ ਸਕਦੀ ਆ। ਬਟ ਓਬਵੀਅਸਲੀ ਜਦੋਂ ਅਸੀਂ ਹੋਰ ਸਟੱਡੀ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਇੱਥੋਂ ਦੇਖਦੇ ਹਾਂ ਅਸੀਂ ਟੈਲੀਸਕੋਪ ਜਿਹੜਾ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਅਸੀਂ ਭੇਜਿਆ ਹੈਗਾ ਹਨਾ, ਨਾਸਾ ਨੇ ਭੇਜਿਆ ਹੈਗਾ ਜਿਹਦਾ ਡਾਟਾ ਫ੍ਰੀਲੀ ਅਵੇਲੇਬਲ ਹੁੰਦਾ ਪੂਰੀ ਦੁਨੀਆ ਚ, ਰਿਸਰਚਰ ਕਿਤੇ ਵੀ ਬੈਠ ਕੇ ਜਿਹੜਾ ਉੱਥੋਂ ਡਾਟਾ ਲੈ ਕੇ ਉਹਦੀ ਜਿਹੜੀ ਅੱਗੇ ਸਰਚ ਕਰ ਸਕਦੇ ਆ। ਸੋ ਉਹ ਅਸੀਂ ਭੇਜਿਆ ਹੈਗਾ ਇੰਨੀ ਦੂਰ। ਬਟ ਜਦੋਂ ਅਸੀਂ ਇਹਨਾਂ ਦੀ ਮਾਈਕਰੋਬਸ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਉਹਨੂੰ ਅਸੀਂ ਟੈਲੀਸਕੋਪ ਨਾਲ ਨਹੀਂ ਦੇ ਸਕਦੇ ਕਿਉਂਕਿ ਟੈਲੀਸਕੋਪ ਵੱਡੀਆਂ ਚੀਜ਼ਾਂ ਨੂੰ ਦੇਖਣ ਚ ਯੂਜ਼ ਹੁੰਦਾ ਆ। ਮਾਈਕਰੋਬਸ ਦੇਖਣ ਲਈ ਸਾਨੂੰ ਮਾਈਕਰੋਸਕੋਪ ਚਾਹੀਦੇ ਆ ਹਨਾ, ਛੋਟੇ ਛੋਟੇ ਜਿਹਨਾਂ ਚ ਅਸੀਂ ਜਿੱਦਾਂ ਅਸੀਂ ਸਾਇੰਸ ਕਲਾਸ ਚ ਦੇਖਦੇ ਹੁੰਦੇ ਸੀ। ਤੋ ਉੱਥੋਂ ਸੈਂਪਲ ਇਕੱਠੇ ਕਰਨੇ, ਜਿਵੇਂ ਮਾਰਸ ਤੇ ਰੋਵਰ ਗਿਆ ਹੈਗਾ ਉੱਥੋਂ ਕੋਸ਼ਿਸ਼ ਹੈਗੀ ਆ ਉੱਥੋਂ ਸੈਂਪਲ ਲੈ ਕੇ ਆਉਣ ਦੀ, ਉਹਨੂੰ ਮਾਰਸ ਸੈਂਪਲ ਰਿਟਰਨ ਇਹਨਾਂ ਦਾ ਮਿਸ਼ਨ ਆ ਨਾਸਾ ਦਾ। ਔਰ ਚਾਈਨਾ ਵੀ ਪਲਾਨ ਕਰ ਰਿਹਾ, ਬਟ ਹੁਣ ਤੁਹਾਨੂੰ ਪਤਾ ਹੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਸਾ ਦਾ ਬਜਟ ਵੀ ਘਟਾ ਦਿੱਤਾ ਹਨਾ। ਸੋ ਹੋ ਸਕਦਾ ਕਿ ਉਹ ਪ੍ਰੋਜੈਕਟ ਥੋੜੇ ਡਿਲੇ ਹੋ ਜਾਣ, ਬਟ ਚਾਈਨਾ ਵੀ ਆਪਣਾ ਮਾਰਸ ਦੇ ਉੱਤੇ ਰੋਵਰ ਉਹਨਾਂ ਦਾ ਹੈਗਾ ਹੀ ਆ ਤੇ ਉਹ ਵੀ ਟਰਾਈ ਕਰ ਰਿਹਾ ਕਿ ਉੱਥੋਂ ਸੈਂਪਲ ਲਿਆ ਕੇ ਫਿਰ ਉਹਨੂੰ ਇੱਥੇ ਸਰਚ ਮਤਲਬ ਇੱਥੇ ਲੈਬਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਵੇ ਕਿਉਂਕਿ ਆਫਕੋਰਸ ਉੱਥੇ ਤੁਸੀਂ ਇੰਨੇ ਇੰਸਟਰੂਮੈਂਟ ਨਹੀਂ ਭੇਜ ਸਕਦੇ ਹਨਾ, ਉੱਥੋਂ ਤੁਸੀਂ ਸੈਂਪਲ ਮੋਸਟਲੀ ਇਕੱਠੇ ਕਰ ਸਕਦੇ ਹੋ ਔਰ ਵਾਪਸ ਭੇਜ ਸਕਦੇ ਹਾਂ।
2: ਰਾਈਟ। ਅੱਛਾ ਇਹਦੇ 'ਚ ਹੁਣ ਤੱਕ ਕੁਛ ਮਿਲੇ ਹੈਗੇ ਨੇ ਕੋਈ ਪੋਸੀਬਲ ਸਾਇੰਸ ਇਸ ਕਿਸਮ ਦੀ ਲਾਈਫ ਦੇ ਜਾਂ ਕਿਸੇ ਵੀ ਰਿਲੇਟਿਡ ਜਾਂ ਮਤਲਬ ਦੂਰ ਦੂਰ ਤੱਕ ਰਿਲੇਟਿਡ ਨਾ ਵੀ ਹੋਵੇ ਹੁਣ ਤੱਕ ਸਾਇੰਸ ਮਿਲੇ ਨੇ?
1: ਹਾਂਜੀ ਹੁਣ ਅੱਛਾ ਜਦੋਂ ਅਸੀਂ ਪੋਸੀਬਲ ਮਤਲਬ ਲਾਈਫ ਦੀ ਗੱਲ ਜਦੋਂ ਅਸੀਂ ਇੱਥੇ ਬਹਿ ਕੇ ਅਸੀਂ ਕਹਿੰਦੇ ਕਿ ਟੈਲੀਸਕੋਪ ਤੇ ਇਹਦੇ ਕੁਛ ਮਤਲਬ ਕੁਛ ਤਰੀਕੇ ਹੁੰਦੇ ਅਸੀਂ ਕਿੱਦਾਂ ਲਾਈਫ ਲੱਭਦੇ ਹਨਾ। ਇੱਕ ਨੂੰ ਅਸੀਂ ਬਾਇਓ ਸਿਗਨੇਚਰ ਕਹਿੰਦੇ, ਜਿੱਦਾਂ ਮੈਂ ਦੱਸਿਆ ਕਿ ਕੋਈ ਮੰਨ ਲਓ ਗੈਸ ਆ ਉੱਥੇ ਜਿਹੜੀ ਆ ਐਟਮੋਸਫੇਅਰ ਮਤਲਬ ਉੱਥੇ ਕਿਸੇ ਵੀ ਪਲੈਨਟ ਦੇ ਵਿੱਚ ਔਰ ਕਿਸੇ ਵੀ ਪਲੈਨਟ ਦੇ ਮੂਨ ਦੇ ਵਿੱਚ ਵੀ ਹੋ ਸਕਦੀ ਹੈ ਇਹ ਹਨਾ। ਜਿੱਦਾਂ ਅਸੀਂ ਆਪਣੇ ਜਦੋਂ ਮੂਨ ਦੀ ਗੱਲ ਕੀਤੀ ਸੀ, ਅਸੀਂ ਜਦੋਂ ਪੂਰੇ ਪਲੈਨਟਸ ਦੀ ਗੱਲ ਕੀਤੀ ਸੀ ਤਾਂ ਅਸੀਂ ਦੱਸੇ ਸੀ ਜੁਪੀਟਰ ਦਾ ਜਿਹੜਾ ਮੂਨ ਹੈਗਾ ਯੂਰੋਪਾ ਉੱਥੇ ਵੀ ਸਾਨੂੰ ਲਾਈਫ ਦੇ ਸਾਈਨ ਮਿਲਿਆ ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਲਿਕੁਇਡ ਵਾਟਰ ਅਵੇਲੇਬਲ ਹੈਗਾ ਉੱਥੇ ਮੋਸਟ ਪੋਸੀਬਲ ਚਾਂਸਿਸ ਹੈਗੇ ਆ ਕਿ ਲਾਈਫ ਹੋਊਗੀ ਹਨਾ। ਸੋ ਮੂਨ ਦੇ ਉੱਤੇ ਵੀ ਲਾਈਫ ਹੋ ਸਕਦੀ ਆ, ਜ਼ਰੂਰੀ ਨਹੀਂ ਕਿ ਉਹ ਪਲੈਨਟ ਨਹੀਂ ਹੈਗਾ ਤਾਂ ਨਹੀਂ ਹੋ ਸਕਦੀ। ਸੋ ਅਸੀਂ ਪਹਿਲਾਂ ਤਾਂ ਬਾਇਓ ਸਿਗਨੇਚਰਸ ਦੇਖਦੇ ਹਾਂ ਕਿ ਕੋਈ ਏਦਾਂ ਦੀ ਚੀਜ਼ ਸਾਨੂੰ ਮਿਲੇ ਜਿਹੜੀ ਸਾਨੂੰ ਪਤਾ ਹੋਵੇ ਕਿ ਐਨੀਮਲ ਜਿਹੜੇ ਆ ਉਹਨੂੰ ਜਾਂ ਪਲਾਂਟਸ ਜਿਹੜੇ ਉਹਨੂੰ ਪ੍ਰੋਡਿਊਸ ਕਰਦੇ ਆ ਜਾਂ ਐਲਗੀ ਉਹਨੂੰ ਪ੍ਰੋਡਿਊਸ ਕਰਦੀ ਆ ਹਨਾ। ਤੇ ਦੂਜੀ ਚੀਜ਼ ਅਸੀਂ ਕੈਮੀਕਲ ਸਿਗਨੇਚਰ ਦੇਖਦੇ ਹਾਂ, ਮਤਲਬ ਕਿ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀ ਗੈਸਿਸ ਪ੍ਰੈਜੈਂਟ ਹੈਗੀਆਂ ਅਸੀਂ ਉਹ ਦੇਖਦੇ ਹਾਂ। ਤੇ ਇੱਕ ਹੋਰ ਚੀਜ਼ ਹੈਗੀ ਟੈਕਨੋ ਸਿਗਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦਾ ਮਤਲਬ ਇਹ ਕਿ ਮੰਨ ਲਓ ਉੱਥੇ ਕੋਈ ਮਤਲਬ ਕਿਤੇ ਹੋਰ ਕੋਈ ਐਡਵਾਂਸ ਜਿਹੜੀ ਆ ਸਿਵਿਲਾਈਜੇਸ਼ਨ ਹੋਵੇ, ਜਿਵੇਂ ਅਸੀਂ ਆ ਹਿਊਮਨ ਏਦਾਂ ਹੀ ਐਡਵਾਂਸਡ ਏਲੀਅਨਸ ਲੈਂਦੇ ਹੋਣ ਜਿਹੜੇ ਹੋ ਸਕਦਾ ਸਾਡੇ ਨਾਲ ਵੀ ਜ਼ਿਆਦਾ ਐਡਵਾਂਸ ਉਹਨਾਂ ਦੇ ਕੋਲ ਟੈਕਨੀਕਸ ਹੋਣ ਹਨਾ। ਤੋ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਦੋਂ ਅਸੀਂ ਅਰਥ ਤੇ ਦੇਖਦੇ ਹਾਂ ਸਾਨੂੰ ਪਤਾ ਕਿ ਹੁਣ ਸਾਡੇ ਕੋਲ ਇੰਨੀ ਐਡਵਾਂਸ ਟੈਕਨੀਕਸ ਆ ਤੇ ਅਸੀਂ ਕੀ ਕਰ ਰਹੇ, ਮਤਲਬ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਅਰਥ ਦੇ ਉੱਤੇ ਹਨਾ। ਤੇ ਸਾਨੂੰ ਆਰਟੀਫਿਸ਼ਲ ਲਾਈਟ ਅਗਰ ਸਪੇਸ ਸਟੇਸ਼ਨ ਤੋਂ ਤੁਸੀਂ ਦੇਖਦੇ ਹਾਂ ਤੁਹਾਨੂੰ ਦਿਖਦਾ ਹੈ ਕਿ ਆਰਟੀਫਿਸ਼ਲ ਲਾਈਟਿੰਗ, ਈਵਨ ਅਸੀਂ ਜਦੋਂ ਫਲਾਈਟ ਤੇ ਜਾਂਦੇ ਹਾਂ ਕਿਸੇ ਲੈਂਡ ਕਰਦੇ ਹਾਂ ਜਦੋਂ ਹਨਾ ਰਾਤ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਦਿਖਦੇ ਆ ਸਿਟੀ ਦੇ ਵਿੱਚ ਕਿੰਨੀਆਂ ਲਾਈਟਸ ਜਗ ਰਹੀਆਂ। ਤੋ ਇੱਦਾਂ ਦੇ ਸਾਇੰਸ ਵੀ ਅਸੀਂ ਦੇਖਦੇ ਹਾਂ ਟੈਲੀਸਕੋਪ ਦੇ ਥਰੂ ਕਿ ਕਿਸੇ ਪਲੈਨਟ ਦੇ ਉੱਤੇ ਹੋ ਸਕਦਾ ਜਾਂ ਕਿਸੇ ਮੂਨ ਦੇ ਉੱਤੇ ਸਾਨੂੰ ਇਸ ਤਰ੍ਹਾਂ ਦੇ ਸਾਈਨ ਮਿਲ ਜਾਣ ਜਿਹੜੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ। ਤੋ ਇਹਦੇ ਲਈ ਜਿਹੜੀ ਆ ਨਾਸਾ ਨੇ ਜਿਹੜਾ ਹੁਣ ਜੇਮਸ ਵੈਬ ਟੈਲੀਸਕੋਪ ਕੀਤਾ 2021 ਦੇ ਵਿੱਚ ਉਹਨਾਂ ਨੇ ਲਾਂਚ ਕੀਤਾ ਸੀ ਤੇ ਹੁਣ ਉਹ ਨਵਾਂ ਵੀ ਲਾਂਚ ਕਰਨੇ ਜਾ ਰਿਹਾ ਤੇ ਚਾਈਨਾ ਦਾ ਵੀ ਜਦੋਂ ਅਸੀਂ ਸਪੇਸ ਸਟੇਸ਼ਨ ਦੀ ਗੱਲ ਕੀਤੀ ਸੀ ਉਹ ਵੀ ਨਵਾਂ ਜਿਹੜਾ ਟੈਲੀਸਕੋਪ ਬਣਾ ਰਿਹਾ ਨਾ ਹੋਰ ਵੀ ਬਹੁਤ ਸਾਰੇ ਟੈਲੀਸਕੋਪ ਜਿਹੜੇ ਜਿਹੜੇ ਹੈਗੇ ਆ ਸਪੇਸ ਦੇ ਉੱਤੇ ਜਿਹੜੇ ਓਬਜ਼ਰਵ ਕਰਦੇ ਹੈਗੀ ਇਹਨਾਂ ਚੀਜ਼ਾਂ ਨੂੰ ਤੋ ਕੀ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਐਟਮੋਸਫੇਅਰ ਦੇ ਵਿੱਚ ਸਾਨੂੰ ਪਤਾ ਕਾਰਬਨ ਡਾਈਆਕਸਾਈਡ ਹੈਗੀ ਆ ਆਕਸੀਜਨ ਹੈਗੀ ਆ ਜਾਂ ਮੀਥੇਨ ਹੈਗੀ ਨਾਈਟ੍ਰੋਜਨ ਹੈਗੀ ਆ ਹਨਾ ਉਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਇਹਨਾਂ ਨੂੰ ਇੰਡੀਕੇਸ਼ਨ ਮਿਲਦੀ ਆ ਸਟੱਡੀ ਕਰਦੇ ਆ ਜਦੋਂ ਇਹ ਤਾਂ ਇਹ ਅਸੀਂ ਮਤਲਬ ਮੰਨ ਸਕਦੇ ਹਾਂ ਕਿ ਹੋ ਸਕਦਾ ਕਿ ਇੱਥੇ ਜਿਹੜੀ ਆ ਲਾਈਫ ਹੁੰਦੀ ਹੋਵੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਅਰਥ ਤੇ ਵੀ ਮਿਲਦੀਆਂ ਆ ਤੇ ਹੋ ਸਕਦਾ ਕਿ ਉਹਨਾਂ ਨੂੰ ਫੋਟੋਸਿੰਥੈਸਿਸ ਦੇ ਕੋਈ ਸਾਈਨ ਮਿਲ ਜਾਣ ਉੱਥੇ ਜਾਂ ਮਤਲਬ ਕੋਈ ਗੈਸਿਸ ਇਹੋ ਜਿਹੀਆਂ ਮਿਲ ਜਾਣ ਹਨਾ ਤੇ ਐਨੀਮਲ ਲਾਈਫ ਜਿਹੜੇ ਸਾਨੂੰ ਸੁਜੈਸਟ ਕਰਨ ਕਿ ਉੱਥੇ ਐਨੀਮਲ ਲਾਈਫ ਹੈਗੀ ਜਿਹਨੂੰ ਅਸੀਂ ਬਾਇਓਸਿਗਨੇਚਰ ਕਹਿੰਦੇ ਹੈਗੇ ਆ ਤੇ ਇੰਟੈਲੀਜੈਂਟ ਦੀ ਵੀ ਜਿਵੇਂ ਮੈਂ ਦੱਸਿਆ ਤੋ ਮਾਰਸ ਦੇ ਉੱਤੇ ਜਿਹੜਾ ਇੱਕ 2025 ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਰੋਵਰ ਭੇਜਿਆ ਉੱਥੇ ਇਹਨਾਂ ਨੂੰ ਇੱਕ ਰੌਕ ਇਹੋ ਜਿਹੀ ਮਿਲੀ ਆ ਜਿੱਥੇ ਕੁਛ ਇਹਨਾਂ ਨੂੰ ਸਪੋਟਸ ਕਹਿੰਦੇ ਆ ਇਹਨੂੰ ਲੈਪਰਡ ਸਪੋਟਸ ਕਹਿੰਦੇ ਆ ਉਹ ਮਿਲੇ ਆ ਜਿਹੜਾ ਰੌਕ ਦਾ ਨਾਮ ਛਿਆਵਾ ਫਾਲਸ ਕਰਕੇ ਰੌਕ ਦਾ ਨਾਮ ਆ ਤੇ ਉਹਨਾਂ ਰੌਕਸ ਦੀ ਜਦੋਂ ਉਹਨਾਂ ਨੇ ਸਟੱਡੀ ਕੀਤੀ ਸਾਇੰਟਿਸਟ ਨੇ ਤਾਂ ਉਹ ਇਹ ਮੰਨਦੇ ਆ ਕਿ ਇਹ ਰੌਕਸ ਹੋ ਸਕਦਾ ਕਿ ਕਿਉਂਕਿ ਅਸੀਂ ਮੰਨਦੇ ਕਿ ਜਿਹੜਾ ਮਾਰਸ ਹੈਗਾ ਉਹ ਇਸ ਟਾਈਮ ਦੇ ਉੱਤੇ ਹੋ ਸਕਦਾ ਮੋਸਟਲੀ ਡੈਡ ਆ ਬਟ ਚਲੋ ਰਿਸਰਚ ਚੱਲ ਰਹੀ ਹੈ ਕਿ ਸ਼ਾਇਦ ਹਜੇ ਵੀ ਕੋਈ ਮਾਈਕਰੋਬਸ ਕਿਤੇ ਪ੍ਰੈਜੈਂਟ ਹੋਣ ਬਟ ਅਸੀਂ ਮੰਨਦੇ ਕਿ ਇਸ ਟਾਈਮ ਦੇ ਉੱਤੇ ਜਿਹੜਾ ਮਾਰਸ ਰੈੱਡ ਆ ਬਟ ਇਸ ਡੈਡ ਆ ਬਟ ਅਸੀਂ ਪਤਾ ਕਿ ਪਹਿਲਾਂ ਹੋ ਸਕਦਾ ਕਿ ਲਾਈਫ ਕਾਫੀ ਕਰੋੜਾਂ ਸਾਲਾਂ ਪਹਿਲਾਂ ਇੱਥੇ ਲਾਈਫ ਸੀਗੀ ਜਿਵੇਂ ਅਰਥ ਦੇ ਉੱਤੇ ਲਾਈਫ ਆ ਲਾਈਫ ਸ਼ੁਰੂ ਹੋਈ ਆ ਮਾਈਕਰੋਬੀਅਲ ਲਾਈਫ ਹੋ ਸਕਦਾ ਮਾਰਸ ਦੇ ਉੱਤੇ ਹੋਵੇ ਸੋ ਜਿਹੜੀ ਉਹਨਾਂ ਨੂੰ ਉੱਥੋਂ ਰੌਕਸ ਮਿਲੀਆਂ ਉਹ ਇੰਡੀਕੇਟ ਕਰਦੀਆਂ ਕਿ ਉੱਥੇ ਮਾਈਕਰੋਬਸ ਦੀ ਪ੍ਰੈਜੈਂਸ ਹੋ ਸਕਦੀ ਆ ਹਨਾ ਸੋ ਇਹਨੂੰ ਅੱਗੇ ਹੋਰ ਸਟੱਡੀ ਤਾਂ ਚਲੋ ਚੱਲ ਹੀ ਰਹੀ ਹੈ ਕਿਉਂਕਿ ਜਿੱਦਾਂ ਮੈਂ ਦੱਸਿਆ ਇੱਕ ਸਾਨੂੰ ਸੈਂਪਲ ਇੱਥੇ ਵੀ ਅਰਥ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੁੰਦੀ ਆ ਹਨਾ ਤੇ ਅਸੀਂ ਸਿਰਫ ਉੱਥੋਂ ਹੀ ਨੀ ਸਾਰੀ ਫੋਟੋਜ਼ ਲੈ ਕੇ ਨੀ ਕਹਿ ਸਕਦੇ ਮਤਲਬ ਐਜ਼ ਪ੍ਰੀਲਿਮੀਨਰੀ ਪ੍ਰਾਇਮਰੀ ਤੌਰ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਉੱਥੇ ਇਹ ਮਾਈਕਰੋਬਸ ਦੀ ਵਜ੍ਹਾ ਨਾਲ ਇਹ ਸਪੋਟ ਬਣੇ ਹੋ ਸਕਦੇ ਆ ਹਨਾ ਤੇ ਇੱਦਾਂ ਹੀ ਸੇਮ ਇੱਕ ਸਾਨੂੰ ਸੋਲਰ ਸਿਸਟਮ ਜਿੱਦਾਂ ਸਾਡਾ ਸੋਲਰ ਸਿਸਟਮ ਆ ਸੇਮ ਇੱਕ ਅਨਦਰ ਸੋਲਰ ਸਿਸਟਮ ਵੀ ਮਿਲਿਆ ਜਿਹਨੂੰ ਟ੍ਰੈਪਿਸਟ 1 ਕਰਕੇ ਨਾਮ ਦਿੱਤਾ ਹੈ ਸਾਇੰਟਿਸਟ ਨੇ ਤੇ ਇਹ ਇੱਥੋਂ ਜਿਹੜਾ 147 ਲਾਈਟ ਈਅਰ ਦੂਰ ਆ ਅਰਥ ਤੋਂ ਅਗਰ ਅਸੀਂ ਇੱਥੋਂ ਦੇਖਦੇ ਹਾਂ ਹਨਾ ਤੇ ਆਲਮੋਸਟ ਇਹਦੇ ਵਿੱਚ ਇੱਕ ਓਕੇ ਇਹ ਜਿਹੜਾ ਸੋਲਰ ਸਿਸਟਮ ਹੈ ਸਾਡੇ ਸੋਲਰ ਸਿਸਟਮ ਵਰਗਾ ਹੀ ਹੈਗਾ ਆ ਇਹਦੇ ਵਿੱਚ ਵੀ 7 ਮਤਲਬ ਇਹਦੇ ਵਿੱਚ 7 ਪਲੈਨਟ ਹੈਗੇ ਆ ਅਰਥ ਵਰਗੇ ਅਰਥ ਦੇ ਆਲਮੋਸਟ ਬਰਾਬਰ ਬਰਾਬਰ ਸਾਈਜ਼ ਦੇ ਕੋਈ ਥੋੜੇ ਵੱਡੇ ਜਾਂ ਕੋਈ ਛੋਟੇ ਹੈਗੇ ਆ ਤੇ ਉਹਨਾਂ ਚ ਇੱਕ ਖਾਸ ਪਲੈਨਟ ਆ ਜਿਹਦਾ ਟ੍ਰੈਪਿਸਟ 1E ਕਰਕੇ ਨਾਮ ਹੈਗਾ ਆ ਜਿਹਦਾ ਆਲਮੋਸਟ ਜਿਹੜਾ ਅਰਥ ਦਾ 0.9% ਜਿਹੜਾ ਉਹਦਾ ਸਾਈਜ਼ ਜਿਹੜਾ ਉਹਦਾ ਅਰਥ ਤੋਂ ਥੋੜਾ ਜਿਹਾ ਛੋਟਾ ਆ ਔਰ ਮਾਸ ਜਿਹੜਾ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹੈ ਅਰਥ ਦੇ ਹਨਾ ਜਿਹਨੂੰ ਅਸੀਂ ਜਿਹੜਾ ਇੱਕ ਅਨਦਰ ਰੈੱਡ ਸਟਾਰ ਜਿਵੇਂ ਸਾਡਾ ਸਟਾਰ ਹੈ ਇੱਦਾਂ ਉਹਨਾਂ ਦਾ ਵੀ ਇੱਕ ਆਪਣਾ ਕਿਉਂਕਿ ਸੇਮ ਹੀ ਨਾਮ ਆਲਮੋਸਟ ਇਹਨਾਂ ਨੇ ਦਿੱਤਾ ਟ੍ਰੈਪਿਸਟ 1 ਕਰਕੇ ਜਿਹੜਾ ਸਟਾਰ ਦਾ ਨਾਮ ਆ ਟ੍ਰੈਪਿਸਟ 1E ਕਰਕੇ ਇਸ ਗ੍ਰਹਿ ਦਾ ਨਾਮ ਆ ਜਿੱਥੇ ਸਾਨੂੰ ਜਿਹਨੂੰ ਇਹ ਜਿਹੜਾ 2017 ਦੇ ਵਿੱਚ ਡਿਸਕਵਰ ਹੋਇਆ ਸੀ ਤੇ ਇਹਦੇ ਉੱਤੇ ਵੀ ਹੋਰ ਰਿਸਰਚ ਚੱਲ ਰਹੀ ਹੈਗੀ ਆ ਤੇ ਇਹਨਾਂ ਨੂੰ ਸਾਇੰਟਿਸਟ ਜਿਹੜੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਸਾਇੰਟਿਸਟ ਜਿਹੜੇ ਆ ਰਿਸਰਚ ਕਰਦੇ ਕਰ ਰਹੇ ਹੈਗੇ ਆ ਕਿਉਂਕਿ ਇਹਦਾ ਸਾਈਜ਼ ਅਰਥ ਦੇ ਵਰਗਾ ਔਰ ਇੱਕ ਰੌਕੀ ਪਲੈਨਟਸ ਹੈਗੇ ਆ ਸੋ ਇਸ ਲਈ ਮੋਸਟ ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਹੋ ਸਕਦਾ ਹੈ ਕਿ ਲਾਈਫ ਜਿਹੜੀ ਆ ਹੋਵੇ ਔਰ ਸਾਨੂੰ ਇਹ ਵੀ ਲੱਗਦਾ ਕਿ ਉੱਥੇ ਨਾਈਟ੍ਰੋਜਨ ਐਟਮੋਸਫੇਅਰ ਜਿੱਦਾਂ ਸਾਡੇ ਐਟਮੋਸਫੇਅਰ ਚ ਨਾਈਟ੍ਰੋਜਨ ਸਾਨੂੰ ਪਤਾ ਸਭ ਤੋਂ ਵੱਧ 71% ਸੋ ਇੱਥੇ ਵੀ ਜਿਹੜਾ ਹੋ ਸਕਦਾ ਕਿ ਨਾਈਟ੍ਰੋਜਨ ਰਿਚ ਐਟਮੋਸਫੇਅਰ ਹੋਵੇ ਤੇ ਨਾਲ ਲਿਕੁਇਡ ਵਾਟਰ ਵੀ ਪ੍ਰੈਜੈਂਟ ਹੋਵੇ ਜਿਹੜਾ ਸਾਨੂੰ ਜਿਹਦੇ ਲਈ ਜਿਹੜਾ ਇਹਨੂੰ ਇੱਕ ਟੌਪ ਜਿਹੜਾ ਇੱਕ ਲਿਸਟ ਦੇ ਵਿੱਚ ਰੱਖ ਦਿੰਦਾ ਕਿ ਉੱਥੇ ਲਾਈਫ ਐਗਜ਼ਿਸਟ ਕਰ ਸਕਦੀ ਆ ਹੁਣ ਇਹ ਜਦੋਂ ਮੈਂ ਗੱਲ ਕਰ ਰਹੀ ਹਾਂ ਕਿ ਐਟਮੋਸਫੇਅਰ ਦੀ ਚ ਆਹ ਗੈਸਿਸ ਹੋ ਸਕਦੀਆਂ ਉਹ ਗੈਸਿਸ ਹੋ ਸਕਦੀਆਂ ਹਨਾ ਇਹ ਸਾਨੂੰ ਕਿਵੇਂ ਲੱਗਦਾ ਕਿ ਇਹ ਜਿਹੜੇ ਟੈਲੀਸਕੋਪ ਹੁੰਦੇ ਇੱਕ ਟੈਕਨੋਲੋਜੀ ਯੂਜ਼ ਕਰਦੇ ਜਿਹਨੂੰ ਅਸੀਂ ਟ੍ਰਾਂਸਮਿਸ਼ਨ ਸਪੈਕਟ੍ਰੋਸਕੋਪੀ ਕਹਿੰਦੇ ਹਾਂ ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਪਲੈਨਟ ਜਿਹੜਾ ਉਹਦਾ ਸਟਾਰ ਆ ਜਿਵੇਂ ਸਾਡਾ ਸਨ ਹੈ ਮੰਨ ਲਓ ਅਰਥ ਜਦੋਂ ਉਹਦੇ ਮੋਹਰਿਓਂ ਲੰਘ ਰਹੀ ਆ ਹਨਾ ਤੋ ਇਹ ਜਦੋਂ ਇਹ ਵੈਬ ਜਿਹੜਾ ਟੈਲੀਸਕੋਪ ਲੱਗਾ ਜੇਮਸ ਵੈਬ ਟੈਲੀਸਕੋਪ ਜਦੋਂ ਜਿਹੜੀ ਅਰਥ ਜਿਹੜੀ ਆ ਇਹ ਮੈਂ ਸਿਰਫ ਐਜ਼ ਐਗਜ਼ਾਮਪਲ ਦੱਸ ਰਹੀ ਹਾਂ ਕਿ ਅਰਥ ਜਦੋਂ ਸਾਡੇ ਸਨ ਦੇ ਔਰ ਜੇਮਸ ਵੈਬ ਟੈਲੀਸਕੋਪ ਦੇ ਵਿਚਕਾਰ ਆਜੂਗੀ ਤਾਂ ਅਸੀਂ ਜਿਹੜਾ ਟੈਲੀਸਕੋਪ ਹੈ ਇਹ ਨੋਟਿਸ ਕਰਦਾ ਹੈ ਕਿ ਜਿਹੜੀ ਲਾਈਟ ਜਿਹੜੀ ਸਨ ਦੀ ਲਾਈਟ ਹੈਗੀ ਉਹ ਜਦੋਂ ਅਰਥ ਦੇ ਐਟਮੋਸਫੇਅਰ ਚ ਪਾਸ ਹੁੰਦੀ ਆ ਤਾਂ ਕਿੰਨੀ ਲਾਈਟ ਅਬਜ਼ੋਰਬ ਹੋ ਰਹੀ ਆ ਉਹਦੇ ਬੇਸਿਸ ਤੇ ਇਹਨੂੰ ਮੈਂ ਈਜ਼ੀਲੀ ਸਮਝਾਉਂਗੀ ਜਿਵੇਂ ਸਾਨੂੰ ਪਤਾ ਕਿ ਬਲੈਕ ਕਲਰ ਬਹੁਤ ਜ਼ਿਆਦਾ ਮਤਲਬ ਅਬਜ਼ੋਰਬ ਕਰਦਾ ਹਨਾ ਹੀਟ ਨੂੰ, ਔਰ ਵਾਈਟ ਸਾਨੂੰ ਪਤਾ ਰਿਫਲੈਕਟ ਕਰਦਾ ਆ, ਸੋ ਇਹਦੀ ਅਬਜ਼ੋਰਬੈਂਸ ਪਾਵਰ ਜਿਹੜੀ ਆ ਜਾਂ ਵੇਵ ਲੈਂਥ ਜਿਹੜੀ ਆ ਉਹ ਜਿਹੜੀ ਵਾਈਟ ਬਲੈਕ ਕਲਰ ਦੀ ਅਬਜ਼ੋਰਬ ਕਰਨ ਦੀ ਜਿਹੜੀ ਆ ਕੈਪੈਸਿਟੀ ਜ਼ਿਆਦਾ ਹੁੰਦੀ ਆ. ਸੋ ਸਿਮਿਲਰਲੀ ਹਰ ਗੈਸ ਹਰ ਕੈਮੀਕਲ ਡਿਫਰੈਂਟ ਅਮਾਊਂਟ ਜਿਹੜਾ ਆ ਲਾਈਟ ਦਾ ਅਬਜ਼ੋਰਬ ਕਰੂਗਾ, ਸੋ ਜਿੰਨੀ ਉਹ ਲਾਈਟ ਨੂੰ ਸੋਖ ਲੈਂਦਾ ਆ ਉਸ ਦੇ ਬੇਸਿਸ ਤੇ ਜਿਹੜਾ ਆ ਡਿਸਾਈਡ ਕਰਦੇ ਆ ਕਿ ਓਕੇ ਇਹ ਵਾਲਾ ਜਿਹੜਾ ਕੈਮੀਕਲ ਉੱਥੇ ਪ੍ਰੈਜੈਂਟ ਹੈ ਜਿਹੜਾ ਹੋ ਸਕਦਾ ਉਸ ਐਟਮੋਸਫੇਅਰ ਦੇ ਵਿੱਚ ਹਨਾ. ਤੇ ਸਿਮਿਲ ਮਤਲਬ ਇੱਦਾਂ ਦਾ ਹੀ ਇੱਕ ਜਿਹੜਾ ਕੈਮੀਕਲ ਜਿਹਨੂੰ ਡਾਈਮਿਥਾਇਲ ਸਲਫਾਈਡ ਕਰਕੇ DMS ਸ਼ੋਰਟ ਚ ਕਹਿ ਦਿੰਦੇ ਆ, DMS ਔਰ ਡਾਈਮਿਥਾਇਲ ਡਾਈ ਸਲਫਾਈਡ, ਉਹ ਇੱਕ ਹੋਰ ਪਲੈਨਟ ਦੇ ਉੱਤੇ ਮਿਲਿਆ ਜਿਹਨੂੰ K2-12-18b ਇਹਨਾਂ ਨੇ ਨਾਮ ਦਿੱਤਾ ਹੈ, ਜਿਹੜਾ ਅਰਥ ਤੋਂ ਲਗਭਗ 8 ਗੁਣਾ ਜਿਹੜਾ ਵੱਡਾ ਸਾਈਜ਼ ਹੈਗਾ ਮਾਸ ਹੈਗਾ ਤੇ ਸਾਈਜ਼ ਉਹਦਾ ਆਲਮੋਸਟ ਡਬਲ ਆ ਅਰਥ ਤੋਂ, ਤੇ ਇਹ ਜਿਹੜਾ ਅਰਥ ਤੋਂ 124 light-years ਦੂਰ ਹੈਗਾ. ਤੇ ਇਹ ਵੀ ਅਸੀਂ ਇਹਦੇ ਤੇ ਵੀ ਸਾਨੂੰ ਇਹ ਕਿਉਂਕਿ ਇਹ ਜਿਹੜੇ ਦੋ ਕੈਮੀਕਲ ਮਿਲੇ ਹੈਗੇ DMS ਔਰ DMDS ਇਹ ਅਰਥ ਦੇ ਉੱਤੇ ਸਿਰਫ ਮਾਈਕਰੋਬਸ ਪ੍ਰੋਡਿਊਸ ਕਰਦੇ ਆ, ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕਿ ਮੇ ਬੀ ਹੋ ਸਕਦਾ ਕਿ ਉੱਥੇ ਮਾਈਕਰੋਬਸ ਹੋਣ ਜਿਹੜੇ ਇਸ ਕੈਮੀਕਲ ਨੂੰ ਪ੍ਰੋਡਿਊਸ ਕਰ ਰਹੇ ਆ. ਬਟ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਰੂਰੀ ਨਹੀਂ ਆ ਜੇ ਜਿਹੜੀ ਚੀਜ਼ ਅਰਥ ਤੇ ਜੇ ਕੋਈ ਕੈਮੀਕਲ ਅਰਥ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਹੈਗਾ ਆ ਮਾਈਕਰੋਬਸ ਦੇ ਨਾਲ, ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਤੇ ਹੋਰ ਵੀ ਮਾਈਕਰੋਬਸ ਦੇ ਨਾਲ ਹੀ ਪ੍ਰੋਡਿਊਸ ਹੋ ਰਿਹਾ ਹੋਊਗਾ, ਕਿਉਂਕਿ ਇਹ ਵਾਲਾ ਕੈਮੀਕਲ ਸਾਨੂੰ ਯੂਨੀਵਰਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ ਵੀ ਕੁਛ ਮਿਲਿਆ ਹੈਗਾ, ਸੋ ਅਸੀਂ ਮੰਨਦੇ ਕਿ ਨੈਚੁਰਲੀ ਵੀ ਇਹ ਪ੍ਰੋਡਿਊਸ ਹੋ ਸਕਦਾ ਹੈ. ਜ਼ਰੂਰੀ ਨਹੀਂ ਕਿ ਕੋਈ ਐਨੀਮਲ ਆਪਣੀ ਜਾਂ ਮਾਈਕਰੋਬ ਆਪਣੀ ਐਕਟੀਵਿਟੀ ਦੇ ਦੌਰਾਨ ਹੀ ਇਹਨੂੰ ਪ੍ਰੋਡਿਊਸ ਕਰ ਰਿਹਾ ਹੈਗਾ.
2: ਰਾਈਟ ਰਾਈਟ ਰਾਈਟ. ਅੱਛਾ, ਮੇਰੇ ਕੋਲ ਕੁਛ ਹੋਰ ਵੀ ਸਵਾਲ ਹੈਗੇ ਨੇ, ਬਟ ਮੈਨੂੰ ਇਹ ਲੱਗਦਾ ਕਿ ਉਹ ਫਿਰ ਇੱਕ ਦੋ ਸਵਾਲ ਨੇ ਉਹ ਥੋੜ੍ਹਾ ਜਿਹਾ ਲੰਬਾ ਚਲਾ ਜਾਣਾ. ਆਪਾਂ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ. ਏਲੀਅਨਸ ਦੇ ਉੱਤੇ ਜਿਹੜੀ ਗੱਲਬਾਤ ਸਾਡੀ ਹੋ ਰਹੀ ਹੈ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਦੀ ਡੀਪ ਟਾਕ ਸ਼ੋਅ ਦੇ ਵਿੱਚ.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
6: ਜੋ ਹੁਕਮ ਮੇਰੀ ਸਰਕਾਰ.
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ.
5: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
2: ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ ਇਸ ਵਕਤ, ਔਰ ਗੱਲ ਏਲੀਅਨਸ ਦੀ ਹੋ ਰਹੀ ਹੈ, ਜਿੱਦਾਂ ਪਿਛਲਾ ਸੈਗਮੈਂਟ ਹੈ ਜਿਹਦੇ 'ਚ ਥੋੜ੍ਹਾ ਸਾਇੰਟੀਫਿਕਲੀ ਸੰਦੀਪ ਜੀ ਨੇ ਦੱਸਿਆ ਕਿ ਕੀ ਵਾਕਈ ਏਲੀਅਨਸ ਹੈਗੇ ਨੇ, ਅਤੇ ਜੇ ਹੈਗੇ ਨੇ ਤਾਂ ਉਹਨਾਂ ਨੂੰ ਕਿੱਦਾਂ, ਉਹਨਾਂ ਦੀ ਸਟੱਡੀ ਜਿਹੜੀ ਹੈ ਕਿੱਦਾਂ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਸਮਝ ਲੈਂਦੇ ਹਾਂ ਆਪਾਂ ਸੰਦੀਪ ਜੀ. ਇਹ ਸਾਰੀਆਂ ਗੱਲਾਂ ਹੁਣ ਤੱਕ ਮੋਟੇ ਮੋਟੇ ਤੌਰ 'ਤੇ ਸਮਝ ਲੱਗ ਰਹੀਆਂ ਨੇ, ਪੱਲੇ ਪੈ ਰਹੀਆਂ ਨੇ. ਸਾਇੰਸਦਾਨਾਂ ਨੇ ਜਿਹੜੇ ਨੇ ਕੁਛ ਪਲੈਨਟਸ ਰੂਲ ਆਊਟ ਕਰਤੇ ਪਹਿਲਾਂ ਰੱਖ ਕੇ, ਬੜੇ ਸਾਰੇ ਨਵੇਂ ਸਟਾਰਸ ਜਿਹੜੇ ਨੇ, ਇਨਫੈਕਟ ਤੁਸੀਂ ਦੱਸ ਰਹੇ ਸੀਗੇ ਕਿ ਇੱਕ ਹੋਰ ਗਲੈਕਸੀ ਜਿਹੜੀ ਹੈ ਸਾਡੇ ਵਾਲੀ ਮਿਲਕੀ ਵੇ ਗਲੈਕਸੀ ਤੋਂ ਵੀ ਪਰੇ ਦੀ ਗਲੈਕਸੀ ਤੱਕ ਦੇ ਸਬੂਤ ਇਕੱਠੇ ਕਰਨ ਲੱਗ ਪਏ ਨੇ. ਇਨਸਾਨ ਦੀ ਜ਼ਿੰਦਗੀ ਦੂਸਰਿਆਂ ਗ੍ਰਹਿਆਂ ਦੇ ਉੱਤੇ ਕਿਵੇਂ ਹੋ ਸਕਦੀ ਹੈ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ. ਚੰਨ ਤੱਕ ਚਲੇ ਗਏ ਹਾਂ, ਸੂਰਜ 'ਤੇ ਜਾਣ ਦੀਆਂ ਤਿਆਰੀਆਂ ਨੇ, ਏਲੀਅਨ ਕਾ ਤਾਂ ਨਹੀਂ ਹਾਲੇ ਤੱਕ ਲੱਭ ਸਕੇ ਹੈਗੇ. ਕੀ ਸਾਇੰਸ ਦੇ ਕੋਲ ਜਿਹੜੀ ਵੀ ਤਕਨੀਕ ਹੈਗੀ ਹੈ ਜਾਂ ਜੋ ਵੀ ਰਿਸੋਰਸਿਸ ਹੈਗੇ ਨੇ ਉਹ ਨਾ ਕਾਫੀ ਨੇ?
1: ਹਾਂਜੀ, ਇਹਦਾ ਥੋੜਾ ਜਿਹਾ ਮਿਕਸ ਜਿਹਾ ਆਂਸਰ ਹੈ. ਪਹਿਲਾਂ ਤਾਂ ਜਿਹੜੀ ਇਹ ਚੀਜ਼ ਇਹ, ਕਿਉਂਕਿ ਹਰ ਕਿਸੇ ਨੂੰ ਇਹ ਚੀਜ਼ ਹੁੰਦੀ ਹੈ ਨਾ, ਜਿੱਦਾਂ ਅਸੀਂ ਕਿਹਾ ਕਿ ਅਸੀਂ ਇੰਨੇ ਮਹਿੰਗੇ ਮਹਿੰਗੇ ਟੈਲੀਸਕੋਪ ਲਾ, ਇੰਨੀ ਦੂਰ ਤੱਕ ਚੱਲ ਗਿਆ, ਇੰਨੀ ਦੂਰ ਤੱਕ ਸਾਡਾ ਜਿਹੜਾ ਬਣਾਇਆ ਹੋਇਆ ਟੈਲੀਸਕੋਪ ਚਲੇ ਗਿਆ ਹੈ ਨਾ, ਤੇ ਫਿਰ ਵੀ ਇਹ ਕਿਉਂ ਨਹੀਂ ਲੱਭ ਰਿਹਾ? ਤੇ ਇਸ ਚੀਜ਼ ਨੂੰ ਕਈ ਵਾਰ ਅਸੀਂ ਜਿਹੜਾ ਗ੍ਰੇਟ ਸਾਇਲੈਂਸ ਦਾ ਨਾਮ ਵੀ ਦੇ ਦਿੰਦੇ ਹਾਂ ਕਿ ਇੰਨਾ ਟਾਈਮ ਹੋ ਗਿਆ ਸਾਨੂੰ ਨਾ, ਅੱਜ ਤੱਕ ਸਾਨੂੰ ਕੋਈ ਇੰਟੈਲੀਜੈਂਸ ਲਾਈਫ ਨਹੀਂ ਮਿਲੀ. ਹੁਣ ਇਹ ਸਵਾਲ ਅਸੀਂ ਸਾਰੇ ਹੀ ਪੁੱਛਦੇ ਹਾਂ, ਸਾਇੰਟਿਸਟ ਵੀ ਪੁੱਛਦੇ ਆ, ਆਮ ਲੋਕ ਵੀ ਪੁੱਛਦੇ ਆ, ਬਟ ਇਹ ਹੁੰਦਾ ਕਿ ਜਦੋਂ ਕੋਈ ਫੇਮਸ ਬੰਦਾ ਪੁੱਛਦਾ ਤਾਂ ਉਹ ਥੋੜਾ ਜ਼ਿਆਦਾ ਜਿਹੜੀ ਵੱਡੀ ਚੀਜ਼ ਹੋ ਜਾਂਦੀ ਹੈ ਨਾ। ਤੇ ਉਹ ਜੇ ਇੱਕ ਸਾਇੰਟਿਸਟ ਸੀਗਾ, ਇਟਾਲੀਅਨ ਅਮੈਰੀਕਨ ਸਾਇੰਟਿਸਟ ਸੀ, ਉਹਨਾਂ ਦਾ ਨਾਮ ਸੀ ਐਨਰਿਕੋ ਫਰਮੀ। ਉਹਨਾਂ ਦੇ ਨਾਮ ਤੇ ਫਰਮੀ ਪੈਰਾਡੋਕਸ ਕਰਕੇ ਇੱਕ ਏਲੀਅਨ ਦੇ ਨਾਲ ਹੀ ਚੀਜ਼ ਆ, ਜਦੋਂ ਉਹਦਾ ਮਤਲਬ ਉਹਨਾਂ ਨੇ ਜਦੋਂ ਇਹ ਗੱਲ ਪੁੱਛੀ, ਉਹ ਕਾਫੀ ਫੇਮਸ ਸੀ ਕਿਉਂਕਿ ਉਹਨਾਂ ਨੇ ਜਿਹੜਾ ਪੂਰੇ ਵਰਲਡ ਦਾ ਅੱਜ ਤੱਕ ਦਾ ਜਿਹੜਾ ਨਿਊਕਲੀਅਰ ਰਿਐਕਟਰ ਪਹਿਲਾਂ ਬਣਿਆ ਸੀਗਾ, ਮਤਲਬ ਜਿਹੜੇ ਬੋਮ ਤੁਸੀਂ ਦੇਖਦੇ ਹੋ ਉਹਦਾ ਨਿਊਕਲੀਅਰ ਰਿਐਕਟਰ, ਮਤਲਬ ਬੇਸਿਕ ਜਿਹੜੀ ਰਿਐਕਸ਼ਨ ਸੀ ਉਹ ਸਭ ਤੋਂ ਪਹਿਲਾਂ ਇਹਨੇ ਬਣਾਈ ਸੀਗੀ ਇਸ ਬੰਦੇ ਨੇ। ਤਾਂ ਕਦੇ ਬੈਠਾ ਐਵੇਂ ਆਪਣੇ ਦੋਸਤਾਂ ਨਾਲ ਕਾਫੀ ਕੁਫੀ ਪੀ ਰਿਹਾ ਹੋਣਾ, ਤੇ ਉਹਨੇ ਇਹ ਬੋਲਿਆ ਹੋਇਆ ਸੀ ਕਿ ਵੇਅਰ ਇਜ਼ ਐਵਰੀਬਡੀ, ਕਿ ਸਾਰੇ ਕਿੱਥੇ ਆ ਨਾ, ਕਿ ਅਸੀਂ ਇੰਨਾ ਕੁਛ ਸਰਚ ਕਰ ਰਹੇ ਹਾਂ ਸਾਨੂੰ ਨਹੀਂ ਮਿਲ ਰਹੇ ਹੈਗੇ। ਸੋ ਇੱਕ ਜਨਰਲ ਆਬਜ਼ਰਵੇਸ਼ਨ ਉਹਦੀ ਵੀ ਸੀਗੀ ਜਿਹੜੀ ਕਿ ਹਰ ਇੱਕ ਇਨਸਾਨ ਦੀ ਹੁੰਦੀ ਆ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਇੰਨਾ ਕੁਛ ਹੈਗਾ, ਜਿੱਦਾਂ ਅਸੀਂ ਗੱਲ ਕੀਤੀ ਕਿ ਇੰਨੇ ਸਾਰੇ ਸਟਾਰਸ, ਇੰਨੇ ਸਾਰੇ ਪਲੈਨਟਸ ਆ ਨਾ, ਫਿਰ ਕੁਛ ਸਟਾਰ ਦੇ ਹੈਬੀਟੇਬਲ ਜ਼ੋਨ ਹੈਗੇ ਆ। ਜਿੱਦਾਂ ਹੈਬੀਟੇਬਲ ਜ਼ੋਨ ਦਾ ਮਤਲਬ ਹੁੰਦਾ ਕਿ ਅਰਥ ਮਤਲਬ ਕਿਸੇ ਵੀ ਸਟਾਰ ਤੋਂ, ਜਿਵੇਂ ਸਾਡਾ ਸਨ ਆ, ਉਹ ਤੋਂ ਕਿਸੇ ਪਲੈਨਟ ਦੀ ਇੰਨੀ ਕੁ ਦੂਰੀ ਹੋਵੇ ਕਿ ਨਾ ਤਾਂ ਉੱਥੇ ਬਹੁਤ ਜ਼ਿਆਦਾ ਠੰਡ ਹੋਵੇ ਕਿ ਉਹਦਾ ਪਾਣੀ ਬਰਫ਼ ਬਣ ਜਾਵੇ, ਔਰ ਨਾ ਹੀ ਇੰਨੀ ਜ਼ਿਆਦਾ ਗਰਮੀ ਹੋਵੇ ਕਿ ਜਿਹੜੀ ਬਹੁਤ ਜ਼ਿਆਦਾ ਮਤਲਬ ਪਾਣੀ ਉੱਥੇ ਭਾਫ਼ ਬਣ ਜਾਵੇ, ਹੈ ਨਾ। ਇੱਕ ਐਗਜੈਕਟ ਮਤਲਬ ਇੱਕ ਪਰਫੈਕਟ ਲੋਕੇਸ਼ਨ ਜਿਹੜੀ ਆ ਹੋਵੇ ਪਲੈਨਟ ਦੀ, ਜਿਹਨੂੰ ਅਸੀਂ ਹੈਬੀਟੇਬਲ ਜ਼ੋਨ ਜਾਂ ਗੋਲਡੀ ਲੋਕ ਜ਼ੋਨ ਵੀ ਕਹਿ ਦਿੰਦੇ ਹਾਂ। ਸੋ ਏਦਾਂ ਦੀ, ਸੋ ਬਹੁਤ ਸਾਰੇ ਪਲੈਨਟਸ ਏਦਾਂ ਆ ਕਿ ਜਿਹੜੇ ਅਰਥ ਵਾਂਗੂ ਆਪਣੇ ਸਟਾਰ ਦੇ ਨਾਲ ਇੱਕ ਪਰਫੈਕਟ ਜਿਹੜੀ ਆ ਡਿਸਟੈਂਸ ਦੇ ਉੱਤੇ ਪ੍ਰੈਜੈਂਟ ਹੈਗੇ ਆ, ਬਟ ਫਿਰ ਵੀ ਉਹਨਾਂ 'ਚ ਸਾਨੂੰ ਲਾਈਫ ਜਿਹੜੀ ਆ ਨਹੀਂ ਮਿਲ ਰਹੀ, ਹੈ ਨਾ। ਔਰ ਇਹ ਵੀ ਹੈਗਾ ਕਿ ਜਦੋਂ ਇੰਨੇ ਸਾਰੇ ਪਲੈਨਟ ਆ, ਉਹਨਾਂ 'ਚ ਇੰਟੈਲੀਜੈਂਟ ਲਾਈਫ ਵੀ, ਮਤਲਬ ਜਿਹਨਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੋਵੇ, ਉਹ ਵੀ ਡਿਵੈਲਪ ਹੋਣੇ ਚਾਹੀਦੇ ਸੀਗੇ, ਹੈ ਨਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਮਿਲੀਆਂ, ਤਾਂ ਕੁਛ ਲੋਕ ਇਹਦੇ ਲਈ ਦੋ ਚਾਰ ਚੀਜ਼ਾਂ ਜਿਹੜੀਆਂ ਕਹਿੰਦੇ ਆ ਕਿ ਇੱਕ ਤਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਯੂਜ਼ ਕਰਦੇ ਹਾਂ, ਹੈ ਨਾ, ਕਿਉਂਕਿ ਸਾਡੇ ਕੋਲ ਅੱਜ ਤੱਕ ਇਹ ਰੇਡੀਏਸ਼ਨ ਹੈਗੀਆਂ, ਬਟ ਹੋ ਸਕਦਾ ਕਿ ਕਿਸੇ ਹੋਰ ਜਿਹੜੇ ਏਲੀਅਨਸ ਹੈਗੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਰੇਡੀਏਸ਼ਨ ਜਾਂ ਹੋਰ ਤਰ੍ਹਾਂ ਦੇ ਸਿਗਨਲ ਯੂਜ਼ ਕਰਦੇ ਹੋਣ ਇੱਕ ਦੂਜੇ ਨਾਲ ਕੰਟੈਕਟ ਕਰਨ ਲਈ, ਹੈ ਨਾ। ਔਰ ਉਹ ਇੱਦਾਂ ਦੇ ਸਿਗਨਲ ਹੋਣ ਜਿਹਨਾਂ ਨੂੰ ਅੱਜ ਤੱਕ ਅਸੀਂ ਹਜੇ ਤੱਕ ਨਹੀਂ ਸਮਝ ਪਾਏ ਹੈਗੇ, ਉਹ ਬਹੁਤ ਛੋਟੇ ਲੈਵਲ ਤੇ, ਮਤਲਬ ਐਟਮ ਦੇ ਲੈਵਲ ਤੇ ਵੀ ਜਾ ਕੇ ਚੀਜ਼ਾਂ ਹੁੰਦੀਆਂ, ਉਹ ਕਾਫੀ ਜਿਹੜਾ ਡੀਪ ਹੋ ਜਾਂਦਾ। ਬਟ ਕਹਿੰਦਾ ਮਤਲਬ ਕਿ ਕੁਛ ਮਤਲਬ ਸਾਡੇ ਤੋਂ ਵੀ ਐਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਯੂਜ਼ ਕਰਦੇ ਹੋਣ, ਇੱਕ ਤਾਂ ਇਹ ਰੀਜ਼ਨ ਹੋ ਸਕਦਾ ਹੈ। ਦੂਜਾ ਰੀਜ਼ਨ ਹੋ ਸਕਦਾ ਹੈ ਕਿ ਜਿੱਦਾਂ ਮੈਂ ਕਿਹਾ ਕਿ ਉਹ ਕਾਫੀ ਦੂਰ ਹੋ ਸਕਦੇ ਆ, ਮਤਲਬ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਹੋ ਸਕਦੇ ਆ ਸਾਡੇ ਤੋਂ, ਤਾਂ ਚਾਹੇ ਉਹ ਬਹੁਤ ਜ਼ਿਆਦਾ ਸੇਮ ਹੀ ਸਿਗਨਲ ਯੂਜ਼ ਕਰ ਰਹੇ ਹੋਣ ਸਾਡੇ ਵਾਲੇ ਜੋ ਅਸੀਂ ਕਰ ਰਹੇ ਹਾਂ, ਕਿਉਂਕਿ ਫਿਜ਼ਿਕਸ ਦੇ ਜਾਂ ਕੈਮਿਸਟਰੀ ਦੇ ਲਾਜ਼ ਜਿਹੜੇ ਆ ਉਹ ਯੂਨੀਵਰਸ 'ਚ ਸੇਮ ਹੀ ਰਹਿੰਦੇ ਆ। ਜੇ ਤੁਸੀਂ ਇੱਥੇ ਕਹਿੰਦੇ ਆ ਕਿ ਜਿਹੜੀ ਆ ਲਾਈਟ ਤੋਂ ਬਿਨਾਂ ਤੇਜ਼ ਹੋਰ ਕੋਈ ਚੀਜ਼ ਨਹੀਂ ਜਾ ਸਕਦੀ, ਤਾਂ ਪੂਰੇ ਯੂਨੀਵਰਸ 'ਚ ਇਹੀ ਲਾਅ ਜਿਹੜਾ ਚੱਲਦਾ, ਹੈ ਨਾ। ਯੂਨੀਵਰਸ 'ਚ ਲਾਈਟ ਤੋਂ ਬਿਨਾਂ ਤੇਜ਼ ਕੋਈ ਨਹੀਂ ਚੀਜ਼ ਜਾ ਸਕਦੀ, ਤਾਂ ਉਹ ਸਕਦਾ ਕਾਫੀ ਦੂਰ ਹੋਣ ਤਾਂ ਉਹਨਾਂ ਦੇ ਸਿਗਨਲ ਸਾਡੇ ਤੱਕ ਆਉਂਦਿਆਂ ਦੇ ਪੇਟ ਜਿਹੜੇ ਆ ਫੇਡ ਹੋ ਜਾਂਦੇ ਹੋਣ, ਤੇ ਮੇ ਬੀ ਇਸ ਲਈ ਸਾਨੂੰ ਨਹੀਂ ਹੋ ਸਕਦੇ, ਹੈ ਨਾ। ਅਸੀਂ ਹੋ ਸਕਦਾ ਰੋਂਗ ਫ੍ਰੀਕੁਐਂਸੀ ਤੇ, ਜਿੱਦਾਂ ਮੈਂ ਪਹਿਲਾਂ ਕਿਹਾ ਇੱਕ ਸਿਗਨਲ, ਜਿਵੇਂ ਮੰਨ ਲਓ ਅਸੀਂ ਸੁਣਨਾ ਰੇਡੀਓ, ਹਾਂਜੀ ਹੋਵੇ, ਪਰ ABC ਰੇਡੀਓ ਫ੍ਰੀਕੁਐਂਸੀ ਲਗਾ ਦਈਏ, ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਉਸ ਤੋਂ ਇਲਾਵਾ ਜਿਹੜਾ ਜ਼ੂ ਹਾਈਪੋਥੈਸਿਸ ਜਿਹੜਾ ਹੁੰਦਾ ਹੈ, ਉਹ ਇੱਕ ਜ਼ੂ ਹਾਈਪੋਥੈਸਿਸ ਕਰਕੇ ਜਿਹੜੀ ਅਸੀਂ ਚੀਜ਼ ਮੰਨਦੇ ਹਾਂ ਕਿ ਮੇ ਬੀ ਹੋ ਸਕਦਾ ਕਿ ਸਾਡੇ ਤੋਂ ਜਿਹੜੀਆਂ ਵੱਧ ਕੇ ਐਡਵਾਂਸ ਜਿਹੜੀਆਂ ਮਤਲਬ ਜ਼ਿਆਦਾ ਹਾਈਟੈਕ ਏਲੀਅਨਸ ਹੋਊਗੇ, ਮੇ ਬੀ ਉਹ ਸਾਡੇ ਨਾਲ ਬਹੁਤਾ ਜ਼ਿਆਦਾ ਕੰਟੈਕਟ ਕਰਨਾ ਹੀ ਨਹੀਂ ਚਾਹੁੰਦੇ, ਮੇ ਬੀ ਉਹਨਾਂ ਨੂੰ ਉਹਨਾਂ ਤੱਕ ਸਾਡੇ ਸਿਗਨਲ ਪਹੁੰਚ ਰਹੇ ਆ, ਬਟ ਜਿਵੇਂ ਮੂਵੀਜ਼ 'ਚ ਹੁੰਦਾ ਨਾ ਕਿ ਉਹ ਸਾਨੂੰ ਦੇਖ ਰਿਹਾ, ਬਟ ਅਸੀਂ ਉਹਨਾਂ ਨੂੰ ਦੇਖ ਨਹੀਂ ਪਾ ਰਹੇ, ਤੇ ਨਾ ਹੀ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹ ਰਹੇ ਆ, ਹਨਾ। ਤੇ ਇੱਕ ਅਸੀਂ ਕਹਿੰਦੇ ਆ ਕਿ ਇਹ ਵੀ ਹੋ ਸਕਦਾ ਕਿ ਜਿੱਦਾਂ ਫੋਰੈਸਟ ਦੇ ਵਿੱਚ ਹੁੰਦਾ, ਇਹਨੂੰ ਡਾਰਕ ਫੋਰੈਸਟ ਥਿਊਰੀ ਕਰਕੇ ਨਾਮ ਦਿੱਤਾ, ਕਿ ਜਿਵੇਂ ਫੋਰੈਸਟ 'ਚ ਹੁੰਦਾ ਕਿ ਛੋਟੇ ਜਾਨਵਰ ਜਿਹੜੇ ਆ ਜਾਂ ਜਿਹੜੇ ਬਚ ਕੇ ਰਹਿੰਦੇ ਆ, ਸ਼ਾਂਤ ਰਹਿੰਦੇ ਆ ਜਦੋਂ, ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕਣ, ਹਨਾ, ਹੰਟਰਸ ਤੋਂ ਜਾਂ ਦੂਜੇ ਜਾਨਵਰਾਂ ਤੋਂ। ਤਾਂ ਮੇ ਬੀ ਹੋ ਸਕਦਾ ਕਿ ਇਸ ਲਈ ਉਹ ਜਿਹੜਾ ਸਾਡੇ ਨਾਲ ਕੰਟੈਕਟ ਨਹੀਂ ਕਰ ਰਹੇ। ਸੋ ਜਿੰਨੀਆਂ ਪੋਸੀਬਿਲਿਟੀਜ਼ ਲਾਈਫ ਮਿਲਣ ਦੀਆਂ ਆ, ਉਨੀਆਂ ਹੀ ਪੋਸੀਬਿਲਿਟੀਜ਼ ਜਿਹੜੀਆਂ ਇਸ ਚੀਜ਼ ਦੀਆਂ ਹੈ ਕਿ ਮੇ ਬੀ ਉਹ ਸਾਡੇ ਨਾਲ ਜਾਣ ਬੁੱਝ ਕੇ ਕੰਟੈਕਟ ਨਹੀਂ ਕਰ ਰਹੇ, ਜਾਂ ਮੇ ਬੀ ਉਹ ਬਹੁਤ ਦੂਰ ਪ੍ਰੈਜੈਂਟ ਹੈਗੇ ਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਲੱਭ ਨਹੀਂ ਪਾ ਰਹੇ ਹੈਗੇ। ਔਰ ਹਾਂਜੀ, ਔਰ ਦੂਜੀ ਗੱਲ, ਕਿਉਂਕਿ ਅਸੀਂ ਹਰ ਇੱਕ ਪਲੈਨਟ ਤੇ ਜਾ ਵੀ ਨਹੀਂ ਸਕਦੇ ਹੈਗੇ, ਇੰਨੇ ਸਾਰੇ ਪਲੈਨਟ ਤੇ ਜਾਣਾ ਤਾਂ ਬਹੁਤ, ਹੈ ਨਾ, ਬਹੁਤ ਔਖਾ ਹੈ, ਔਰ ਪੈਸਾ ਵੀ ਇੰਨਾ ਬਹੁਤ ਜ਼ਿਆਦਾ ਚਾਹੀਦਾ, ਔਰ ਟੈਕਨੋਲੋਜੀ ਬਹੁਤ ਚਾਹੀਦੀ ਹੈ। ਤਾਂ ਉਹ ਸਾਰੀਆਂ ਚੀਜ਼ਾਂ ਲਈ, ਤੇ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਕਿ ਹੋ ਸਕਦਾ ਏਲੀਅਨਸ ਪ੍ਰੈਜੈਂਟ ਹੈਗੇ ਆ, ਬਟ ਸਾਡਾ ਹਜੇ ਤੱਕ ਉਹਨਾਂ ਨਾਲ ਕੰਟੈਕਟ ਨਹੀਂ ਜਿਹੜਾ ਹੋ ਪਾ ਰਿਹਾ ਹੈਗਾ।
2: ਬਚਪਨ ਦੇ ਵਿੱਚ ਗੱਲ ਸੁਣਦੇ ਹੁੰਦੇ ਸੀਗੇ ਕਿ ਉਹ ਫਲਾਣੀ ਜਗ੍ਹਾ UFO ਡਿੱਗ ਪਿਆ, ਉਹ ਫਲਾਣਿਆਂ ਨੇ UFO ਭਾਲ ਲਿਆ ਜਾਂ ਹਨਾ ਉਹਨਾਂ ਨੇ ਰੋਕ ਲਿਆ। ਅਸਲ 'ਚ UFO 'ਤੇ ਵੀ ਬੜੀਆਂ ਸਾਰੀਆਂ ਫਿਲਮਾਂ ਡਾਕੂਮੈਂਟਰੀਜ਼ ਦੇਖ ਚੁੱਕੇ ਹੈਗੇ। UFO ਕੀ ਚੀਜ਼ ਹੈਗਾ ਅਤੇ ਵਾਕਈ ਕੀ ਇਹ ਰੀਅਲ ਹੈਗੇ ਨੇ?

0: US ਨੇ ਔਰ ਉਹਨਾਂ ਤੋਂ ਹਾਈ ਟੈਕਨੋਲੋਜੀ ਲੈ ਰਹੇ ਆ ਉਹ ਸਾਰੀਆਂ ਚੀਜ਼ਾਂ ਤੋ ਕਾਫੀ ਸਾਰੇ ਉਹਨਾਂ ਦੇ ਆਪਣੇ ਪਾਇਲਟਸ ਨੇ ਵੀ ਇਹ ਰਿਪੋਰਟ ਕੀਤਾ ਸੀ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖੀਆਂ ਹੈਗੀਆਂ ਕਿ ਜਿਹਨਾਂ ਨੂੰ ਉਹਨਾਂ ਨੂੰ ਪਤਾ ਨੀ ਹੈਗਾ ਕਿ ਉਹ ਕੀ ਹੈਗੇ ਆ ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕਾਫੀ ਮਿਲੀਆਂ ਹੈਗੀਆਂ ਬਟ ਇਹਦਾ ਕੋਈ ਕਨਵਿੰਸਿੰਗ ਜਿਹੜਾ ਐਵੀਡੈਂਸ ਨਹੀਂ ਹੈਗਾ ਕਿ ਉਹ ਐਕਚੁਅਲ ਚ ਕੋਈ ਏਲੀਅਨ ਆਏ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ ਹੁਣ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਕਿਉਂਕਿ ਚਾਹੇ ਸਾਨੂੰ ਕਿਤੇ ਵੀ ਲਾਈਫ ਮਿਲ ਸਕਦੀ ਆ ਨਾ ਸਾਨੂੰ ਮਾਰਸ ਦੇ ਉੱਤੇ ਜਿਹੜੀ ਆ ਮਾਈਕਰੋਬਸ ਮਿਲ ਸਕਦੇ ਆ ਜਾਂ ਹੋ ਸਕਦਾ ਵੀਨਸ ਦੇ ਉੱਤੇ ਸਾਨੂੰ ਜਿਹੜਾ ਪਲੈਨਟ ਆ ਉਹਦੇ ਉੱਤੇ ਮਾਈਕਰੋਬਸ ਮਿਲ ਜਾਣ ਜਾਂ ਫਿਰ ਕੋਈ ਹੋਰ ਸਿਗਨਲ ਮਿਲ ਜਾਵੇ ਇੰਟੈਲੀਜੈਂਟ ਬੀਂਗਸ ਤੋਂ ਪਰ ਜਦੋਂ ਅਸੀਂ UFOs ਦੀ ਗੱਲ ਕਰੀਏ ਤਾਂ UFOs ਜਿਵੇਂ ਅਗਰ ਕੋਈ UFO ਹੋਵੇ ਤਾਂ ਇਹਦਾ ਮਤਲਬ ਕਿ ਉਹ ਬਹੁਤ ਜਦੋਂ ਅਸੀਂ ਮੂਵੀਜ਼ ਚ ਵੀ ਦੇਖਦੇ ਕਿ ਇਹਦਾ ਮਤਲਬ ਬਹੁਤ ਸਪੀਡ ਨਾਲ ਆ ਰਿਹਾ ਹਨਾ ਉਹ ਬਹੁਤ ਜ਼ਿਆਦਾ ਜਿਹੜੀ ਆ ਉਹਦੀ ਲਾਈਟ ਹੈਗੀ ਉਹ ਸਾਰੀਆਂ ਚੀਜ਼ਾਂ ਸੋ ਸਪੀਡ ਨਾਲ ਜਿੱਦਾਂ ਮੈਂ ਕਿਹਾ ਕਿ ਇੱਕਦਮ ਕੋਈ ਚੀਜ਼ ਹਜੇ ਤੱਕ ਇਹ ਨਹੀਂ ਪੋਸੀਬਲ ਨਾ ਹੀ ਸਾਨੂੰ ਲੱਗਦਾ ਕਿ ਇੱਦਾਂ ਹੈਗਾ ਹੈ ਕਿ ਇੱਕਦਮ ਹੀ ਕੋਈ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਨਾ ਉਹ ਸਾਰਾ ਮੂਵੀਜ਼ ਚ ਹੀ ਹੋ ਸਕਦਾ ਸੋ UFO ਦੀ ਹਜੇ ਤੱਕ ਕੋਈ ਐਕਚੁਅਲ ਮਤਲਬ ਐਵੀਡੈਂਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਸਾਨੂੰ ਇਹ ਕਿਹਾ ਹੋਵੇ ਕਿ ਹਾਂ ਇਹ ਕਿਤੇ ਬਾਹਰੋਂ ਆਇਆ ਹੈਗਾ ਤੇ ਉਹ ਜਿਹੜਾ ਜਿੱਦਾਂ ਮੈਂ ਏਰੀਆ 51 ਦੀ ਗੱਲ ਕੀਤੀ ਜਾਂ ਹੋਰ ਵੀ ਆ ਉਹ ਬਾਅਦ ਵਿੱਚ US ਗਵਰਨਮੈਂਟ ਨੇ ਵੀ ਇਹ ਕਲੀਅਰ ਕੀਤਾ ਕਿ ਉਹ ਉਹਨਾਂ ਦੇ ਆਪਣੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਕੋਈ ਐਵੇਂ ਦੇ ਮਤਲਬ ਕੋਈ ਨਵੇਂ ਉਹ ਪਲੇਨਸ ਵਗੈਰਾ ਜਾਂ ਫਾਈਟਰ ਜੈਟ ਤਿਆਰ ਕਰ ਰਹੇ ਸੀਗੇ ਜਿਹੜੇ ਜਿਹਨਾਂ ਦੇ ਬਾਰੇ ਪੂਰੇ ਵਰਲਡ ਨੂੰ ਉਹਨਾਂ ਨਹੀਂ ਪਤਾ ਸੀ ਔਰ ਨਹੀਂ ਦੱਸਣਾ ਚਾਹੁੰਦੇ ਸੀ ਹਨਾ ਇੱਕ ਤਰ੍ਹਾਂ ਮਤਲਬ ਕਾਫੀ ਪਾਵਰਫੁਲ ਜਿਹੜੇ ਜੈਟ ਸੀਗੇ ਸੋ ਇਸ ਲਈ ਕਿਸੇ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀਗਾ ਤਾਂ ਨੋਰਮਲ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਆਪਣਾ ਧਿਆਨ ਉਦਨ ਚਲੇ ਜਾਂਦਾ ਕਿ ਨਹੀਂ ਮੇ ਬੀ ਇਹ ਕਿਤੇ ਬਾਹਰੋਂ ਆਈ ਆ ਚੀਜ਼ ਹਨਾ ਸੋ ਹਾਂਜੀ ਅਜੇ ਤੱਕ ਨਹੀਂ ਇਹ ਲੱਗਦਾ ਸਾਨੂੰ ਕਿ UFO ਮਤਲਬ UFO ਜਿਹੜਾ ਸੀ ਇਹ ਏਲੀਅਨਸ ਦੇ ਇੱਕ ਜਹਾਜ਼ ਦੇ ਤੌਰ ਤੇ ਕਹਿੰਦੇ ਆ ਕਿ ਉਹ ਐਗਜ਼ਿਸਟ ਕਰਦਾ ਐਕਚੁਅਲ ਚ ਕੋਈ ਇਦਾਂ ਦਾ ਸਾਨੂੰ ਨਹੀਂ ਮਿਲਿਆ ਹੈਗਾ
1: ਰਾਈਟ ਰਾਈਟ ਟਰੈਵਲ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਆਪਣੇ ਕੋਲ ਕੁਝ ਸਮਾਂ ਬਾਕੀ ਬਚਿਆ ਹੈਗਾ ਤੇ ਮੈਂ ਚਾਹੁੰਦਾ ਸੰਦੀਪ ਜੀ ਇਹਦੇ ਤੇ ਜਿਹੜੀ ਇੱਕ ਬਹਿਸ ਹੁੰਦੀ ਹੈਗੀ ਹੈ ਬੜੇ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਇਹਦੇ ਤੇ ਬਹਿਸ ਕਿ ਜਿਹੜੇ ਐਕਸਟਰਾ ਟੈਰੇਸਟਰੀਅਲ ਲਾਈਫ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਉਹਦੇ 'ਚ ਕੀ ਉਸ ਬਹਿਸ ਦਾ ਨਤੀਜਾ ਕੀ ਨਿਕਲਿਆ ਮਤਲਬ ਅੱਜ ਦੇ ਟੌਪਿਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤੁਸੀਂ ਕਹਿਤਾ ਹੈ ਕਿ ਠੀਕ ਹੈ ਸਾਇੰਸ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਏਲੀਅਨਸ ਹੋ ਸਕਦੇ ਨੇ ਪਰ ਹਾਲੇ ਤੱਕ ਉਹਨਾਂ ਦੇ ਸਬੂਤ ਨਹੀਂ ਮਿਲੇ ਹੈਗੇ ਟੈਲੀਸਕੋਪ ਲੱਗੀ ਹੋਈ ਆ ਅਲੱਗ ਅਲੱਗ ਗ੍ਰਹਿਆਂ ਦੇ ਉੱਤੇ ਜਿੰਨੀ ਕੁ ਅਪਰੋਚ ਹੋ ਸਕਦੀ ਹੈ ਉਹ ਕਰ ਪਾਉਂਦੇ ਹੈਗੇ ਜਿਵੇਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਨਾ ਸਾਇੰਸ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੇ ਕਿ ਹੌਲੀ ਹੌਲੀ ਸਿੱਧ ਹੋਣ ਲੱਗ ਪਈਆਂ ਆਪਾਂ ਯੇਤੀ ਦੀ ਗੱਲ ਕੀਤੀ ਸੀਗੀ ਅਤੇ ਆਪਾਂ ਹੁਣ ਅੱਜ ਏਲੀਅਨ ਦੀ ਗੱਲ ਕਰ ਰਹੇ ਹੈਗੇ ਹਾਂ ਭਵਿੱਖ 'ਚ ਹੋ ਸਕਦਾ ਅਸੀਂ ਜ਼ੌਂਬੀ ਦੀ ਵੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇ ਇਨਸਾਨੀ ਇੱਕ ਇਮੈਜੀਨੇਸ਼ਨ ਦੇ ਵਿੱਚੋਂ ਨਿਕਲੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਉਹਦੀ ਚੀਜ਼ ਹੋਏਗੀ ਤਾਂ ਹੀ ਇਮੈਜੀਨੇਸ਼ਨ ਦੇ ਵਿੱਚ ਆਈਆਂ ਹੈਗੀਆਂ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਦਿਖਾਈ ਦਿੱਤਾ ਹੋਏਗਾ ਮਹਿਸੂਸ ਹੋਇਆ ਹੋਏਗਾ ਇੱਥੇ ਆਪਣੇ ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਪਾਰਕਸ ਓਬਜ਼ਰਵੇਟਰੀ ਹੈ ਅਤੇ ਉੱਥੋਂ ਕਹਿੰਦੇ ਜਿਹੜਾ ਆਪਣਾ ਸਿਸਰੋ ਹੈ ਸ਼ਾਇਦ ਆਸਟ੍ਰੇਲੀਆ ਵਾਲਾ ਹੈ ਨਾ ਨਾਸਾ ਦੇ ਨਾਲ ਰਲ ਕੇ ਕੰਮ ਕਰਦੇ ਨੇ ਉਹ ਪਾਰਕਸ ਜਿਹੜਾ ਸਬਰਬ ਹੈਗਾ ਰੀਜਨਲ ਏਰੀਆ ਪੇਂਡੂ ਇਲਾਕਾ ਅਤੇ ਉੱਥੇ ਵੀ ਕਹਿੰਦੇ ਉੱਥੋਂ ਵੀ ਸਿਗਨਲ ਭੇਜੇ ਹੈਗੇ ਨੇ ਕਿ ਏਲੀਅਨਸ ਨੂੰ ਅਲੱਗ ਅਲੱਗ ਭਾਸ਼ਾਵਾਂ 'ਚ ਵੀ ਕਰੋ ਗੱਲ ਸਾਡੇ ਨਾਲ
0: ਹਾਂਜੀ ਜਿਵੇਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੋਏਜਰ ਦੀ ਜਿਹਦੇ ਚ ਅਸੀਂ ਜਿਹੜਾ ਉਹ ਜਦੋਂ ਪਹਿਲਾਂ ਆਈ ਥਿੰਕ 77 ਦੇ ਵਿੱਚ ਭੇਜਿਆ ਸੀਗਾ ਤਾਂ ਉਸ ਟਾਈਮ ਦੇ ਉੱਤੇ ਅਸੀਂ ਉੱਤੇ ਇੱਕ ਪਲੇਟ ਮਤਲਬ ਇੱਕ ਪਲੇਟ ਜਿਹੀ ਵਰਗੀ ਚੀਜ਼ ਭੇਜੀ ਜਿਹਦੇ ਉੱਤੇ ਅਸੀਂ ਪੂਰਾ ਆਪਣਾ ਸੋਲਰ ਸਿਸਟਮ ਬਣਾ ਕੇ ਭੇਜਿਆ ਕਿ ਸਾਡਾ ਇਹ ਸੰਨ ਆ ਇਹਦੇ ਦੁਆਲੇ 8 ਪਲੈਨਟ ਹੈਗੇ ਆ 9 ਉਹਦੇ ਚ ਪਲੂਟੋ ਵੀ ਸੀਗਾ ਉਸ ਟਾਈਮ ਦੇ ਉੱਤੇ ਇਹ ਪਲੈਨਟ ਹੈਗੇ ਆ ਤੇ ਉਹਦੇ ਵਿੱਚ ਅਸੀਂ ਅਰਥ ਦੇ ਅਰਾਊਂਡ ਇੱਕ ਸਰਕਲ ਜਿਹਾ ਉਹਨਾਂ ਨੇ ਬਣਾ ਕੇ ਭੇਜਿਆ ਕਿ ਇਹ ਵਾਲਾ ਜਿੱਥੋਂ ਸਿਗਨਲ ਆਇਆ ਇਹ ਹਨਾ ਫਿਰ ਉਹਦੇ ਉੱਤੇ ਇੱਕ ਮੇਲ ਔਰ ਫੀਮੇਲ ਦੀ ਫੋਟੋ ਲੱਗੀ ਹੈਗੀ ਆ ਕੁਛ ਜਿਹੜੇ ਆ ਮੈਥਮੈਟੀਕਲ ਫਾਰਮੂਲਾਜ਼ ਹੈਗੇ ਆ ਡਾਇਰੈਕਸ਼ਨਸ ਹੈਗੀਆਂ ਹਨਾ ਔਰ ਆਫਕੋਰਸ ਫੋਟੋਜ਼ ਵੀ ਹੈਗੀਆਂ ਪਤਾ ਨਹੀਂ 150 ਕਿ ਕਿੰਨੀਆਂ ਫੋਟੋਜ਼ ਔਰ ਉਹ ਫੋਟੋਜ਼ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਿਸੇ ਕੋਡਿੰਗ ਦੀ ਲੈਂਗੁਏਜ ਪਾ ਕੇ ਭੇਜੀਆਂ ਹਨਾ ਉਸ ਤੋਂ ਇਲਾਵਾ ਗਾਣੇ ਪੂਰੇ ਵਰਲਡ ਦੇ ਕਾਫੀ ਗਾਣੇ ਭੇਜੇ ਜਿਹਦੇ ਵਿੱਚ ਇੰਡੀਅਨ ਗਾਣਾ ਵੀ ਇੱਕ ਹੈਗਾ ਹਨਾ ਅਲੱਗ ਲੈਂਗੁਏਜ ਬੱਚੇ ਦੀ ਆਵਾਜ਼ ਬੱਚੇ ਦੀ ਰੋਣ ਦੀ ਆਵਾਜ਼ ਨੇਚਰ ਦੀ ਬਰਡਸ ਦੀ ਆਵਾਜ਼ ਤੋਂ ਕਾਫੀ ਸਾਰੀ ਡਿਫਰੈਂਟ ਡਿਫਰੈਂਟ ਚੀਜ਼ਾਂ ਹਾਲਾਂਕਿ ਇਸ ਚੀਜ਼ ਨੂੰ ਅੱਜ ਕੱਲ੍ਹ ਲੋਕ ਇਹ ਵੀ ਮੰਨ ਮਤਲਬ ਕਾਫੀ ਸਾਇੰਟਿਸਟ ਇਹ ਵੀ ਮੰਨਦੇ ਆ ਕਿ ਅਸੀਂ ਹੀ ਬੇਵਕੂਫਾ ਜਿਹੜੇ ਪੂਰੇ ਮਤਲਬ ਯੂਨੀਵਰਸ ਚ ਸਿਗਨਲ ਭੇਜ ਰਹੇ ਹਾਂ ਕਿ ਦੂਜੀਆਂ ਸਿਵਿਲਾਈਜੇਸ਼ਨ ਨੂੰ ਕਿ ਆਓ ਅਸੀਂ ਇੱਥੋਂ ਆਏ ਹਾਂ ਹਨਾ ਜਿਵੇਂ ਮੂਵੀਜ਼ ਚ ਹੁੰਦਾ ਨਾ ਕਿਸੇ ਹੋਰ ਪਲੈਨਟ ਤੋਂ ਆ ਕੇ ਤੇ ਤੁਹਾਡੇ ਤੇ ਅਟੈਕ ਕਰ ਰਹੇ ਆ ਤੋ ਇਹ

0: ਨਹੀਂ ਮਤਲਬ ਗੱਲਾਂ ਕਰਦੇ ਹੈਗੇ ਆ ਸੋ ਜਿਹੜੀ ਉਹ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਆਪਾਂ ਇੱਥੋਂ ਭੇਜੀ ਆ ਤੋ ਇਸੇ ਲਈ ਭੇਜੀ ਆ ਕਿ ਅਗਰ ਕੋਈ ਹੋਰ ਕੋਈ ਸਾਡੇ ਤੋਂ ਵੀ ਐਡਵਾਂਸ ਜਾਂ ਸਾਡੇ ਜਿੰਨੀ ਹੀ ਐਡਵਾਂਸ ਜਿਹੜੀ ਆ ਕੋਈ ਸਿਵਿਲਾਈਜੇਸ਼ਨ ਹੋਵੇ ਜਿਹੜੇ ਜਿਹੜੇ ਉਧਰੋਂ ਵੀ ਕੋਸ਼ਿਸ਼ ਕਰ ਰਹੇ ਹੋਣ ਯੂਨੀਵਰਸ ਦੇ ਵਿੱਚ ਲਾਈਫ ਲੱਭਣ ਦੀ ਹਨਾ ਉਹਨਾਂ ਨੂੰ ਵੀ ਇਹੀ ਲੱਗਦਾ ਹੋਵੇ ਕਿ ਅਸੀਂ ਇਕੱਲੇ ਹੀ ਆ ਇੱਥੇ ਤੇ ਹੋ ਸਕਦਾ ਕਿ ਉਹ ਸਾਡੇ ਇਹ ਸਾਡੇ ਸਿਗਨਲ ਉਹਨਾਂ ਤੱਕ ਪਹੁੰਚ ਸਕਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਉਹ ਡੀਕੋਡ ਕਰਕੇ ਉਹ ਸਾਨੂੰ ਸਾਡੇ ਤੱਕ ਸਿਗਨਲ ਭੇਜ ਸਕਣ ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ ਹੋਰ ਵੀ ਲਾਈਫ ਜਿਹੜੀ ਆ ਐਗਜ਼ਿਸਟ ਕਰਦੀ ਆ ਤੇ ਜਿੱਦਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਲਾਈਫ ਸਾਨੂੰ ਕਿੱਥੇ ਮਿਲਦੀ ਜਿੱਦਾਂ ਇੱਕ ਤਾਂ ਮੈਂ ਹੈਬੀਟੇਬਲ ਜ਼ੋਨ ਦੱਸਿਆ ਕਿ ਹੈਬੀਟੇਬਲ ਜ਼ੋਨ ਚ ਮਿਲਦੀ ਆ ਹਨਾ ਦੂਜਾ ਜਿਹੜਾ ਸਟਾਰ ਟਾਈਪ ਵੀ ਹੁੰਦਾ ਡਿਫਰੈਂਟ ਤਰ੍ਹਾਂ ਜਿਹੜਾ ਸਾਡਾ ਸਟਾਰ ਜੀ ਟਾਈਪ ਦਾ ਜਿਹੜਾ ਸਟਾਰ ਆ ਜਿਹਨੂੰ ਯੈਲੋ ਡਵਾਰਫ ਜਿਹੜਾ ਘੱਟੋ ਘੱਟ ਜਿਹੜਾ ਆਲਮੋਸਟ 10 ਬਿਲੀਅਨ ਸਾਲ ਦੀ ਜਿਹਦੀ ਲਾਈਫ ਹੁੰਦੀ ਆ ਤੋ ਅਗਰ ਤੁਸੀਂ ਸਟਾਰਸ ਦੀ ਗੱਲ ਕਰਦੇ ਤੋ ਜਿਹੜਾ ਸਟਾਰ ਬਹੁਤ ਜ਼ਿਆਦਾ ਯੰਗ ਹੋਊਗਾ ਉਹਦੇ ਨੇੜੇ ਤੁਹਾਨੂੰ ਲਾਈਫ ਦੀ ਜਿਹੜੀ ਆ ਪੋਸੀਬਿਲਿਟੀ ਬਹੁਤ ਘੱਟ ਹੋਊਗੀ ਕਿਉਂਕਿ ਜਿੰਨਾ ਜ਼ਿਆਦਾ ਯੰਗ ਸਟਾਰ ਹੋਊਗਾ ਉਨੀ ਹੀ ਜ਼ਿਆਦਾ ਉਹਦੇ ਵਿੱਚੋਂ ਰੇਡੀਏਸ਼ਨ ਜਾਂ ਜਿਹੜੇ ਸਟੋਰਮਸ ਅਸੀਂ ਕਹਿ ਦਿੰਦੇ ਹਾਂ ਸੋਲਰ ਸਟੋਰਮਸ ਉਹ ਨਿਕਲ ਰਹੇ ਹੋਗੇ ਜਿਹਦੇ ਨਾਲ ਕੀ ਹੁੰਦਾ ਕਿ ਕਿਸੇ ਪਲੈਨਟ ਦਾ ਐਟਮੋਸਫੇਅਰ ਜਿਹੜਾ ਖਰਾਬ ਹੋ ਸਕਦਾ ਸਾਰਾ ਸੋ ਅਰਥ ਦੀ ਵੀ ਅਗਰ ਅਸੀਂ ਗੱਲ ਕਰੀਏ ਤਾਂ ਅਰਥ ਜਿਹੜੀ ਆ ਹਮੇਸ਼ਾ ਤੋਂ ਜਦੋਂ ਤੋਂ ਲਾਈਫ ਸ਼ੁਰੂ ਹੋਈ ਹੈਬੀਟੇਬਲ ਜ਼ੋਨ ਦੇ ਵਿੱਚ ਹੈਗੀ ਆ ਸਟਾਰ ਦੇ ਮਤਲਬ ਏਦਾਂ ਦੇ ਸਾਡੇ ਸਨ ਦੇ ਏਦਾਂ ਦੇ ਏਰੀਏ ਦੇ ਵਿੱਚ ਜਿੱਥੇ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਕਿ ਸਾਡਾ ਪਾਣੀ ਭਾਫ ਬਣ ਜਾਵੇ ਨਾ ਹੀ ਇੰਨੀ ਜ਼ਿਆਦਾ ਠੰਡ ਆ ਕਿ ਸਾਰਾ ਪਾਣੀ ਬਰਫ਼ ਬਣਿਆ ਰਹੇ ਹਨਾ ਕਿਉਂਕਿ ਉਹਦੇ ਬਿਨਾਂ ਲਾਈਫ ਅਰਥ ਦੇ ਉੱਤੇ ਘੱਟੋ ਘੱਟ ਐਗਜ਼ਿਸਟ ਨਹੀਂ ਕਰ ਸਕਦੀ ਹੈਗੀ ਤੇ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਜ਼ਿਆਦਾ ਯੰਗ ਸਟਾਰ ਦੇ ਨੇੜੇ ਕੋਈ ਮੰਨ ਲਓ ਪਲੈਨਟ ਹੈਗਾ ਜਿੱਥੇ ਹੋ ਸਕਦਾ ਪੂਰੀਆਂ ਕੰਡੀਸ਼ਨ ਵੀ ਹੋਣ ਬਟ ਕਿਉਂਕਿ ਉਹ ਬਹੁਤ ਯੰਗ ਸਟਾਰ ਦੇ ਨੇੜੇ ਆ ਤਾਂ ਮੋਸਟ ਪ੍ਰੋਬੇਬਲੀ ਉਹਦੇ ਉੱਥੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕੂਗਾ ਪਲੈਨਟ ਤੇ ਉੱਥੇ ਅੱਗੇ ਲਾਈਫ ਵੀ ਜਿਹੜੀ ਨਹੀਂ ਹੋ ਸਕੂਗੀ ਸੋ ਮੋਰਲ ਆਫ ਦਾ ਸਟੋਰੀ ਜੇ ਅਸੀਂ ਏਲੀਅਨਸ ਦੀ ਗੱਲ ਕਰੀਏ ਏਲੀਅਨਸ ਹੈਗੇ ਆ ਜਾਂ ਨਹੀਂ ਹੈਗੇ ਤਾਂ ਜਿੱਦਾਂ ਮੈਂ ਕਿਹਾ ਕਿ ਡੈਫੀਨੇਟਲੀ ਪੋਸੀਬਿਲਿਟੀ ਹੈਗੀ ਆ ਕਿਉਂਕਿ ਇੰਨੇ ਬਿਲੀਅਨ ਜਦੋਂ ਤੁਸੀਂ ਗਲੈਕਸੀਜ਼ ਦੀ ਗੱਲ ਕਰਦੇ ਆ ਔਰ ਪਲੈਨਟਸ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਅਗਰ ਤੁਸੀਂ 1-2% ਵੀ ਸੋਚੋ ਕਿ 1-2% ਦੀ ਵੀ ਚਾਂਸ ਹੈਗੇ ਆ ਲਾਈਫ ਹੋਣ ਦੇ ਤਾਂ ਫੇਰ ਵੀ ਲੱਖਾਂ ਪਲੈਨਟ ਤੁਹਾਨੂੰ ਏਦਾਂ ਦੇ ਨੰਬਰ ਮਿਲ ਸਕਦਾ ਹਨਾ ਕਿ ਜਿਹਦੇ ਵਿੱਚ ਹੋ ਸਕਦਾ ਹੈਗੇ ਆ ਸੋ ਅੱਜ ਤੱਕ ਸਾਨੂੰ 30 ਏਦਾਂ ਦੇ ਪਲੈਨਟ ਮਿਲੇ ਆ ਜਿਹੜੇ ਅਸੀਂ ਸੋਚਦੇ ਹਾਂਗੇ ਉੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ ਜਦੋਂ ਵੀ ਕੋਈ ਪਲੈਨਟ ਜਿਹੜਾ ਆਲਮੋਸਟ ਅਰਥ ਦੇ ਜਿੰਨਾ ਹੀ ਸਾਈਜ਼ ਹੋਵੇ ਜਾਂ ਰੋਕੀ ਪਲੈਨਟ ਹੋਵੇ ਜਦੋਂ ਅਸੀਂ ਪਲੈਨਟ ਵਾਲਾ ਐਪੀਸੋਡ ਕੀਤਾ ਸੀ ਉਸ ਗੱਲ ਕੀਤੀ ਸੀ ਕਿ 4 ਪਲੈਨਟ ਸਾਡੇ ਰੋਕੀ ਆ ਮਤਲਬ ਉੱਥੇ ਜਿਹੜੀ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਰੋਕਸ ਆ ਗਰਾਊਂਡ ਹੈ ਇੱਕ ਪ੍ਰੋਪਰ ਹਨਾ 4 ਪਲੈਨਟ ਇਹੋ ਜਿਹੇ ਜਿਹੜੇ ਭਾਫ ਆ ਬਿਲਕੁਲ ਹਨਾ ਜਿਹੜੀ ਆ ਸੋਰੀ ਜਿਹੜੀ ਆ ਗੈਸਿਸ ਆ ਜਿਹੜੀ ਬਿਲਕੁਲ ਸੋ ਇੱਦਾਂ ਦੇ ਪਲੈਨਟਸ ਦੇ ਉੱਤੇ ਲਾਈਫ ਸਰਵਾਈਵ ਕਰਨੀ ਔਖੀ ਆ ਜਦੋਂ ਕਿ ਜਿਹੜੇ ਪਲੈਨਟਸ ਅਰਥ ਵਰਗੇ ਹੋ ਗਏ ਤਾਂ ਡੈਫੀਨੇਟਲੀ ਇੰਨੇ ਪਲੈਨਟਸ ਦੇ ਵਿੱਚੋਂ ਕੋਈ ਨਾ ਕੋਈ ਪਲੈਨਟ ਤਾਂ ਜ਼ਰੂਰ ਹੋਏਗਾ ਕਿ ਜਿੱਥੇ ਲਾਈਫ ਐਗਜ਼ਿਸਟ ਕਰੇਗੀ ਅਗਰ ਸਾਡੇ ਤੋਂ ਜ਼ਿਆਦਾ ਜਿਹੜੇ ਆ ਐਡਵਾਂਸ ਨਹੀਂ ਤਾਂ ਘੱਟੋ ਘੱਟ ਕੇ ਮਾਈਕਰੋਬਸ ਜਾਂ ਐਲਗੀ ਜਾਂ ਐਵੇਂ ਦੀਆਂ ਜਿਹੜੀ ਆ ਛੋਟੇ ਛੋਟੇ ਔਰਗੈਨਿਜ਼ਮ ਜ਼ਰੂਰ ਹੋ ਸਕਦਾ ਕਿ ਐਗਜ਼ਿਸਟ ਕਰਦੇ ਹੋਣ ਤੇ ਇਹਦੇ ਲਈ ਹੀ ਇਹ ਸਾਰਾ ਜਿਹੜਾ ਇੰਨਾ ਤਾਮ ਜਾਮ ਸਾਰੇ ਕਰ ਰਹੇ ਆ ਸਪੇਸ ਏਜੰਸੀ ਇੰਨੇ ਹਰ ਕੋਈ ਭੇਜ ਰਿਹਾ ਆਪਣਾ ਇਹ ਸਾਰਾ ਕੁਝ ਇਸ ਲਈ ਔਰ ਇਹ ਚੀਜ਼ਾਂ ਇਸ ਲਈ ਜ਼ਰੂਰੀ ਆ ਕਿ ਅਗਰ ਸਾਨੂੰ ਇਹ ਵੀ ਲੱਗੇ ਕਿ ਅਗਰ ਕੋਈ ਹੈ ਵੀ ਆ ਉੱਥੇ ਤਾਂ ਉਹਦੇ ਨਾਲ ਵੀ ਕੀ ਫਰਕ ਪੈਂਦਾ ਸੋ ਜਦੋਂ ਅਸੀਂ ਮੰਨ ਲਓ ਕੋਈ ਪਲੈਨਟ ਦੇਖਦੇ ਹਾਂ ਜਿਹੜਾ ਜਦੋਂ ਅਸੀਂ ਅਰਥ ਦੀ ਗੱਲ ਕਰਦੇ ਸਾਨੂੰ ਪਤਾ ਆਲਮੋਸਟ 3.5 ਬਿਲੀਅਨ ਸਾਲ ਪਹਿਲਾਂ ਜਿਹੜੀ ਲਾਈਫ ਸ਼ੁਰੂ ਹੋਈ ਸੀ ਤੋ ਅਗਰ ਮੰਨ ਲਓ ਕੋਈ ਪਲੈਨਟ ਜਿਹੜਾ ਅੱਜ ਪ੍ਰੈਜੈਂਟ ਉਹ ਅਰਥ ਦੇ ਜਿਹੜੀ 3.5 ਬਿਲੀਅਨ ਸਾਲ ਉਸ ਸਟੇਜ ਦੇ ਉੱਤੇ ਆ ਨਾ ਮੰਨ ਲਓ ਉੱਥੇ ਲਾਈਫ ਸ਼ੁਰੂ ਹੋ ਰਹੀ ਆ ਤੋ ਜੇ ਸਾਨੂੰ ਇਹੋ ਜਿਹਾ ਪਲੈਨਟ ਮਿਲ ਜਾਵੇ ਔਰ ਸਾਨੂੰ ਉੱਥੇ ਜਿਹੜਾ ਪਤਾ ਚੱਲੇ ਕਿ ਲਾਈਫ ਬਣ ਰਹੀ ਆ ਹਨਾ ਅੱਗੇ ਅੱਗੇ ਤਾਂ ਅਸੀਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ ਉਹਦੇ ਨਾਲ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਲੱਗਦਾ ਕਿ ਸਾਡੀ ਅਸੀਂ ਕਿਵੇਂ ਓਰੀਜੀਨੇਟ ਹੋਏ ਹਾਂ ਕਿਉਂਕਿ ਹੁਣ ਤੱਕ ਜੋ ਅਸੀਂ ਦੇਖਦੇ ਸਾਨੂੰ ਫੋਸਿਲਸ ਮਿਲੇ ਆ ਉਹਨਾਂ ਤੇ ਦੇਖਦੇ ਹਾਂ ਪਰ ਅਗਰ ਸਾਨੂੰ ਉਹ ਲਾਈਵ ਦੇਖਣ ਨੂੰ ਮਿਲੇ ਤਾਂ ਉਹ ਹੋਰ ਵੀ ਜ਼ਿਆਦਾ ਸਾਨੂੰ ਪੱਕਾ ਹੋ ਸਕਦਾ ਉਹਦਾ ਚੀਜ਼ਾਂ ਕਿ ਜੋ ਅਸੀਂ ਸੋਚਿਆ ਉਹ ਸਹੀ ਆ ਹਨਾ ਇਸ ਲਈ ਜਿਹੜੇ ਬਾਇਓਲੋਜਿਸਟ ਇੱਥੇ ਰਿਸਰਚ ਕਰਦੇ ਵੀ ਹੈਗੇ ਆ ਤੋ ਇਸ ਚੀਜ਼ ਤੋਂ ਉਹਦਾ ਅੱਗੇ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਕਿ ਜਿਵੇਂ ਉਹ ਮੈਡੀਸਿਨ ਦੇ ਵਿੱਚ ਬਹੁਤ ਹੈਲਪ ਕਰਦਾ ਕਿ ਕਿਵੇਂ ਸਾਡੀ ਬਾਡੀ ਅਡੈਪਟ ਹੋਈ ਆ ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਜਿਹੜਾ ਪਾਣੀ ਵਾਲੇ ਜੀਵਾਂ ਤੋਂ ਅਰਥ ਤੇ ਰਹਿਣ ਗਰਾਊਂਡ ਤੇ ਰਹਿਣ ਆ ਗਿਆ ਤੋ ਕਿੱਦਾਂ ਡਿਵੈਲਪਮੈਂਟ ਹੋਈ ਆ ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਸਾਡੀ ਜਿਹੜੀ ਆ ਲਾਈਫ ਨੂੰ ਔਰ ਜਿਹੜੀ ਸਾਡੀ ਅਰਥ ਨੂੰ ਪ੍ਰੋਟੈਕਟ ਕਰਦੀ ਆ
1: ਰਾਈਟ ਰਾਈਟ ਬਿਲਕੁਲ ਠੀਕ ਹੈ ਬੜਾ ਵਧੀਆ ਇੱਕ ਇੰਟਰਸਟਿੰਗ ਟੌਪਿਕ ਹੈ ਜਿਹਦੇ 'ਤੇ ਅੱਜ ਦੇ ਦਿਨ ਆਪਾਂ ਗੱਲ ਕੀਤੀ ਥੈਂਕ ਯੂ ਸੋ ਮੱਚ ਸੰਦੀਪ ਜੀ ਸਾਰੀ ਜਾਣਕਾਰੀ ਦੇ ਲਈ
0: ਥੈਂਕ ਯੂ ਬਾਜੀ
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ, ਗੱਲ ਏਲੀਅਨਸ ਦੇ ਉੱਤੇ ਤੁਰ ਰਹੀ ਸੀਗੀ, ਔਰ ਹੋਪਫੁਲੀ ਕਿ ਤੁਹਾਨੂੰ ਇਹ ਜਾਣਕਾਰੀਆਂ ਪਸੰਦ ਆਈਆਂ ਹੋਣ, ਅਤੇ ਆਪਣੀ ਫੀਡਬੈਕ ਜਿਵੇਂ ਤੁਸੀਂ ਹਰ ਵਾਰ ਭੇਜ ਰਹੇ ਹੈਗੇ ਹੋ, ਅੱਜ ਵੀ ਜਾਰੀ ਰੱਖਿਓ, ਇਸ ਐਪੀਸੋਡ ਤੋਂ ਬਾਅਦ ਵੀ ਜਾਰੀ ਰੱਖਿਓ, ਫਿਲਹਾਲ ਸਾਨੂੰ ਦਿਓ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਜਾਜ਼ਤ, ਧੰਨਵਾਦ, ਸ਼ੁਕਰੀਆ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਹੱਸਦੇ ਹਾਂ। ਹੱਸਣ ਹਸਾਉਣ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਤੁਸੀਂ ਵੀ ਆਸ ਕਰਦਾ ਕਿ ਜੁੜ ਚੁੱਕੇ ਹੋਵੋਗੇ ਅਤੇ ਹੱਸਣ ਦੇ ਲਈ ਤਿਆਰ ਪਰ ਤਿਆਰ ਹੋਵੋਗੇ, ਕਿਉਂਕਿ ਹਾਸੇ ਬਾਹਰੋਂ ਨਹੀਂ ਕਿਤੇ ਆਉਂਦੇ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਂਦੇ। ਹਸਾਉਂਦਾ ਸਾਨੂੰ ਕੋਈ ਚੁਟਕਲਾ ਨਹੀਂ, ਸਾਨੂੰ ਬਾਹਰੋਂ ਕਮਾਂਡ ਦੇਣੀ ਪੈਂਦੀ ਹੈ, ਸਾਨੂੰ ਤਿਆਰ ਰਹਿਣਾ ਪੈਂਦਾ ਕਿ ਅਸੀਂ ਆਪਣੇ ਅੰਦਰ ਦੇ ਹਾਸਿਆਂ ਨੂੰ, ਅੰਦਰ ਦੇ ਖੇੜੇ ਨੂੰ ਕਿੱਦਾਂ ਆਪਾਂ ਉਭਾਰ ਕੇ ਬਾਹਰ ਲਿਆਉਣਾ। ਅਤੇ ਜੇ ਇਹ ਚੱਜ ਆ ਗਿਆ ਤਾਂ ਫਿਰ ਵੱਡੇ ਤੋਂ ਵੱਡਾ ਦੁੱਖ, ਵੱਡੀ ਤੋਂ ਵੱਡੀ ਮੁਸੀਬਤ ਵੀ ਤੁਹਾਨੂੰ ਨਿੱਕੀ ਨਿੱਕੀ ਲੱਗਣ ਲੱਗ ਪਊਗੀ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਚੁਟਕਲੇ ਸੁਣਾਉਣ ਲਈ, ਬੁਝਾਰਤਾਂ ਲਈ, ਹੱਸਣ ਹਸਾਉਣ ਲਈ ਸਾਡੇ ਨਾਲ ਆਏ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਯਸ਼ ਦੀਦੀ ਜਿਹੜੇ ਲੇਟ ਹੋ ਗਏ ਸਤਿ ਸ੍ਰੀ ਅਕਾਲ ਮੰਨਤ ਕੀ ਹਾਲ ਆ ਮੈਂ ਵੀ ਠੀਕ ਆ ਮੰਨਤ ਤੂੰ ਤੇ ਵੱਡੀ ਬੜੀ ਹੋ ਗਈ ਕੁੜੀਏ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ
4: ਕਈਆਂ
3: ਦਾ ਟਾਈਮ ਭੱਜਿਆ ਹੀ ਜਾਂਦਾ, ਪਤਾ ਉਹਨਾਂ ਕੋਲ ਫੜਿਆ ਨੀ ਜਾਂਦਾ ਟਾਈਮ।
4: ਜਿਹੜਾ ਬੰਦਾ ਆਉਂਦਾ ਉਹ ਤਾਂ ਹਵਾ ਵਿੱਚ ਹੀ ਹੁੰਦਾ।
3: ਆਹੋ, ਤੇ ਫਿਰ ਤੁਹਾਡਾ ਕਿੱਦਾਂ ਹੋਲੀ ਜਾਂਦਾ?
4: ਸਿਆਣੀਆਂ
3: ਗੱਲਾਂ ਕਿਥੋਂ ਲਿਆਉਣੀ ਤੂੰ?
4: ਪਤਾ
3: ਨਹੀਂ ਕੀ ਲਿਆਇਓ ਫਿਰ ਆਪਣੇ ਲਾਈਫ ਐਕਸਪੀਰੀਅੰਸ ਦੇ ਵਿੱਚੋਂ ਅੱਜ ਸੁਣਾਉਣ ਦੇ ਲਈ?
4: ਮੈਂ ਅੱਜ ਸੁਣਾਉਂਗੀ ਇੱਕ ਬੋਲੀ, ਪਰ ਬੋਲੀ ਸੁਣਾਉਣ ਤੋਂ ਪਹਿਲਾਂ ਮੈਂ ਦੱਸਣਾ ਕੁਛ।
3: ਹਾਂਜੀ ਦੱਸੋ ਪਲੀਜ਼।
4: ਮੈਂ ਨਾ ਰਾਤ 10 ਮਿੰਟ ਦੇ ਅੰਦਰ ਅੰਦਰ ਇੱਕ ਕਹਾਣੀ ਆ ਦੀ ਸਹੇਲੀ ਨੇ ਲਿਖੀ ਆ, ਕਿਉਂਕਿ ਉਹ ਬਹੁਤ ਚੰਗੀ ਆ ਤੇ ਬਿੱਲੀ ਬਾਰੇ ਲਿਖੀ, ਉਹਨੂੰ ਬਿੱਲੀਆਂ ਬਹੁਤ ਪਸੰਦ ਨੇ।
3: ਅੱਛਾ, ਵਾਹ, ਤੁਸੀਂ ਤਾਂ ਬੜੇ ਕ੍ਰੀਏਟਿਵ ਹੋ।
4: ਅੱਜ ਮੈਂ ਉਹਨੂੰ ਦੇਣਾ ਸੀਗਾ ਸਕੂਲੇ ਪਰ ਘਰੇ ਭੁੱਲ ਗਿਆ ਮੈਂ।
3: ਓਹੋ, ਫੇਰ ਹੁਣ
4: ਉਹ ਮੈਂ ਕੱਲ ਨੂੰ ਦੇ ਦੂੰ
3: ਨਾ? ਤੇ ਚਲ ਠੀਕ ਆ, ਕੱਲ ਨੂੰ ਦੇ ਦਿਓ। ਵਰਬਲੀ ਸੁਣਾ ਦਿਓ।
4: ਓਕੇ,
3: ਤੇ ਸਾਨੂੰ ਵੀ ਸੁਣਾਉਣੀ?
4: ਅੱਜ ਮੈਂ ਸੁਣਾਉਂਗੀ ਇੱਕ ਬੋਲ।
3: ਓਕੇ।
4: ਛੋਲੇ ਛੋਲੇ ਛੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ
3: ਨੀ ਅੱਜ ਮੇਰੇ
4: ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ
3: ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਫਾਤੇ ਦੇ, ਕੌਣ ਬਰਾਬਰ ਮਲ ਮਲ ਬਲ ਮਲ ਬਲ। ਅੱਜ ਬੜੀ ਵੀਰ ਦੇ ਨਾਲ ਬਲਜਬਾਜੀ ਬਣੀ ਲੱਗਦੀ ਹੈ। ਅੱਜ ਕੋਈ ਗੱਲ ਲੱਗਦੀ ਆ?
4: ਉਹ ਬਿਮਾਰ ਕਰਕੇ ਉਹਨੂੰ ਜੀ ਕਰਦਾ ਸੀਗਾ।
3: ਓਏ, ਕੀ ਗੱਲ ਹੋ ਗਈ?
4: ਉਹਨੂੰ ਖੰਗ ਜ਼ਿਆਦਾ ਆਉਂਦੀ ਆ ਵਿਚਾਰੇ ਨੂੰ।
3: ਓਹੋ, ਚੰਗਾ ਭਲਾ ਹੀ ਉਹਦੇ।
4: ਹਾਂਜੀ,
3: ਮੈਨੂੰ ਲੱਗਦਾ ਨੇ ਕੁਲਫੀ ਕਲਫੀ ਖਾ ਲਈ ਉਹਦੇ।
4: ਨਹੀਂ ਨਹੀਂ,
3: ਹਾਂ
4: ਉਸ ਤਾਂ ਉਹਨੀਆਂ ਦੇ ਜੀ ਨਾ ਖਾਂਦੇ।
3: ਓਹੋ, ਅੱਜ ਕੱਲ ਨਾ ਵੈਸੇ ਹੀ ਮੰਨਤ ਬੜੇ ਵਾਇਰਲ ਜੇ ਤੁਰੇ ਫਿਰਦੇ ਨੇ, ਕਿਸੇ ਨੂੰ ਖੰਗ ਲੱਗੀ ਜਾਂਦੀ, ਕਿਸੇ ਦਾ ਗਲਾ ਖਰਾਬ ਹੋਈ ਜਾਂਦਾ, ਕਿਸੇ ਨੂੰ ਕੋਈ ਇਨਫੈਕਸ਼ਨ ਹੋਈ ਜਾਂਦੀ ਹੈ।
4: ਨਾਲੇ ਨਾਲੇ ਯੂਵੀ ਤੇ ਪਾਪਾ ਜਿਹੜੇ ਨੇ ਸਾਡੇ ਤਾਇਆ ਜੀ ਲੱਗੇ ਰਿੰਕੂ ਤਾਇਆ ਉਹ ਸਾਨੂੰ ਕਹਿੰਦੇ ਸੀਗੇ ਆਈਸ ਕ੍ਰੀਮ ਆ ਜਾਓ ਲੈ ਲਓ ਅਸੀਂ ਕਿਹਾ ਨਹੀਂ ਪਰ ਉਹ ਕਹਿੰਦੇ ਸੀਗੇ ਵੀ ਛੋਟੀ ਆ ਕੋਈ ਨਾ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਅਸੀਂ ਫੇਰ ਵੀ ਨੀ ਗਏ
3: ਓ ਗੁੱਡ ਆ ਗਏ ਫਿਰ ਭਾਵੇਂ ਫ੍ਰੀ ਚ ਹੀ ਮਿਲੇ ਚੀਜ਼ ਗਲਾ ਤੇ ਆਪਣਾ ਹੀ ਹੁੰਦਾ ਨਾ
4: ਹਾਂਜੀ
3: ਤੂੰ ਤਾਂ ਬੜੀ ਸਿਆਣੀ ਕੁੜੀ ਹੈ ਤੇ ਫਤਿਹ ਫਿਰ ਅੱਜ ਸੁਣਾਊਂਗਾ ਕੁਛ ਕਿ ਖੰਘ ਆਉਂਦੀ ਆ ਸੁਣਾਊਂਗਾ ਓਕੇ ਗੁੱਡ ਗੁੱਡ ਗੁੱਡ ਹੈਲੋ ਫਤਿਹ
4: ਗੈਸ
3: ਕਰ ਲਿਆ ਨਾ ਤੇ ਫਿਰ ਕੀ ਮਿਲੂਗਾ ਗਿਫਟ ਮਿਲੂਗਾ ਚੱਲ ਕੀ ਬੁੱਝ ਲਿਆ ਹੈਲੋ ਕਰਾ ਦੂੰਗਾ ਪੱਕੀ ਗੱਲ ਲੌਕ ਕਰ ਦਈਏ ਲੈਵਰ ਲੌਕ ਕਰਤਾ ਜੀ ਅੱਜ ਕੋਈ ਵੀ ਨੀ ਹੋਏਗਾ ਉਹ ਜਾ
4: ਉਹ
3: ਨਹੀਂ ਪਰ ਤੂੰ ਮੁੜ ਕੇ ਚੇਂਜ ਕਰ ਲਿਆ ਤੂੰ ਫਤਿਹ
4: ਨਹੀਂ
3: ਯਾਰ ਤੂੰ ਮੁੜ ਕੇ ਕਿਹਾ ਕ੍ਰਿਸ਼ਨਾ ਵੀਰੇ ਤੂੰ ਮੁੜ ਕੇ ਕ੍ਰਿਸ਼ਨਾ ਵੀਰੇ ਕਹਿਤਾ ਉਹ ਯਾਰ ਤੂੰ ਚੇਂਜ ਕਰ ਲਿਆ ਯਾਰ ਤੇਰੇ ਨਾਲ ਮੈਂ ਜਿਵੇਂ ਬਹੁਤਾ ਤੇਰੇ ਨਾਲ ਜਿਵੇਂ ਬਹੁਤਾ ਜਿੱਦਿਆ ਤੂੰ ਮੈਨੂੰ ਫਾਈਨ ਕਰ ਦੇਣਾ ਮੈਂ ਇਸ ਕਰਕੇ ਮੈਂ ਜਿੱਦਣਾ ਵੀ ਨੀ ਤੇਰੇ ਨਾਲ ਤੁਸੀਂ ਮੈਨੂੰ ਏਡਾ ਲੰਮਾ ਫਾਈਨ ਦੇ ਕੇ ਗਏ ਭਰਾ ਮੈਨੂੰ ਰਾਤ ਨੀਂਦ ਨੀ ਆਈ ਤੁਸੀਂ ਤੇ ਪੇਪਰ ਲਿਖ ਕੇ ਦੇ ਗਏ ਕੱਲੇ ਕੱਲੇ ਨੂੰ ਹੈ ਤੁਸੀਂ ਥੈਂਕ ਯੂ ਪੁੱਤ ਉਹ ਤੁਸੀਂ ਜਿਹੜਾ ਯਸ਼ ਜੀ ਨੂੰ ਵੀ ਉਹ ਦਿੱਤਾ ਨਾ ਯਸ਼ ਦੀਦੀ ਨੂੰ ਵੀ ਆਪਣੀ ਨੂੰ ਉਹ ਏਡਾ ਲੰਮਾ ਫਾਈਨ ਤੇ ਉਹਦਾ ਉਹ ਸਟ੍ਰੈਸ ਲੈ ਗਈ ਉਹ ਬਿਮਾਰ ਹੋ ਗਈ ਏਡਾ ਤਗੜਾ ਫਾਈਨ ਵੇਖ ਕੇ ਤੇ ਉਹ ਕਹਿੰਦੇ ਵੀ ਮੈਂ ਨੀ ਆਇਆ ਕਰਨਾ ਇੰਨੇ ਫਾਈਨ ਮਿਲਦੇ ਇਥੋਂ
4: ਮੇਰੇ
3: ਲਈ ਸਾਰੇ ਫਾਈਨ ਹੈ ਇੱਕ ਬਜ਼ਾਰ ਤਾਂ ਸੁਣਾ ਦੋ ਫਿਰ
4: ਕਿਹੜੀ ਚੀਜ਼ ਆ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ
3: ਤੇ 32 ਦਾਣੇ ਚਿੱਟੇ ਹੁੰਦੇ ਭਲਾ ਬਦਾਸ ਮੈਨੂੰ
4: ਯਪ
3: ਕਿ ਪੀਲੇ ਵੀ ਹੁੰਦੇ ਆ
4: ਦੋਨੋਂ ਹੀ ਹੋਏ
3: ਫਿਰ ਉਹ ਦੰਦ ਹੀ ਹੁੰਦੇ ਆ
4: ਹਾਂਜੀ
3: ਤੇ ਅੱਜ ਤੇ ਮੈਂ ਬੁੱਝ ਲਿਆ ਕਾਕਾ ਹੁਣ ਫਾਈਨ ਨਹੀਂ ਪੈਣਾ ਥੈਂਕ ਯੂ ਫਤਿਹ ਥੈਂਕ ਯੂ ਹਾਂ ਅੱਜ ਤੇ ਬੰਦ ਆ ਹਨਾ ਅੱਜ ਤੇ ਬੰਦ ਹਾਂ ਫਿਰ ਡਬਲ ਫਾਈਨ ਮਿਲੂਗਾ ਫਿਰ ਉਹਦਾ ਡਬਲ ਹੋ ਜੂਗਾ ਥੈਂਕ ਯੂ ਫਤਿਹ ਥੈਂਕ ਯੂ ਇਹ ਸੀ ਸਾਡੇ ਨਾਲ ਮੰਨਤ ਤੇ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਕੌਰ ਤੇ ਜੇ ਤੁਸੀਂ ਅਸੀਸ ਕੌਰ ਨਾ ਨਾ ਹੈਲੋ ਕੀਤੀ ਤੇ ਫਿਰ ਅਗਲੀ ਵਾਰੀ ਆ ਸ਼੍ਰੇਆ ਦੀ ਹੈਲੋ ਸ਼੍ਰੇਆ ਉਹ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਕੀ ਹਾਲ ਆ ਕੀ ਖਾਦਾ
5: ਕੁਛ ਨਹੀਂ
3: ਕਿਉਂ
5: ਆਪਾਂ ਕੱਲ ਸਕੂਲ ਜਾਂਦੇ ਪਏ
3: ਉਹ ਸਕੂਲ ਜਾਂਦੇ ਪਏ ਤੇ ਖਾ ਕੇ ਨਹੀਂ ਕੁਝ ਗਏ
5: ਖਾ ਲਿਆ ਦੁੱਧੂ ਪੀ ਕੇ
3: ਅੱਜ ਦੁੱਧੂ ਪੀ ਲਿਆ ਓਕੇ ਓਕੇ ਦੁੱਧੂ ਦੇ ਨਾਲ ਨਹੀਂ ਕੁਝ ਖਾਦਾ ਨਿਊਟਰੀ ਗੇਨ
5: ਹਾਂਜੀ
3: ਓਕੇ ਗੁੱਡ ਫਿਰ ਤੇ ਬਿਗ ਬਿਗ ਹੋ ਗਏ ਤੁਸੀਂ ਤੇ ਓਏ ਓਏ ਓਏ ਓਏ ਖੰਘ ਲੱਗੀ ਆ
5: ਨਹੀਂ
3: ਖੰਘ ਨੂੰ ਬਿਸ਼ਮ ਬਿਸ਼ਮ ਕਰੀਏ
5: ਨਹੀਂ
3: ਨਹੀਂ ਕਰਨੀ ਓਕੇ ਕੀ ਸੁਣਾਓਗੇ ਫਿਰ ਹਾਂ ਚਾਹ ਪੀ ਲਈ ਮੈਂ ਚਾਹ ਪੀ ਲਈ ਪਿੰਨੀ ਖਾ ਲਈ ਥੈਂਕ ਯੂ ਕੀ ਲੈ ਕੇ ਆਇਓ ਫਿਰ ਓਕੇ ਸੁਣਾਓ ਉੱਪਰ ਜਾਂਦੀ ਤੇ ਫਿਰ ਥੱਲੇ ਨੀ ਆਉਂਦੀ ਉੱਪਰ ਜਾਂਦੀ ਤੇ ਫਿਰ ਥੱਲੇ ਨੀ ਆਉਂਦੀ ਉਹ ਉੱਪਰ ਜਾਂਦੀ ਤੇ ਫਿਰ ਥੱਲੇ ਨੀ ਆਉਂਦੀ ਉੱਪਰ ਜਾਂਦੀ ਤੇ ਫਿਰ ਥੱਲੇ ਨੀ ਆਉਂਦੀ ਤੇ ਗੁਰਜੀਤ ਆਂਟੀ ਕਹਿੰਦੇ ਆ ਉਮਰ ਏਜ ਯੈਸ ਫਾਈਨ ਤੇ ਨੀ ਪਾਉਣਾ ਇਹਨਾਂ ਨੂੰ ਨਹੀਂ ਓਕੇ ਇਹ ਬੀਬਾ ਮੁੰਡਾ ਥੈਂਕ ਯੂ ਓ ਗੁੱਡ ਜੋਬ ਥੈਂਕ ਯੂ ਸੀ ਥੈਂਕ ਯੂ ਤੇ ਭੈਣ ਅੱਛਾ ਉਲਟਾ ਤੁਸੀਂ ਦਓਗੇ ਵਾਹ ਵੈਰੀ ਨਾਈਸ ਤੁਸੀਂ ਤੇ ਬੜੇ ਨਾਈਸ ਹੋ ਯਾਰ ਬਜ਼ਾਰ ਵਾਲੇ ਬੰਦੇ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਹੈਲੋ ਦੀਦੀ ਤੁਸੀਂ ਤਿਆਰ ਹੋ ਗਏ ਹਾਂਜੀ ਮੇਰਾ ਹਾਲ ਠੀਕ ਆ ਤੁਹਾਡਾ ਹਾਲ ਕੀ ਆ
5: ਤੁਸੀਂ ਕੀ ਕਰਦੇ ਪਏ
3: ਮੈਂ ਤੁਹਾਡੇ ਨਾਲ ਗੱਲਾਂ ਕਰਦਾ ਪਿਆ ਥੈਂਕ ਯੂ ਤੁਸੀਂ ਕੀ ਕਰਦੇ ਪਏ ਬ੍ਰੇਕਫਾਸਟ ਈਟ ਕਰਦੀ ਓਕੇ ਤੇ ਕੀ ਸੁਣਾਓਗੇ ਫਿਰ ਅੱਜ ਸਟੋਰੀ ਓਕੇ
5: ਗੋਲ ਗੋਲ ਗੱਪੇ ਮੰਮੀ ਮੇਰੀ ਰਾਣੀ ਪਾਪਾ ਮੇਰੇ ਰਾਜਾ
3: ਗੋਲ ਗੋਲ ਗੱਪੇ ਅੱਛਾ ਕੱਲ ਖਾਧੇ ਸੀ ਤੇ ਫਿਰ ਫਿਰ ਦਹੀਂ ਗੱਪੇ ਹੋ ਗਏ ਕਿ ਫਿਰ ਹੈ ਦਹੀਂ ਗੱਪੇ ਖਾਧੇ ਫਿਰ ਤੁਸੀਂ ਹੈ ਫਿਰ ਸਟੋਰੀ ਬਣਾ ਲਈ ਥੈਂਕ ਯੂ ਸ਼੍ਰੇਆ ਬਾਏ ਬਾਏ ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ ਤੇਗ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਸਤਿ ਸ਼੍ਰੀ ਅਕਾਲ ਪੁੱਤ ਆਵਾਜ਼ ਠੀਕ ਕਰ ਲਿਓ ਹੈਲੋ
6: ਹੈਲੋ
3: ਹਾਂਜੀ ਕੀ ਹਾਲ ਹੈ
6: ਬਾ ਬੜਿਆ ਤੁਹਾਡਾ ਕੀ ਹਾਲ ਚਾਲ ਹੈ
3: ਉਹ ਸਾਡਾ ਵੀ ਠੀਕ ਹੈ ਕੀ ਕਰਦੇ
6: ਸਕੂਲ ਨੂੰ ਤੁਰਨ ਲੱਗਿਆ
3: ਤੁਰਨ ਲੱਗਿਆ ਓਕੇ ਓਕੇ ਓਕੇ ਲੇਟ ਤੇ ਨਹੀਂ ਹੋਗੇ
6: ਨਹੀਂ
3: ਹਾਲੇ ਤਾਂ ਬੜਾ ਟਾਈਮ ਰਹਿੰਦਾ
6: ਹਾਂਜੀ
3: ਧੁੱਪ ਲੱਗੀ ਕਿ ਮੀਂਹ ਪੈਂਦਾ ਕਿ ਕੀ ਹੋਣ ਡਿਆ ਬਾਹਰ ਕਲੋਡੀ ਤਾਂ ਪਤਾ ਨੀ ਲੱਗਦਾ ਨਾ ਕਿਹੜੇ ਵੇਲੇ ਮੀਂਹ ਆ ਜਾਣਾ ਕੀ ਸੁਣਾਓਗੇ ਫਿਰ ਅੱਜ ਓਕੇ
6: ਕਿਹੜੀ ਚੀਜ਼ ਹੁੰਦੀ ਹੈ ਜਿਹਦੀ ਛੋਟੇ ਹੁੰਦੇ ਉੜਦੀਆਂ
3: ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੜਦੀ ਆ
6: ਹਾਂਜੀ
3: ਹਾਂ ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੜਦੀ ਆ ਇਹ ਕਿਹੜੀ ਚੀਜ਼ ਆ ਇਹ ਔਖੀ ਆ ਥੋੜੀ ਹੈਲਪ ਲੈ ਲਈਏ
6: ਹਾਂਜੀ
3: ਕੋਈ ਹਿੰਟ ਹੀ ਦੇ ਦੋ ਫਿਰ ਇਨਸੈਕਟ ਹੁੰਦੇ ਆ
6: ਹਾਂਜੀ
3: ਅੱਛਾ ਛੋਟੇ ਹੁੰਦੇ ਰਿੜਦੇ ਆ ਤੇ ਵੱਡੇ ਹੁੰਦੇ ਉੜਦੇ ਆ ਦੱਸੋ ਆਂਟੀ ਓ ਕੈਟਰਪਿਲ
6: ਕੈਟਰਪਿਲ ਤੇ ਇੱਕ ਹੋਰ ਵੀ ਹੈਗਾ
3: ਹੋਰ ਕੀ ਬਟਰਫਲਾਈ ਬਟਰਫਲਾਈ
6: ਹਾਂਜੀ
3: ਓ ਹਾਂ ਸਹੀ ਆ ਠੀਕ ਠੀਕ ਠੀਕ ਠੀਕ ਇਹ ਤਾਂ ਬੜੀ ਸਮਾਰਟ ਤੇ ਬੜੀ ਇਹ ਸਾਇੰਸ ਸਾਇੰਸ ਜੀ ਵਾਲੀ ਬੋਲੀ ਅੱਜ ਤੁਹਾਡੀ ਬੁਝਾਰ ਤੇ ਹੀ
6: ਹਾਂਜੀ
3: ਵੈਰੀ ਨਾਈਸ ਤੁਸੀਂ ਪੜਿਆ ਵੈ ਟੋਪਿਕ
6: ਹਾਂਜੀ
3: ਵੈਰੀ ਗੁੱਡ ਵੈਰੀ ਗੁੱਡ ਥੈਂਕ ਯੂ ਬੁੱਧੋ
6: ਥੈਂਕ ਯੂ ਹੈਵ ਅ ਨਾਈਸ ਡੇ
3: ਬਾਏ ਥੈਂਕ ਯੂ ਐਂਬਰ ਨਹੀਂ ਆਈ ਅੱਜ
6: ਨਹੀਂ ਅੰਬਰ ਨੇ ਉਹਨਾ ਵੈਡਸਡੇ
3: ਓਕੇ ਉਹ ਉੱਠਦੀ ਨਹੀਂ ਜਦੋਂ ਨਹੀਂ ਜਾਣਾ ਹੁੰਦਾ
6: ਹਾਂਜੀ
3: ਸੁੱਤੀ ਰਹਿੰਦੀ ਆ
6: ਹਾਂਜੀ
3: ਓ ਮੈਂ ਵੈਡਨਸਡੇ ਕਰੂੰਗਾ ਗੱਲ ਇਹਦੇ ਨਾਲ ਕੁੜੀ ਨਾਲ
6: ਠੀਕ ਆ
3: ਹੈ ਬੜੀ ਲੇਜ਼ੀ ਲੇਜ਼ੀ ਹੋ ਜਾਂਦੀ ਹੈ
6: ਹਾਂਜੀ
3: ਥੈਂਕ ਯੂ
6: ਮੈਨੂੰ ਲੱਗਦਾ ਵਾ ਪਰ ਮੈਨੂੰ ਲੱਗਦਾ ਕਰਦੇ ਖਾਦੀ ਅੱਜ ਅੱਜ ਅੰਬਰ ਨੂੰ ਜ਼ੁਕਾਮ ਹੋਇਆ
3: ਓਹੋ
6: ਠੀਕ ਨਹੀਂ
3: ਸਾਰਿਆਂ ਨੂੰ ਜ਼ੁਕਾਮ ਹੋਇਆ ਕਿਸੇ ਨੂੰ ਖੰਘ ਆਉਂਦੀ ਹੈ ਨਾ ਸਾਰੇ ਰੁਕੇ ਆ
6: ਮੈਨੂੰ ਵੀ ਜ਼ੁਕਾਮ ਹੋਇਆ
3: ਓਏ ਹੋਏ ਇਹ ਤਾਂ ਬੜਾ ਹੀ ਕੰਮ ਖਰਾਬ ਆ ਤੇਗ
6: ਹਾਂਜੀ ਇਲਾਹੀ ਨੂੰ ਵੀ ਜ਼ੁਕਾਮ ਆ
3: ਓ ਹੋ ਸਾਰੇ ਬੱਚਿਆਂ ਨੂੰ ਕੁਛ ਨਾ ਕੁਛ ਹੋਇਆ ਵਾ ਹੈ ਨਾ
6: ਤੇ ਦਾਦੀ ਤੇ ਦਾਦੂ ਨੂੰ ਵੀ ਜ਼ੁਕਾਮ ਆ
3: ਓ ਚੋ ਆਪਾਂ ਪ੍ਰੇ ਕਰਦੇ ਆ ਵੀ ਸਾਰੇ ਛੇਤੀ ਛੇਤੀ ਠੀਕ ਹੋ ਜਾਣ ਬਾਬਾ ਜੀ ਛੇਤੀ ਛੇਤੀ ਅੱਛਾ ਓ ਚਲੋ ਫਿਰ ਮੰਮੀ ਪਾਪਾ ਤੁਹਾਡੀ ਟੇਕ ਕੇਅਰ ਕਰ ਲੈਣਗੇ ਨਾ ਥੈਂਕ ਯੂ ਪੁੱਤੂ ਥੈਂਕ ਯੂ ਹੈਵ ਅ ਨਾਈਸ ਡੇ ਆਪਣਾ ਖਿਆਲ ਰੱਖੋ ਵੀ ਸਾਰੇ ਮੌਸਮ ਕੁਛ ਇੱਦਾਂ ਦਾ ਵਾ ਵੀ ਸਾਰੇ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਕੇ ਆ ਅਤੇ ਮਾਹੌਲ ਚੱਲ ਜਿਹਾ ਕੁਛ ਇੱਦਾਂ ਦਾ ਆਪਣੀ ਇਮਿਊਨਿਟੀ ਦਾ ਖਿਆਲ ਰੱਖੋ ਖਾਣ ਪੀਣ ਦਾ ਆਪਣੀ ਰੈਸਟ ਦਾ ਧਿਆਨ ਰੱਖੋ ਤਾਂ ਕਿ ਆਪਾਂ ਬਚੇ ਬਚਾਏ ਰਹੀਏ ਇਸ ਮੌਸਮ ਦੇ ਵਿੱਚ ਨੈਕਸਟ ਸਾਡੇ ਨਾਲ ਨੇ ਯੁਵਰਾਜ ਉਸ ਤੋਂ ਬਾਅਦ ਫਿਰ ਤਾਜ ਐਂਬਰ ਗੁਰਬਾਜ ਦੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
7: ਸਤਿ
3: ਸ਼੍ਰੀ ਅਕਾਲ ਕੀ ਹਾਲ ਹੈ ਯੁਵਰਾਜ
7: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
3: ਹਾਂ ਮੇਰਾ ਵੀ ਠੀਕ ਆ ਤੁਸੀਂ ਸੁਣਾਓ
7: ਮੈਂ ਠੀਕ ਆ
3: ਓਕੇ ਕੀ ਕਰਦੇ ਸੀ
7: ਮੈਂ ਬੈਗ ਪੈਕ ਕਰ ਰਿਹਾ ਸੀ ਤੇ ਮੈਂ ਕੋਟੀ ਪਾ ਰਿਹਾ
3: ਅੱਛਾ ਬੈਗ ਪੈਕ ਕਰਕੇ ਤੇ ਕੋਟੀ ਪਾ ਰਿਹਾ ਹੈ
7: ਹਾਂਜੀ
3: ਕੋਟੀ ਪਾ ਰਹੇ ਸੀ ਕਿ ਬੈਗ ਚ ਪਾ ਰਹੇ ਸੀ
7: ਪਾ ਰਹੇ ਸੀ
3: ਓਕੇ ਓਕੇ ਠੰਡ ਤੇ ਨਹੀਂ ਲੱਗਦੀ
7: ਨਹੀਂ ਹੁਣ ਤਾਂ ਨਹੀਂ ਲੱਗਦੀ
3: ਅੱਛਾ ਕੋਟੀ ਪਾ ਕੇ ਨਹੀਂ ਲੱਗਦੀ ਹਾਂ
7: ਨਹੀਂ
3: ਗੁੱਡ ਚਲੋ ਫਿਰ ਸਟਰੋਂਗ ਹੋ ਗਏ ਹੋਣੀ
7: ਹਾਂਜੀ ਕਿਉਂਕਿ ਕੋਟ ਚ ਬਹੁਤ ਗਰਮ ਵਾਲਾ ਕੋਟ
3: ਅੱਛਾ ਅੱਛਾ ਗਰਮ ਵਾਲਾ ਕੋਟ ਲਿਆਂਦਾ ਤੁਸੀਂ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ
7: ਇੱਕ ਚੁਟਕਲਾ
3: ਹਾਂਜੀ
7: ਇੱਕ ਵਾਰੀ ਪੱਪੂ ਆਪਦੀ ਕਾਰ ਨੂੰ ਪਾਣੀ ਪਾ ਰਿਹਾ ਹੁੰਦਾ ਤੇ ਫਿਰ ਇੱਕ ਆਂਟੀ ਆਉਂਦੀ ਹੈ ਤੇ ਉਹ ਪੁੱਛ ਰਹੀ ਆ ਪੱਪੂ ਤੂੰ ਆਪਦੀ ਕਾਰ ਨੂੰ ਧੋ ਰਿਹਾ ਪਾਣੀ ਦੇ ਰਿਹਾ ਐਵੇਂ ਧੋ ਰਿਹਾ ਤੇ ਫਿਰ ਪੱਪੂ ਕਹਿੰਦਾ ਵੀ ਨਹੀਂ ਨਹੀਂ ਮੈਂ ਆਪਦੀ ਕਾਰ ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਕੇ ਬੱਸ ਹੀ ਬਣ ਜੇ
3: ਬਲੇ ਪੱਪੂ ਥੈਂਕ ਯੂ ਯੁਵਰਾਜ
7: ਥੈਂਕ ਯੂ ਹੈਵ ਅ ਨਾਈਸ ਡੇ ਮੇਰੀ ਦੀਦੀ ਵੀ ਸੁਣਾਓ
3: ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ
8: ਸਤਿ ਸ਼੍ਰੀ ਅਕਾਲ ਅੰਕਲ ਜੀ
3: ਕੀ ਹਾਲ ਹੈ ਦੀਦੀ ਸਤਿ ਸ਼੍ਰੀ ਅਕਾਲ
8: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
3: ਮੇਰਾ ਵੀ ਠੀਕ ਆ ਕੀ ਕਰਦੇ ਸੀ
8: ਬਸ ਉੱਠੇ ਸੀਗੇ ਰੈਡੀ ਹੋਏ ਸੀਗੇ ਪਰ ਗਏ ਨੀ ਸਕੂਲ
3: ਅੱਛਾ ਗਏ ਨੀ ਤੁਸੀਂ ਜਾਣਾ ਹੀ ਨਹੀਂ ਹੋਣਾ ਵਾਹ ਵਾਹ ਵਾਹ ਵਾਹ ਤੁਸੀਂ ਤਾਂ ਐਵੇਂ ਫੀਸ ਹੀ ਭਰੀ ਆ ਕੇ ਤੁਸੀਂ ਮੈਨੂੰ ਲੱਗਦਾ ਤੁਸੀਂ ਜਿੱਦਾਂ ਉਹ ਵਾਲੇ ਇੰਟਰਨੈਸ਼ਨਲ ਸਟੂਡੈਂਟ ਹੋ ਜਿਹਨਾਂ ਗੱਲ ਕੀਤੀ ਆ ਵੀ ਆਉਣਾ ਨਹੀਂ ਆ ਫੀਸਾਂ ਭਾਵੇਂ ਵੱਧ ਲੈ ਲਓ ਹੈ ਇੱਦਾਂ ਦੀ ਗੱਲ ਲੱਗਦੀ ਮੈਨੂੰ ਤੇ
8: ਨਹੀਂ ਬਸ ਥੋੜਾ ਜਿਹਾ ਟਾਈਮ ਰਹਿ ਗਿਆ, ਫਿਰ ਤੁਹਾਨੂੰ ਕਾਲ ਕਰਕੇ ਕਿਹਾ ਕਿ ਨਹੀਂ ਮੈਂ ਅੱਜ ਜਾਣਾ।
3: ਹਾਂ ਫਿਰ ਤੇ ਤੁਸੀਂ ਇਹ ਵੀ ਨਹੀਂ ਕਿਹਾ ਕਰਨਾ ਮੈਂ ਜਾਣਾ, ਫਿਰ ਤੇ ਜਾਣਾ ਹੀ ਹੋਣਾ ਤੇ ਫਿਰ ਤੇ ਇਹ ਵੀ ਨਹੀਂ ਟਾਈਮ ਮਿਲਣਾ ਕਹਿਣ ਦਾ।
8: ਹਾਂਜੀ ਉਹ ਵੀ ਸਹੀ ਆ।
3: ਹਾਂਜੀ ਕੀ ਸੁਣਾਓਗੇ?
8: ਹਾਂਜੀ ਇੱਕ ਚੁਟਕਲਾ।
3: ਹਾਂਜੀ
8: ਪਤੀ ਡਾਕਟਰ ਕੋਲ ਜਾਂਦਾ ਤੇ ਉਹ ਬੈਠਾ ਕਹਿੰਦਾ ਵੀ ਡਾਕਟਰ ਪੁੱਛਦਾ ਕੀ ਹੋਇਆ, ਪਤੀ ਕਹਿੰਦਾ ਮੇਰਾ ਨਾ ਦੰਦ ਟੁੱਟਿਆ ਹੋਇਆ।
3: ਓਕੇ
8: ਤੇ ਡਾਕਟਰ ਕਹਿੰਦਾ ਲੈ ਤੂੰ ਇਹ ਕੀ ਕੀਤਾ ਇਧਰ ਦੰਦ ਟੁੱਟ ਗਏ? ਪਤੀ ਕਹਿੰਦਾ ਉਹ ਮੇਰੀ ਪਤਨੀ ਨੇ ਨਾ ਰਾਤ ਰੋਟੀ ਬਣਾਈ ਤੇ ਉਹ ਬਹੁਤ ਸਖਤ ਸੀਗੀ। ਤੇ ਡਾਕਟਰ ਕਹਿੰਦਾ ਲੈ ਇਹ ਕਿਹੜੀ ਗੱਲ, ਤੂੰ ਮਨਾ ਕਰ ਦਿੰਦਾ ਖਾਣ ਨੂੰ? ਤੇ ਪਤੀ ਕਹਿੰਦਾ ਮੈਂ ਉਹੀ ਤਾਂ ਕੀਤਾ ਸੀ ਤਾਂ ਹੀ ਤਾਂ ਮੇਰਾ ਇਹ ਖਾ ਲਾ।
3: ਵੱਡਾ ਤੂੰ ਸਲਾਹਕਾਰ, ਥੈਂਕ ਯੂ।
8: Thank you. Have a nice day.
3: Thank you. Have a nice day, Jashika. Thank you. ਤੇ ਨੈਕਸਟ ਸਾਡੇ ਨਾਲ ਨੇ ਐਂਬਰ, ਗੁਰਬਾਜ ਤੇ ਤਾਜਵੀਰ ਤੇ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਕਲਿਆਨ ਜੋਤਾ ਕੋ ਜੀ।
3: ਉਹ ਸਤਿ ਸ੍ਰੀ ਅਕਾਲ ਗੁਰਬਾਜ ਜੀ, ਕੀ ਹਾਲ ਨੇ?
9: ਵਧੀਆ ਚੱਦ, ਕੀ ਹਾਲ ਆ?
3: ਮੇਰਾ ਵੀ ਠੀਕ ਆ ਯਾਰ, ਤੁਸੀਂ? ਮੈਂ ਇਕੱਲਾ ਹੁੰਦਾ ਤੇ ਤੁਸੀਂ ਆ ਜਾ ਕਰੋ ਮੈਨੂੰ।
9: ਹਾਂਜੀ
3: ਹੈ।
10: ਹਾਂਜੀ
3: ਹੈਲੋ।
9: ਹਾਂਜੀ ਹੈਲੋ।
3: ਮੈਂ ਹਾਂ ਆ ਜਾ ਕਰੋ ਤੁਸੀਂ ਮੇਰੇ ਨਾਲ।
9: ਹਾਂਜੀ ਹਾਂਜੀ
3: ਹੈ। ਹਾਂਜੀ ਹਾਂਜੀ ਕੀ ਦੱਸੋ ਨਾ। ਹਾਂਜੀ ਹਾਂਜੀ ਕੀ? ਹੈਲੋ
9: ਮੈਂ ਆ ਗਈ।
3: ਮੈਨੂੰ ਲੱਗਦਾ ਤੁਸੀਂ ਲਿਮਿਟਿਡ ਜੀ ਸਕ੍ਰਿਪਟ ਯਾਦ ਕੀਤੀ ਹੁੰਦੀ ਆ, ਹੈ ਗੁਰਫਾਜ? ਉਤੋਂ ਬਾਅਦ ਪਟਾਕਾ ਪੈ ਜਾਂਦਾ ਵਾ। ਕੀ ਲਿਆਇਓ ਫਿਰ? ਅੱਛਾ ਛੁੱਟੀਆਂ ਹੋਣੀਆਂ, ਫਿਰ ਆਓਗੇ? ਚਲੋ ਠੀਕ ਆ, ਫਿਰ ਛੁੱਟੀਆਂ ਚ ਫਿਰ ਮੈਂ ਵੇਟ ਕਰੂੰਗਾ ਤੁਹਾਡੀ, ਹੈ ਨਾ। ਹੋਰ ਸੁਣਾਓ ਕੀ ਹਾਲ ਚਾਲ ਆ ਤੇ ਅੱਜ ਕੀ ਲੈ ਕੇ ਆਇਓ ਫਿਰ, ਕੀ ਸੁਣਾਓਗੇ ਅੱਜ? ਬਾਰਾਂ ਗਲਾਸ ਤੇ ਤਿੰਨ ਚਮਚੇ ਸੁਣਾਓਗੇ? ਬਾਰਾਂ ਗਲਾਸ ਤੇ ਤਿੰਨ? ਅੱਛਾ ਹਾਂ ਕੀ? ਬਾਰਾਂ ਗਲਾਸ ਤੇ ਤਿੰਨ ਚਮਚੇ? ਬਾਰਾਂ ਗਲਾਸ ਤੇ ਤਿੰਨ ਚਮਚੇ ਤੇ ਇੱਕ ਪਲੇਟ ਹੈ? ਹਾਂਜੀ ਹਾਂਜੀ ਹਾਂਜੀ ਹਾਂਜੀ। ਇਹ ਫਿਰ ਮੈਨੂੰ ਘੜੀ ਲੱਗਦੀ ਆ।
9: ਹਾਂਜੀ
3: ਘੜੀ ਆ ਕਿ ਕਲੋਕ ਆ? ਸੇਮ। ਓ ਵਾਓ, ਥੈਂਕ ਯੂ ਥੈਂਕ ਯੂ ਗੁਰਬਾਜ, ਅੱਜ ਤੇ ਬੜੀਆਂ ਆਈ ਜਾਂਦੀਆਂ ਮੈਨੂੰ, ਥੈਂਕ ਯੂ ਆਂਟੀਸ, ਥੈਂਕ ਯੂ। ਨੈਕਸਟ ਕਿਹਦੀ ਵਾਰੀ?
9: ਤਾਜ।
3: ਹਾਂਜੀ ਤਾਜ,
11: ਸਤਿ ਸ੍ਰੀ ਅਕਾਲ ਕਲਦੇ ਰਜੋਤ ਅੰਕਲ ਜੀ।
3: ਸਤਿ ਸ੍ਰੀ ਅਕਾਲ ਤਾਜ, ਕੀ ਹਾਲ
11: ਹੈ? ਠੀਕ ਆ, ਤੇਰਾ ਕੀ ਹਾਲ?
3: ਮੇਰਾ ਵੀ ਠੀਕ ਆ, ਤੁਸੀਂ ਕੀ ਕਰ ਰਹੇ ਹੋ?
11: ਬ੍ਰੈਕਫਾਸਟ ਖਾਂਦੇ।
3: ਓਕੇ ਕਰ ਲਿਆ ਕਿ ਕਰ ਰਹੇ ਹੋ?
11: ਕਰ ਲਿਆ।
3: ਕੀ ਸੁਣਾਓਗੇ ਫਿਰ ਬ੍ਰੇਕਫਾਸਟ ਕਰਕੇ? ਓਕੇ ਸੁਣਾਓ।
11: ਪਤੀ ਕਹਿੰਦਾ ਫਿਲਮ ਵਿੱਚ ਰਾਤ ਇੱਕ ਚੁੜਾਲ ਖੜੇ ਮੇਰੀ ਅੱਗੇ ਕਦੇ ਮੇਰੇ ਪਿੱਛੇ। ਪਤਨੀ ਕਹਿੰਦੀ ਕਿਹੜੀ ਫਿਲਮ ਸੀ? ਪਤੀ ਕਹਿੰਦਾ ਆਪਣੇ ਵਿਆਹ ਦੀ।
3: ਫਿਰ ਦੇ ਥੱਪੜੇ ਤੇ ਥੱਪੜਾ ਨੀ ਹੋਇਆ? ਥੈਂਕ ਯੂ। ਐਂਬਰ ਹੈਗੀ?
11: ਐਂਬਰ ਨਾਲ ਗੱਲ ਕਰ ਲਓ।
3: ਹਾਂਜੀ ਲਿਆਓ, ਐਂਬਰ ਨਾਲ ਗੱਲ ਕਰ ਲੈਂਦੇ ਹਾਂ ਅਸੀਂ। ਸਤਿ ਸ੍ਰੀ ਅਕਾਲ ਐਂਬਰ ਜੀ, ਕੀ ਹਾਲ ਹੈ? ਸਤਿ ਸ੍ਰੀ ਅਕਾਲ, ਤੂੰ ਕੀ ਹਾਲ ਹੈ?
12: ਵਧੀਆ।
3: ਓਕੇ ਕੀ ਕਰਦੇ? ਓਏ ਓਏ ਓਏ ਓਏ ਓਏ ਓਏ, ਤੁਸੀਂ ਤੇ ਬੜੀਆਂ ਸਵੇਰੇ ਸਵੇਰੇ ਹੈਲਦੀ ਹੈਲਦੀ ਚੀਜ਼ਾਂ ਖਾਂਦੇ ਹੋ ਤੇ ਪੀਂਦੇ ਹੋ, ਹੈ ਤਾਹੀਓ ਫਿਰ ਤੁਹਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਆਉਂਦੀਆਂ। ਕੀ ਸੁਣਾਓਗੇ ਅੰਬਰ?
10: ਹਾਂਜੀ ਸੌਂਗ
3: ਸੌਂਗ ਓਕੇ ਕਿਹੜਾ?
10: ਮੰਦੀ ਮੰਦੀ ਕਿਤੇ ਵਿੱਚ ਨੱਚਦੀ, ਕਿਤੇ ਵਿੱਚ ਨੱਚਦੇ।

0: ना ना बेटा, मेरे पापी जे दांदे ते दी मेहंदी मेहंदी मेहंदी कितने बच्चे नाचे दी कितने बच्चे नाचे दी मेरे अमर दे तमे ते कावे ते मेहंदी तमे ते कावे ते मेहंदी बल्ले बल्ले बल्ले बल्ले बल्ले।
1: वाह एम्बर, तू तो बड़ा सोना याद कर लिया, इन्ना औखा गाना।
0: हाँ जी
1: वेरी नाइस बुद्ध, तू तो बड़े सोने गाने याद कर लेंदे हो। थैंक यू एम्बर। एक दो वर्ड नहीं आए ना, वो भी मम्मा को कर लियो तुम। ठीक
0: हाँ जी,
1: फिर सुनायो कल, पर टोन तो सारी आ गई एम्बर। थैंक यू एम्बर, थैंक यू, हैव अ नाइस डे। तुहाडा दिन वधिया वधिया जावे पई, धन्नवाद तुहाडा। ते नैक्सट नैक्सट साडे नाल कौन है? अरनम सत श्री अकाल, तुसी आउंदे रहो।
2: हेलो अंकल जी, सत श्री अकाल।
1: सत श्री अकाल अरनम, की हाल है?
2: वधिया, तुहाडा की हाल है?
1: मेरा भी ठीक है यार, तुसी दसो, तुसी तो वड्डे हो गए यार। मतलब सोने डाइट खांदे हो, फिर लम्मे हो जांदे हो। थैंक यू अरना, बड़े बीबे पोते हो यार, तुहानू मिल के बड़ा वधिया लगदा। थैंक यू, ते की सुनाओगे?
2: आज सुनाओगे एक बजारत।
1: हाँ जी।
2: ओ केड़ा पंछी है जेदी उत्ते पैसा टिकिया? पूछ दी उत्ते पैसा टिकिया?
1: केड़ा पंछी है जेदी पूछ दी उत्ते पैसा टिकिया?
2: हाँ जी।
1: ये केड़ा पंछी है यार?
2: जो
1: है
2: बुझना
1: पैना, ओके। दसो आंटी ओ। एक अंकल ने दसया, कहिंदे पीकॉक।
2: हां जी।
1: ओ अच्छा, पीकॉक है?
2: हां जी।
1: ओ किदा?
2: ओ दे जिद्दा ਉੱਥੇ ਮੂਵੀ ਚ ਜੇ ਖੁੰਦੀ ਨੀ ਵੀ ਜਿੱਥੇ ਵੀ ਮੋਰ ਡਿੱਗਦਾ ਉੱਥੇ ਉੱਥੇ ਪੈਸਾ ਹੁੰਦਾ।
1: ਓਕੇ, ਉਹਦੇ ਖੰਭ ਦੇ ਉੱਤੇ ਜਿਹੜਾ ਵਿੱਚ ਪੈਸਾ ਜਿਹਾ ਲੱਗਦਾ, ਉਹਦੇ ਕਰਕੇ।
2: ਹਾਂਜੀ।
1: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ, ਥੈਂਕ ਯੂ ਅਰਨਮ,
2: ਥੈਂਕ ਯੂ। ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
1: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਜੀ, ਦੋ ਵਾਰੀ।
0: ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ?
0: ਮੈਂ ਠੀਕ ਹੈ, ਤੁਸੀਂ ਕਿਵੇਂ ਹੋ? ਮੈਂ ਠੀਕ ਹੈ।
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ। ਹੈ ਹੈ, ਤਿਆਰ ਹੋ ਲਿਆ?
0: ਹਾਂ ਜੀ, ਮੈਂ ਤਾਂ ਗੱਡੀ 'ਚ ਬੈਠੀ, ਮੰਮਾ ਲਈ ਵੇਟ ਕਰੀ, ਉਹ ਸ਼ੂਜ਼ ਪਾ ਕੇ ਆ ਰਹੇ।
1: ਓ ਅੱਛਾ, ਮੰਮਾ ਲੇਟ ਹੋ ਜਾਂਦੇ ਤੇ ਤੁਸੀਂ ਪਹਿਲਾਂ ਹੀ ਆ ਜਾਂਦੇ?
0: ਨਹੀਂ ਨਹੀਂ, ਮੈਂ ਮੰਮਾ ਮੈਨੂੰ ਪਹਿਲਾਂ ਰੈਡੀ ਕਰਦੇ, ਬਸ ਮੈਂ ਮੂੰਹ ਧੋਨੀ, ਉਹ ਮੈਨੂੰ ਕੱਪੜੇ ਪ੍ਰੈਸ ਕਰਕੇ ਦਿੰਦੇ, ਮੈਂ ਕੱਪੜੇ ਪਾਣੀ,
1: ਬ੍ਰਸ਼ ਬ੍ਰਸ਼ ਕਰਨੀ,
0: ਕੁਛ ਮੰਮਾ ਮੇਰੇ ਵਾਲ ਬਾਂਹਦੇ ਤੇ ਫਿਰ ਉਸ ਤੋਂ ਬਾਅਦ ਰੈਡੀ ਹੋਣਦੇ।
1: ਅੱਛਾ, ਤੇ ਫਿਰ ਤੁਹਾਨੂੰ ਪਹਿਲਾਂ ਰੈਡੀ ਕਰਕੇ ਤੇ ਫਿਰ ਆਪ ਰੈਡੀ ਹੁੰਦੇ ਦਵਾ ਦਵ?
0: ਹਾਂਜੀ, ਬਟ ਮੇਰਾ ਵੀਰਾ ਤਾਂ ਆਪੇ ਹੋ ਜਾਂਦਾ ਰੈਡੀ।
1: ਵੀਰਾ ਫਿਰ ਵੱਡਾ ਹੋ ਗਿਆ ਨਾ?
0: ਵੱਡਾ
1: ਵੀਰਾ ਵੱਡਾ ਹੋ ਗਿਆ ਨਾ, ਤੁਸੀਂ ਵੀ ਆਪੇ ਹੋ ਜਾ ਕਰਨਾ, ਮੈਨੂੰ ਲੱਗਦਾ ਨੈਕਸਟ ਈਅਰ ਹੋ ਜਾ ਕਰਨਾ ਤੁਸੀਂ ਆਪੇ।
0: ਨੈਕਸਟ ਈਅਰ ਤਾਂ ਮੈਂ ਹੋ ਜਾ ਕਰੂ, ਜੋ ਮੈਂ 8 ਜਾਂ 9 ਸਾਲ ਦੀ ਹੋ ਗਈ।
1: ਹਾਂ, ਗੁੱਤ ਬਣਾਉਣੀ ਆ ਗਈ ਕਿ ਨਹੀਂ?
0: ਗੁੱਤ ਬਣਾਉਣੀ ਆ ਗਈ।
1: ਆ ਗਈ?
0: ਨਹੀਂ ਆ ਗਈ।
1: ਨਹੀਂ ਆ ਗਈ, ਓਕੇ। ਤੁਹਾਡੇ ਕੋਲ ਇੱਕ ਉਹ ਜਿਹੜੀ ਡੋਲ ਮਿਲਦੀ ਆ ਗੁੱਤ ਬਣਾਉਣੀ, ਜਿਹਦੇ ਤੋਂ ਸਿੱਖੀ ਦੀ ਆ, ਉਹ ਲਿਆ ਕੇ ਤੇ ਤੁਸੀਂ ਉੱਤੇ ਪ੍ਰੈਕਟਿਸ ਕਰ ਲਿਆ ਕਰੋ।
0: ਫਿਰ ਜੋ ਤੁਸੀਂ ਪ੍ਰੈਕਟਿਸ ਕਰਨਗੇ ਬਸ ਗੁੱਤੀ ਕਰ ਦੋ।
1: ਹੋਰ ਤੁਸੀਂ ਪ੍ਰੈਕਟਿਸ ਕਰਕੇ ਗੁੱਤ ਗੁੱਤ ਬਣਾਈ ਜਾਣੀ ਤੇ ਫਿਰ ਤੁਹਾਨੂੰ ਆਪਣੀ ਗੁੱਤ ਵੀ ਕਰਨੀ ਆ ਜਾਣੀ।
2: ਹਜੇ ਮੈਂ ਕਰਦੀ ਆਈ ਨਹੀਂ ਨਾ ਮੈਂ ਸੁਣ ਹਜੇ ਮੈਂ ਕਰ ਨਹੀਂ ਸਕਦੀ ਤੇ ਮੈਂ 6 ਸਾਲ ਦੀ ਆ 6 ਸਾਲ ਦੇ ਬੱਚੇ ਉਹਨਾਂ ਦੇ ਮੰਮੀਆਂ ਕੀ ਬਾਲ ਬੰਦੀਆਂ
1: ਉਹ 6 ਸਾਲ ਦੇ ਬੱਚੇ ਤੇ ਗੱਲਾਂ ਵੀ ਨਹੀਂ ਇੰਨੀਆਂ ਕਰ ਸਕਦੇ ਜਿੰਨੀਆਂ ਤੁਸੀਂ ਕਰਦੇ ਹੋ ਇੰਨਾ ਗਿੱਧਾ ਵੀ ਨਹੀਂ ਪਾਉਂਦੇ
2: ਸੁਣੋ ਪਤਾ ਮੈਂ ਤੁਹਾਨੂੰ ਦੋ ਗੱਲਾਂ ਦੱਸੀਆਂ
1: ਹਾਂਜੀ ਦੱਸੋ
2: ਜਦੋਂ ਮੈਂ ਸੁੱਤੀ ਸੀ ਨਾ ਮੈਂ ਉੱਠ ਰਹੀ ਸੀ ਮੈਂ ਪਾਪਾ ਨੇ ਪੁੱਛਿਆ ਵੀ ਮੈਂ ਜੋਬ ਤੋਂ ਤੇਰੇ ਲਈ ਕੀ ਲੱਗਿਆ ਵਾ ਮੈਂ ਕਿਹਾ ਇੱਕ ਛੋਟਾ ਡੱਬਾ ਲੈ ਦੋ ਕਾਜੂ ਕਤਲੀਆਂ ਦਾ ਲੈ ਲਓ
1: ਓਏ ਓਏ ਓਏ ਓਏ ਓਏ ਓਏ ਓਏ
2: ਤੇ ਫਿਰ ਉਹਨੇ ਫਿਰ ਮੈਂ ਕਹਿੰਦਾ ਵੀ ਚਲੋ ਕਾਜੂ ਕਤਲੀ ਲੈ ਲਓ ਲੋਲੀ ਲਿਆ ਉਹ ਇੱਕ ਛੋਟਾ ਉਹਨੇ ਲੋਲੀ ਲਿਆ ਨਾ ਤੇ ਮੇਰੀ ਦੂਜੀ ਗੱਲ ਸੀ ਬਈ ਸੁਣੋ ਪਤਾ ਕੀ
1: ਮੀਰਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਆ
2: ਫਿਰ ਮੀਰਾ ਦੇ ਮੰਮਾ ਨੇ ਕਿਹਾ ਵੀ ਉਹ ਵੀ ਰੇਡੀਓ ਤੇ ਬੋਲ ਸਕਦੀ
1: ਹਾਂ ਮੀਰਾ ਵੀ ਬੋਲ ਸਕਦੀ ਆ ਮੀਰਾ ਪੰਜਾਬੀ ਕਿ ਹਿੰਦੀ ਪੰਜਾਬੀ ਬੋਲਦੀ ਹਾਂ ਤੇ ਮੀਰਾ ਨੂੰ ਕਹੋ ਫਿਰ ਉਹ ਵੀ ਸਾਨੂੰ ਗੱਲਾਂ ਸੁਣਾ ਦਿਆ ਕਰੇ ਤੁਹਾਨੂੰ ਯਾਦ ਤੁਸੀਂ ਕਰਾਓਗੇ ਉਹਦੇ ਦਾਦੂ ਯਾਦ ਕਰਾ ਦੇਣਗੇ ਹੋਰ ਸਾਰੀਆਂ ਗੱਲਾਂ ਤੇ ਸੁਣਦੇ ਨਾਲੇ ਉਹਦੇ ਦਾਦੂ ਵੀ ਉਹਨੂੰ ਬੁਝਾਰਤਾਂ ਸਿਖਾ ਸਕਦੇ ਬਾਤਾਂ ਸਿਖਾ ਸਕਦੇ ਜਿੱਦਾਂ ਤੁਸੀਂ ਸ਼ੁਰੂ ਕੀਤਾ ਸੀ ਮੈਂ ਨਿਕਲਾ ਗੱਡੀ ਲੈ ਕੇ ਤੁਸੀਂ ਦੱਸਿਓ ਨਾ ਮੈਂ ਏਦਾਂ ਸ਼ੁਰੂ ਕੀਤਾ ਸੀ ਹਾਂ ਤੇ ਪਰ ਉਹ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਸੁਣਾਇਆ ਸੀ ਨਾ
2: ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ ਫਿਰ ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ ਉਹਦੇ ਮੰਮਾ ਉਹਨੂੰ ਦੱਸਣਗੇ ਮੈਂ ਉਹਦੀ ਮੈਂ ਉਹਨੂੰ ਨੀ ਨਾ ਦੱਸੂ
1: ਚਲੋ ਕੁਛ ਤੇ ਕਰਿਓ ਪਰ ਮੀਰਾ ਆਵੇ ਤੇ ਸਹੀ
2: ਮੇਰੀ ਗੱਲ ਤੋਂ ਬਾਅਦ ਉਹ ਆਪਦੀ ਗੱਲ ਕਰ ਲੋ
1: ਹਾਂ ਆ ਠੀਕ ਆ ਨਾਲੇ ਜੇ ਉਹ ਭੁੱਲੂਗੀ ਤੇ ਤੁਸੀਂ ਨਾਲ ਦੱਸੀ

0: मुंडे पार दूजी
1: हम्म,
0: चिड़ी, दूजी चिड़ी
1: नू चढ़िया
0: खंबा
1: बखान।
0: तो खाली, तीजी
1: कहानी।
0: अखो कानी, चौथी दिसरी साबत सूरज, ओ चिड़िया दी रानी। हाँ ओ
1: ओहो
0: चिड़िया दी रानी,
1: ओहो, ओ चिड़िया
0: बले
1: दी
0: बले।
1: रानी, ओहो ओ चिड़िया दी रानी, ओहो बल बल बल बल बले, शावा शावा चिड़ी जिंदाबाद।
0: हां
1: तू ही चंगा चिड़िया नहीं बोलियां कहानियां कीतियां
0: जी, को साडे करे रोज चिड़िया आंदी।
1: अच्छा आउंदिया वा।
0: हां जी, असी रोटी उठे रख दे ते पानी ते ओ पहला छोटी चिड़िया आई जांदी पहला। नहीं
1: ते तुही उन्हां नूं वेख के गाना बना लिया है।
0: मम्मा ने लबी सी ऑनलाइन तो।
1: अच्छा मम्मा ने ऑनलाइन लब लिया गाना। ओके गुड गुड गुड, मम्मा जिंदाबाद। थैंक यू तवनीत।
0: वीर जी ना फेर गल कर लो।
1: लो फेर गल कराओ वीर जी ना। सरदार जी आया याद कि नहीं कुछ?
0: आ गया
1: आ गया, लियाओ फिर, की याद आया तुहानू?
0: देखी एक अनोखी लानी पूस नालो पिंदी पानी की है।
1: ओ पूछ नाल पींदी पानी कट्टी।
0: नहीं
1: मच्छी।
0: नहीं
1: हो पूछ नाल पानी पींदी स्ट्रॉ।
0: नहीं
1: ओहो दीवा।
0: हां जी
1: ये दीवा जिंदाबाद। दीवा बले बले। थैंक यू थैंक यू थैंक यू। ते निकी दीदी
0: मेरी छोटी दीदी ना गल कर लो।
1: हाँ जी लियाओ छोटी दीदी ना गल करा दो। थैंक यू छोटी दीदी, की हाल है? सत श्री अकाल, की हाल है शलिंदा? मेरा भी ठीक है पुत्तो। की लिया फिर अज?
0: एक
1: पोइम।
0: हां जी
1: ओके सुनाओ।
0: दादी माँ, मेरी दादी माँ, जिन्नू दादा प्यार करा, अंबर विच जिन्ने तारे, उन्ने तेरे बोल प्यारे, तीजे तेरे चिट्टे वाल, उन्ने तेरे पीले तेरे चिट्टे बाल, उन्ने तेरे छिया, तेरे वर्गे जिन्ने ताले, तू है एक दुनिया की लानी।
1: वाह आते बड़ी सोनी।
0: मेरी दादी माँ, इन्नू दादा प्यार कला।
1: वाह आते बहुत सोनी है, आते बड़ी वधिया तुही याद की थी अश्लीन। तुही ते नंबर ही ले गए आज।
0: हाँ
1: तुही ते फर्स्ट आ गए पोइम दे विच।
0: हाँ जी
1: वेरी नाइस, थैंक यू अश्लीन, तुहाडा दिन वधिया वधिया रवे। थैंक यू बोतू, थैंक यू, ते तुहाडा दिन वधिया वधिया रवे। चढ़दी कला च रहो, हसते खेडते रहो, इस तरह सारे हसाते रहो, तो आप भी जिंदगी दे विच खुश रहो, खुशियां वंडते रहो। धन्नवाद तुहाडा, तुहाडे मम्मी पापा दा, सारयां दा जिहड़े इन्ना टाइम कढ़ दिओ तुसीं, थैंक यू। तो नैक्सट ने साडे नाल बसंत लाल। लाल जी की हाल है? सत श्रीकाल जी, लाल जी क्या हाल है? अगला एक्स्ट्रा काम कर लेता, चलो एवं गल करो। ਆਪਾਂ ਸੁਖਨ ਨੂੰ ਵਿਹਲਿਆਂ ਕਰ ਦਈਏ, ਡਡਵਾਲ ਸਾਹਿਬ ਨੂੰ ਵਿਹਲਿਆਂ ਕਰ ਦਈਏ, ਹੈ ਨਾ। ਡਡਵਾਲ ਸਾਹਿਬ ਕੀ ਹਾਲ ਨੇ? ਠੀਕ ਹੋ? ਸਤਿ ਸ੍ਰੀ ਅਕਾਲ ਪੁੱਤਰ ਜੀ, ਕੀ ਹਾਲ ਆ? ਠੀਕ ਹੋ? ਕਿੱਥੇ ਜਾ ਰਹੇ ਹੋ ਅੱਜ, ਸਕੂਲ ਕਿ ਨਹੀਂ? ਅੱਛਾ, ਕਿੰਡਰ ਜਾ ਰਹੇ ਹੋ ਕਿ
0: ਨਹੀਂ?
1: ਅੱਛਾ, ਘਰ ਰਹਿ ਰਹੇ ਹੋ ਕਿ ਨਹੀਂ?
0: ਹਾਂਜੀ।
1: ਓ, ਤੁਸੀਂ ਤੇ ਬੜੇ ਮਾਹਰ ਹੋ ਯਾਰ ਟੰਗ ਟਵਿਸਟਰ ਚ ਤੁਸੀਂ, ਹੈ, ਵੈਰੀ ਇੰਟੈਲੀਜੈਂਟ। ਮੈਨੂੰ ਮੈਨੂੰ ਲੱਗਦਾ ਸੀ ਵੀ ਡਡਵਾਲ ਸਾਹਿਬ ਨੂੰ ਪਤਾ ਨਹੀਂ ਲੱਗਣਾ, ਸਾਰਾ ਹੀ ਪਤਾ ਲੱਗਦਾ ਡਡਵਾਲ ਸਾਹਿਬ ਨੂੰ, ਹੈਨਾ।
0: ਦਰਵਾਜੇ ਪਿੱਛੇ ਅੱਧੀ ਅੱਧੀ ਖਾ ਗਿਆ, ਦਰਵਾਜੇ ਪਿੱਛੇ ਲੁਕ ਕੇ।
1: ਇੱਕ ਵਾਰੀ ਫੇਰ ਸੁਣਾਓ।
0: ਠੀਕ ਆ। ਦਸ ਪਕਾਇਆ ਰੋਟੀਆ, ਤਬੀਲਿਆ ਆਇਆ ਮੋਟੀਆ, ਆਇਆ ਆਇਆ ਚੁੱਕ ਚੁੱਕ ਕੇ, ਇੱਕ ਰੋਟੀ ਲੈ ਗਿਆ ਚੁੱਕ ਕੇ, ਅੱਧੀ ਅੱਧੀ ਖਾ ਗਿਆ, ਦਰਵਾਜੇ ਪਿੱਛੇ ਲੁਕ ਕੇ।
1: ਇਹ ਕੀ ਬੁਝਾਰਤ ਆ, ਇਹ ਬੁਝਾਰਤ ਆ ਕਿ ਕੀ ਆ?
0: ਪੋਇਮ।
1: ਪੋਇਮ ਆ, ਓਕੇ ਓਕੇ। ਮੈਂ ਕਿਹਾ ਘਰੇ ਬੁਝਾਰਤ ਬੁਝਣੀ ਪੈਣੀ ਆ ਮੈਨੂੰ ਤੇ ਭਰਾ, ਹੱਥਾਂ ਪੈਰਾਂ ਦੀ ਪੈ ਗਈ ਸੀ। ਮੈਂ ਕਿਹਾ ਕਿਤੇ ਬੁਝਾਰਤ ਹੀ ਨਾ ਹੋਵੇ ਏਡੀ ਔਖੀ ਕਿਤੇ। ਅਰੇ ਮੈਨੂੰ ਪਹਿਲਾਂ ਇਹ ਦੱਸੋ ਵੀ ਇੰਨੀਆਂ ਔਖੀਆਂ ਔਖੀਆਂ ਤੁਸੀਂ ਯਾਦ ਕਿੱਦਾਂ ਕਰ ਲੈਂਦੇ ਜੇ? ਹੈਂ ਹੈਂ ਕੀ ਹੈਂ?
0: ਪ੍ਰੈਕਟਿਸ
1: ਪ੍ਰੈਕਟਿਸ ਪ੍ਰੈਕਟਿਸ ਮੇਕ ਡਡਵਾਲ ਪਰਫੈਕਟ, ਏਦਾਂ। ਹਾਂ ਯਾਰ, ਤੁਸੀਂ ਤੇ ਨਾ ਬੜੀਆਂ ਘੈਂਟ ਘੈਂਟ ਗੱਲਾਂ ਯਾਦ ਕਰ ਲੈਂਦੇ ਜੇ ਤੁਸੀਂ। ਮੈਨੂੰ ਵੀ ਸਿਖਾਇਓ ਪ੍ਰੈਕਟਿਸ ਕਰਨੀ ਨਾ। ਠੀਕ ਆ, ਥੈਂਕ ਯੂ ਡਡਵਾਲ ਸਾਹਿਬ, ਥੈਂਕ ਯੂ, ਬਾਏ ਬਾਏ। ਤੁਹਾਡਾ ਦਿਨ ਵਧੀਆ ਵਧੀਆ ਰਵੇ, ਥੈਂਕ ਯੂ। ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣ ਵਾਲੇ ਹੋ। ਹਾਂਜੀ ਲਾਲ ਜੀ, ਕੀ ਹਾਲ ਚਾਲ ਹੈ, ਹੁਣ ਦੱਸੋ ਤੁਸੀਂ।
2: ਜਪਾਨ ਨੇ ਇੰਗਲਿਸ਼ ਰੱਖੀ ਆਪਸ਼ਨਲ ਸਬਜੈਕਟ, ਇੱਥੇ ਆਉਂਦੇ ਆ। ਜੇ ਇੱਥੇ ਬੱਚੇ ਨੇ ਜਪਾਨੀ ਰੱਖੀ ਹੋਈ ਨਾ, ਤਾਂ ਉਹ 6 ਮਹੀਨੇ ਸਾਲ ਲਈ ਇੱਥੇ ਆਉਂਦੇ ਆ
1: ਸਟੱਡੀ
2: ਕਰਨ। ਉਹਨਾਂ ਦੀ ਇੰਟਰਸਟਿੰਗ ਬਾਅਦ ਸਾਡੇ ਫਰੈਂਡ ਘਰ ਆਏ ਹੋਏ ਸੀ ਨਾ,
1: ਜੈਪਨੀ
2: ਕੁੜੀ ਆਏ, ਆਪਣਾ ਨਾ ਬੈਠੇ ਤੇ ਅਸੀਂ ਖਾਣਾ ਖੁਣਾ ਖਾਣ ਲੱਗੇ, ਤੇ ਆਪਣੇ ਪੰਜਾਬੀ ਇਹ ਹੈ ਵੀ ਹੈ ਨੀ, ਆਪ ਨੀ ਸਿੱਖਣੀ
1: ਪੰਜਾਬੀ ਸਿਖਾ
2: ਦੇਣੇ। ਹਾਂ ਵੀ ਉਹਨੂੰ ਸਤਿ ਸ੍ਰੀ ਅਕਾਲ ਸਿਖਾਤਾ, ਮੇਰਾ ਨਾਮ ਇਹ ਹੈ, ਆਹ ਸਿਖਾਤਾ ਦੋ ਦਿਨਾਂ ਜੀ। ਕਹਿੰਦੇ ਪੰਜਾਬੀ ਬਣਾ ਕੇ ਭੇਜਦਾ,
1: ਨਾਲੇ ਉਹਨੂੰ ਨਾਲੇ ਕਹਿੰਦੇ ਹੋਣੇ ਇਹਨਾਂ ਦਾ ਖਾਣਾ ਤੇ ਐਵੇਂ ਜੇ ਅਸੀਂ ਇਹਨੂੰ ਨਾ ਆਪਣਾ ਖਾਣਾ ਖਾਣ ਲਾ ਦਿੱਤਾ।
2: ਪਹਿਲੇ ਉਹਨੂੰ ਪੁੱਛਿਆ ਵੀ ਕੀ ਖਾਣਾ ਬ੍ਰੇਕਫਾਸਟ, ਕਹਿੰਦੇ ਹੋਣਾ ਵੀ ਬ੍ਰੈਡ ਆਮਲੇਟ ਵਗੈਰਾ ਨਾ, ਤੇ ਆਪਾਂ ਬ੍ਰੈਡ ਆਮਲੇਟ ਭਾਬੀ ਨੇ ਇੱਦਾਂ ਫੁਲਕਾ ਬਣਾ ਲਿਆ ਪਰੌਂਠੇ, ਕਹਿੰਦੇ ਯੂ ਵਾਂਟ ਟਰਾਈ ਚਪਾਤੀ, ਕਹਿੰਦੇ ਚਪਾਤੀ ਕਹਿੰਦੇ ਕੀ ਨੇ, ਕਹਿੰਦੇ ਆਹ ਦੇਖ ਟਰਾਈ ਕਰ। ਹੁਣ ਟਰਾਈ ਕਰੀ, ਵਾਓ ਇਟਸ ਵੈਰੀ ਟੇਸਟੀ। ਭਾਬੀ ਕਹਿੰਦੀ ਮੈਂ ਕਹਿ ਕੇ ਭੁੱਲ ਗਈ, ਇਹ ਹੁਣ ਚਾਰ ਚਾਰ ਤੋਂ ਘੜਾ ਲੰਘਦੀ ਨੀ।
1: ਉਹਦੇ ਆਪਣੀ ਮੰਮੀ ਨੂੰ ਵੀ ਤੰਗ ਕਰੂ ਜਾ ਕੇ।
2: ਆਪਣੇ ਜਸਵਾਲ ਭਾਈ ਨਾ ਕਿਸੇ ਅਮਰੀਕਾ ਤੇ ਗਏ, ਤੇ ਉੱਥੇ ਨਾ ਬੈਠੇ ਤੇ ਆਪਣਾ ਅੱਧੇ ਘੰਟੇ ਦਾ ਇੱਕ ਉਹ ਆਇਆ ਆਪਣਾ ਫੂਡ ਡਿਲੀਵਰੀ ਵਾਲਾ, ਕਹਿੰਦਾ ਜੀ ਹਾਂ ਹਾਂਡੀ ਚਿਕਨ ਕੀਤਾ ਜੀ, ਕਹਿੰਦਾ ਹਾਂਡੀ ਚਿਕਨ ਕਿੰਨੇ ਔਡਰ ਕਰਤਾ ਜੀ ਸਾਲ ਭਾਈ, ਕਹਿੰਦੇ ਮੈਂ ਕੀਤਾ, ਕਹਿੰਦਾ ਭਾਜੀ ਤੁਸੀਂ ਕੀਤਾ ਕੀ ਹੋ, ਵਧੀਆ ਭੁੱਖ ਲੱਗੀ ਸੀ, ਤੇ ਮੈਂ ਕਿਹਾ ਹਾਂਜੀ ਚਿਕਨ ਖਾਵਾਂਗੇ। ਮਤਲਬ ਭਾਈ ਇੱਕ ਗੱਲ ਕਰਤਾ ਵੀ ਤੁਸੀਂ ਆਪਣਾ ਵੀ ਤੁਸੀਂ ਮਰਜ਼ ਆਇਆ ਤੁਸੀਂ ਕਿਹੋ ਜਿਹੇ ਕੰਮ ਕਰਨ ਦਾ, ਚਿਕਨ ਆਹੀ ਖਾ ਲਾਂਗੇ। ਕਹਿੰਦਾ ਹਾਂਡੀ, ਕਹਿੰਦਾ ਹਾਂਡੀ ਭਾਈ ਇਹਦੇ ਕੰਮ ਆ ਜਾਊਗੀ।

0: ਦੋਵਾਂ ਦਾ ਸਰਜੂਗਾ। ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਜਸਵਾਲ ਸਾਹਿਬ ਧੰਨਵਾਦ ਤੁਹਾਡਾ, ਟਾਈਗਰ ਜੀ ਧੰਨਵਾਦ। ਕਹਿੰਦੇ ਡਿਨਰ ਸੀ ਚਿਕਨ ਲੈਮ ਕਬਾਬ ਵਿਦ ਚਿਪਸ ਅਨੀਅਨ ਗਾਰਨਿਸ਼ਡ ਵਿਦ ਗਾਰਲਿਕ ਯੋਗਰਟ ਤੇ ਹੈਵ ਅ ਨਾਈਸ ਡੇ। ਥੈਂਕ ਯੂ ਟਾਈਗਰ ਜੀ। ਰਾਮਪਾਲ ਜਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਜੀ ਕਹਿੰਦੇ ਗਾਇਕ ਦੀ ਕਹਾਣੀ ਬੜੀ ਵਧੀਆ ਸੀ, ਨਹੀਂ ਸੋਰੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਰੋਤਿਆਂ ਦਾ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ। ਜਸਕਿਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ। ਮੋਰ ਦੀ ਪੂਛ ਖੰਭਾਂ ਦੇ ਉੱਤੇ ਗੋਲ ਗੋਲ ਨਿਸ਼ਾਨ ਹੁੰਦੇ ਨੇ ਜੋ ਸਿੱਕਿਆਂ ਵਰਗੇ ਲੱਗਦੇ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਮੋਰ ਦੀ ਪੂਛ 'ਤੇ ਪੈਸਾ ਟਿਮਿਆ ਹੋਇਆ ਹੈ। ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਾਜ਼ਾਰ ਦੇ ਚੱਕਰ ਦੇ ਵਿੱਚ ਵਿਸ਼ ਵੀ ਨਹੀਂ ਕੀਤੀ। ਕਿਹੜੀ ਵਿਸ਼ ਜੀ, ਮੈਨੂੰ ਧਿਆਨ 'ਚ ਨਹੀਂ ਕਿਹੜੀ ਵਿਸ਼ ਦੀ ਗੱਲ ਕਰ ਰਹੇ ਹੋ ਤੁਸੀਂ। ਧੰਨਵਾਦ ਤੁਹਾਡਾ। ਰੈਸ ਅਤੇ ਬੈਰਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਹਰਚੰਦ ਸਿੰਘ ਢਿੱਲੋਂ ਜੀ, ਅਤੇ ਧੰਨਵਾਦ ਤੁਹਾਡਾ। ਸੁਖਵਿੰਦਰ ਭੈਣ ਜੀ ਅਤੇ ਰਮਨ ਜੀ ਧੰਨਵਾਦ ਤੁਹਾਡਾ। ਹਰਜਿੰਦਰ ਸਿੰਘ ਰਾਏ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਸੇਵਕ ਸਿੰਘ ਜੀ ਕਹਿੰਦੇ ਕੱਜ ਦੀ ਕਹਾਣੀ ਬੜੀ ਵਧੀਆ, ਸਿੱਖਰ ਦਾ ਕਹਾਣੀ ਅਤੇ ਬੜਾ ਵਧੀਆ ਗੀਤ ਅਤੇ ਹੈਪੀ ਮੰਡੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਇਹਦੀ ਬੜੀ ਵਧੀਆ ਸੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਧੰਨਵਾਦ ਜੀ, ਮਿਹਰਬਾਨੀ। ਹੁਣ ਲੈਂਦੇ ਹਾਂ ਇਜਾਜ਼ਤ, ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।
1: ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: This station is now the ultimate power in the universe.
2: Radio Haji 16748.

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇੱਕ ਆਦਮੀ ਦੀ ਕਹਿ ਲਓ ਜੋ 35 ਸਾਲਾਂ ਦਾ ਸੀਗਾ, ਜਾਂ ਕਹਿ ਲਓ ਉਹਨਾਂ ਸਾਰਿਆਂ ਆਦਮੀਆਂ ਦੀ ਜੋ ਹੁਣ 35-40 ਦੇ ਨੇ। ਗੱਲ ਆ ਇੱਕ ਸਕੂਲ ਦੀ, ਜਿੱਥੇ ਵੱਡੀ ਉਮਰ ਦੇ ਕੁਝ ਬੰਦੇ ਜਾਂ ਔਰਤਾਂ ਜੋ 30-35 ਤੋਂ ਉੱਪਰ ਦੇ ਸਨ, ਉੱਥੇ ਵੋਕੇਸ਼ਨਲ ਟ੍ਰੇਨਿੰਗ ਲਈ ਆਉਂਦੇ ਸਨ, ਜਾਂ ਕਹਿ ਲਓ ਵੀ ਅੱਧ ਖੜ ਲੋਕਾਂ ਦੀ ਉਮਰ ਦਾ ਸਕੂਲ। ਉੱਥੇ ਉਹਨਾਂ ਦੀ ਟੀਚਰ ਸੀਗੀ ਸਾਰਾ। ਸਾਰਾ ਨੇ ਇੱਕ ਦਿਨ ਉਹ ਸਾਰੀ ਕਲਾਸ ਨੂੰ ਇੱਕ ਅਸਾਈਨਮੈਂਟ ਦਿੱਤੀ, ਅਸਾਈਨਮੈਂਟ ਜਿਸ ਦੇ ਵਿੱਚ ਤੁਸੀਂ ਦੱਸਣਾ ਸੀਗਾ ਕਿ ਤੁਸੀਂ ਕਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਰਿਸ਼ਤਾ ਜਿੱਥੋਂ ਤੁਸੀਂ ਮਾਫ਼ੀ ਮੰਗਣਾ ਚਾਹੁੰਦੇ ਹੋਵੋ। ਸਾਰਾ ਨੇ ਸਾਰੀ ਕਲਾਸ ਦੇ ਵਿੱਚ ਅਨਾਊਂਸ ਕੀਤਾ ਅਤੇ ਕਿਹਾ ਕਿ ਅਗਲੇ ਹਫ਼ਤੇ ਤੁਸੀਂ ਸਾਰੀ ਕਲਾਸ ਸਾਹਮਣੇ ਹਫ਼ਤੇ ਦੇ ਵਿੱਚ ਜਿਹੜਾ ਆਪਣਾ ਰਿਸ਼ਤਾ ਲੱਭ ਕੇ, ਜਾਂ ਤਾਂ ਉਹਦੇ ਕੋਲੋਂ ਮਾਫ਼ੀ ਮੰਗੀ ਅਤੇ ਜਾਂ ਉਹਨੂੰ ਦੱਸਿਆ ਕਿ ਤੁਸੀਂ ਉਹਨੂੰ ਕਿੰਨਾ ਪਿਆਰ ਕਰਦੇ ਹੋ। ਹੁਣ ਉੱਥੇ ਹੀ ਉਸੇ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਇੱਕ ਲੜਕਾ ਸੀ ਸੈਮ। ਸੈਮ 35 ਸਾਲਾਂ ਦਾ ਸੀ। ਘਰੇ ਜਾਂਦੇ ਨੂੰ ਸੈਮ ਦੇ ਦਿਮਾਗ ਦੇ ਵਿੱਚ ਬੜੀ ਗੱਲ ਜੀ ਛਿੜੀ ਕਿ ਇਹ ਕਿੱਦਾਂ ਦੀ ਅਸਾਈਨਮੈਂਟ ਹੋਈ, ਇਹ ਕੋਈ ਅਸਾਈਨਮੈਂਟ ਆ ਦੇਣ ਵਾਲੀ? 35 ਸਾਲਾਂ ਦੀ ਉਮਰ 'ਚ ਬੰਦਾ ਕੀ ਕਿਸੇ ਨਾਲ ਕਵੇ ਕਿਸੇ ਨੂੰ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਜਾਂ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਵੱਡਿਆਂ ਕੀਤਾ ਗਿਆ ਸੀ, ਜਾਂ ਜਿਸ ਤਰੀਕੇ ਦੇ ਨਾਲ ਕਾਫ਼ੀ ਮਰਦਾਂ ਨੂੰ ਵੱਡਿਆਂ ਕੀਤਾ ਜਾਂਦਾ ਕਿ ਪਿਆਰ ਕਮਜ਼ੋਰੀ ਆ, ਜਾਂ ਥੋੜ੍ਹੀ ਜਿਹੀ ਈਗੋ ਲਈ ਆਪਾਂ ਤੁਰੇ ਫਿਰਦੇ। ਗੱਡੀ 'ਚ ਜਾਂਦੇ ਨੂੰ ਦਿਮਾਗ ਦੇ ਵਿੱਚ ਆਪਣੇ ਬਾਪ ਦਾ, ਆਪਣੇ ਡੈਡੀ ਦਾ ਖਿਆਲ ਆਉਂਦਾ, ਜਿਸ ਨਾਲ ਉਹ ਪਿਛਲੇ 5 ਸਾਲਾਂ ਤੋਂ ਚੰਗੀ ਤਰ੍ਹਾਂ ਬੋਲਚਾਲ ਦੇ ਵਿੱਚ ਸ਼ਾਮਲ ਨਹੀਂ ਸੀਗਾ। ਕੋਈ ਹੋਈ ਬਹਿਸ ਜਿਸ ਤੋਂ ਬਾਅਦ ਗੱਲ ਇੰਨੀ ਵਧੀ ਕਿ ਹੁਣ ਉਹਨਾਂ ਦੇ ਵਿੱਚ ਗੱਲਬਾਤ ਮਸਾਂ ਹੀ ਹੁੰਦੀ ਸੀ। ਸੋਚਦੇ ਸੋਚਦੇ ਨੂੰ ਆਇਆ ਕਿ ਮੈਂ ਆਪਣੇ ਬਾਪ ਤੋਂ ਮਾਫ਼ੀ ਮੰਗਾਂ, ਉਹਨੂੰ ਦੱਸਾਂ ਵੀ ਮੈਂ ਉਹਨੂੰ ਕਿੰਨਾ ਪਿਆਰ ਕਰਦਾ। ਸੋਚਣ ਦੀ ਦੇਰ ਸੀ, ਉਹ ਥੋੜ੍ਹਾ ਭਾਵੁਕ ਵੀ ਮਹਿਸੂਸ ਕਰਨ ਲੱਗਾ। ਘਰੇ ਪਹੁੰਚਿਆ ਤੇ ਆਪਣੀ ਘਰਵਾਲੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਂ ਕੱਲ੍ਹ ਆਪਣੇ ਬਾਪ ਨੂੰ ਫੋਨ ਲਾ ਕੇ ਉਹਦੇ ਕੋਲੋਂ ਮਾਫ਼ੀ ਮੰਗਣੀ ਆ, ਜਾਂ ਉਹਨੂੰ ਮਿਲਣ ਜਾਣਾ। ਉਸ ਦਿਨ ਉਹ ਦੋਵੇਂ ਜੀ ਬਹਿ ਕੇ ਬੜੀਆਂ ਗੱਲਾਂ ਕਰਦੇ ਨੇ, ਜੋ ਵੀ ਸਾਰੀਆਂ ਚੀਜ਼ਾਂ ਹੁੰਦੀਆਂ। ਹਫ਼ਤੇ ਪਿੱਛੋਂ ਜਦੋਂ ਕਲਾਸ ਦੇ ਵਿੱਚ ਪਹੁੰਚਦਾ ਤਾਂ ਸਾਰਾ ਵੀ ਉਹਨੂੰ ਸੇਮ ਚੀਜ਼ ਪੁੱਛਦੀ ਵੀ ਸਾਰਿਆਂ ਨੇ ਕੀ ਕੁਝ ਕੀਤਾ, ਕਿਹਦੇ ਕੋਲੋਂ ਮਾਫ਼ੀ ਮੰਗੀ। ਸਾਰਾ ਸੋਚ ਰਹੀ ਸੀ ਕਿ ਸ਼ਾਇਦ ਕੋਈ ਲੜਕੀ ਹੱਥ ਖੜਾ ਕਰੇਗੀ, ਪਰ ਲੜਕਾ ਜਿਹਨੇ ਹੱਥ ਖੜਾ ਕੀਤਾ ਸੀ ਉਹ ਪਹਿਲਾਂ ਹੀ ਥੋੜ੍ਹਾ ਭਾਵੁਕ ਸੀਗਾ। ਉਹਨੇ ਉਹੀ ਆਪਣੀ ਗੱਲ ਦੁਹਰਾਈ ਕਿ ਪਿਛਲੀ ਵਾਰ ਜਦੋਂ ਮੈਂ ਇੱਥੋਂ ਗਿਆ, ਰਸਤੇ 'ਚ ਸੋਚਦਾ ਗਿਆ, ਸੋਚਿਆ ਕਿ ਆਪਣੇ ਬਾਪ ਤੋਂ ਮਾਫ਼ੀ ਮੰਗੂੰਗਾ, ਉਸ ਦਿਨ ਘਰੇ ਜਾ ਕੇ ਆਪਣੀ ਵਾਈਫ ਦੇ ਨਾਲ ਵੀ ਮੈਂ ਕਿੰਨਾ ਚਿਰ ਗੱਲਾਂ ਕਰਦਾ ਰਿਹਾ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਆਪਣੇ ਬਾਪ ਕੋਲੋਂ ਮਾਫ਼ੀ ਮੰਗਣ ਲੱਗਾ, ਉਹ ਵੀ ਖੁਸ਼ ਹੋਈ। ਕਹਿੰਦਾ ਉਸ ਰਾਤ ਮੈਂ ਅਤੇ ਮੇਰੀ ਘਰਵਾਲੀ ਨੇ ਕਾਫ਼ੀ ਦੇਰ ਤੱਕ ਗੱਲਾਂ ਕੀਤੀਆਂ ਰਿਸ਼ਤਿਆਂ ਬਾਰੇ, ਅਸੀਂ ਕਿਹਨਾਂ ਨੂੰ ਪਿਆਰ ਕਰਦੇ ਹਾਂ, ਆਪਣੇ ਆਲੇ ਦੁਆਲੇ ਬਾਰੇ। ਕਹਿੰਦਾ ਉਹ ਰਾਤ ਬੜੀ ਸੋਹਣੀ ਰਾਤ ਸੀਗੀ, ਮੈਨੂੰ ਨਹੀਂ ਚੇਤਾ ਕਿ ਇਹ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨਾਲ ਏਡਾ ਸੋਹਣਾ ਸਮਾਂ ਕਦੋਂ ਬਤੀਤ ਕੀਤਾ ਹੋਵੇ। ਕਹਿੰਦਾ ਅਗਲੇ ਦਿਨ ਮੈਂ ਜਦੋਂ ਉੱਠਿਆ ਤੇ ਆਪਣੇ ਬਾਪ ਨੂੰ ਫੋਨ ਕੀਤਾ, ਜਿਹੜਾ ਗੁੱਸੇ 'ਚ ਸੀ ਮੇਰੇ ਨਾਲ ਤੇ ਜਿਹਨਾਂ ਨਾਲ ਮੈਂ ਵੀ ਗੁੱਸੇ ਸੀ। ਜਦੋਂ ਉਹਨੂੰ ਫੋਨ ਕੀਤਾ ਆਪਣੇ ਬਾਪ ਨੂੰ, ਤੇ ਦੂਜੇ ਪਾਸਿਓਂ ਉਹਦੀ ਵੀ ਗਰੰਪੀ ਜਿਹੀ ਆਵਾਜ਼ ਆਈ, ਵਾਟ ਡੂ ਯੂ ਵਾਂਟ ਨਾਓ, ਹੁਣ ਕੀ ਚਾਹੀਦਾ ਤੈਨੂੰ?
ਤੇ ਕਹਿੰਦਾ ਮੈਂ ਬਸ ਇੰਨੀ ਰਿਕੁਐਸਟ ਕੀਤੀ ਕਿ ਮੈਂ ਸ਼ਾਮੀ ਤੁਹਾਨੂੰ ਮਿਲਣਾ ਚਾਹੁੰਦਾ। ਸ਼ਾਮ ਦਾ ਸਮਾਂ ਹੋਇਆ, ਕੰਮ ਤੋਂ 5 ਵਜੇ ਵਿਹਲਾ ਹੋ ਕੇ ਸਿੱਧਾ ਬਾਪ ਵੱਲ ਹੀ ਚਲਾ ਗਿਆ ਉਹਦੇ ਘਰੇ। ਰਾਸਤੇ 'ਚ ਹੀ ਸੋਚੀ ਜਾਂਦਾ ਸੀਗਾ ਕਿ ਕਿਧਰੇ ਮਾਂ ਨਾ ਦਰਵਾਜ਼ਾ ਖੋਲ ਦੇ, ਕਿਉਂਕਿ ਜੇ ਮਾਂ ਨੇ ਦਰਵਾਜ਼ਾ ਖੋਲਿਆ ਤਾਂ ਮੈਂ ਸ਼ਾਇਦ ਮਾਂ ਨੂੰ ਹੀ ਦੱਸਣਾ ਪਊਗਾ, ਮਾਂ ਹੀ ਅੱਗੇ ਬਾਪ ਨੂੰ ਦੱਸੇਗੀ। ਪਰ ਕੁਦਰਤੀ ਜਦੋਂ ਪਹੁੰਚਿਆ ਤੇ ਬਾਪ ਨੇ ਦਰਵਾਜ਼ਾ ਖੋਲਿਆ। ਬਾਪ ਦਾ ਚਿਹਰਾ ਸੀ ਜਿਹੜਾ, ਉਸ ਤੋਂ ਗੁੱਸਾ ਸਾਫ਼ ਪੜਿਆ ਜਾ ਸਕਦਾ ਸੀ, ਪਰ ਜਿਹੜਾ ਲੜਕਾ ਸੀ ਉਹਨੇ ਇੱਕ ਵੀ ਪਲ ਨਾ ਗਵਾਇਆ ਤੇ ਆਪਣੇ ਬਾਪ ਦਾ ਹੱਥ ਫੜ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਨੂੰ ਮਾਫ਼ੀ ਦੇਈ ਜੇ ਮੈਂ ਤੇਰਾ ਦਿਲ ਦਿਖਾਇਆ ਹੋਵੇ ਕਦੇ। ਇੱਕ ਪੁੱਤਰ ਦਾ ਆਪਣੇ ਬਾਪ ਨੂੰ ਕਹਿਣਾ ਤੇ ਬਾਪ ਨਾ ਪਿਘਲੇ। ਉਸਦਾ ਬਾਪ ਵੀ ਉਹਨੂੰ ਗੱਲ ਨਾਲ ਲਾ ਲੈਂਦਾ ਤੇ ਕਹਿੰਦਾ ਕਿ ਮੈਨੂੰ ਪਤਾ ਤੂੰ ਮੈਨੂੰ ਬਹੁਤ ਪਿਆਰ ਕਰਦਾ ਤੇ ਪਿਆਰ ਤੈਨੂੰ ਮੈਂ ਵੀ ਬੜਾ ਕਰਦਾ, ਪਰ ਕਦੇ ਕਹਿ ਨਹੀਂ ਸਕਿਆ। ਅੱਜ ਤੂੰ ਕਿਹਾ ਆ ਤੇ ਮੈਂ ਕਹਿ ਰਿਹਾ। ਉਸ ਤੋਂ ਬਾਅਦ ਪਿਓ ਪੁੱਤ ਨੇ ਕਾਫੀ ਚਿਰ ਗੱਲਾਂ ਕੀਤੀਆਂ। ਮਾਂ ਵੀ ਲਾਗੇ ਬੈਠੀ ਦੇਖਦੀ ਰਹੀ, ਰੋਂਦੀ ਰਹੀ, ਹੱਸਦੀ ਰਹੀ। ਪਰ ਅੱਜ ਉਹਨੂੰ ਲੱਗ ਰਿਹਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਫਤਿਹ ਕਰ ਲਈ ਆ। ਉਹ ਪਿਆਰ ਆਪਣੇ ਬਾਪ ਲਈ ਸ਼ਾਇਦ ਕਿੰਨੇ ਚਿਰ ਤੋਂ ਲੁਕਾਈ ਬੈਠਾ ਸੀ। ਫਿਰ ਅਗਲੇ ਦਿਨ ਕੰਮ ਤੇ ਜਾਣਾ ਸੀ, ਅਗਲੇ 1-2 ਦਿਨ ਮਿਲਣ ਦਾ ਵਾਅਦਾ ਕਰਕੇ ਉਹ ਫਿਰ ਘਰੇ ਆ ਗਿਆ। ਅਗਲੀਆਂ 1-2 ਮੁਲਾਕਾਤਾਂ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਉਸਦਾ ਬਾਪ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਤੇ ਸ਼ਾਇਦ ਕੁਝ ਮਹੀਨੇ ਜਾਂ ਸਾਲਾਂ ਦਾ ਮਹਿਮਾਨ ਹੈ। ਜਿਵੇਂ ਉਹਨੂੰ ਇੱਕ ਹੋਰ ਝਟਕਾ ਲੱਗਾ ਹੋਵੇ। ਇਹਨੇ ਤਾਂ ਸੁਣਿਆ ਬਿਨਾਂ ਹੀ ਚੱਲ ਜਾਣਾ ਸੀਗਾ ਕਿ ਮੈਂ ਇਹਨੂੰ ਕਿੰਨਾ ਪਿਆਰ ਕਰਦਾ ਜਾਂ ਮੈਂ ਇਸ ਤੋਂ ਮਾਫ਼ੀ ਚਾਹੁੰਦਾ। ਜਦੋਂ ਉਹ ਲੜਕਾ ਆਪਣੀ ਕਹਾਣੀ ਕਲਾਸ ਦੇ ਵਿੱਚ ਦੱਸ ਰਿਹਾ ਸੀ ਤੇ ਸਾਰੇ ਰੋ ਰਹੇ ਸੀ, ਸਾਰੇ ਭਾਵੁਕ ਸੀ। ਇਹ ਸੀ ਕਹਾਣੀ, ਪਰ ਜੋ ਸਾਨੂੰ ਸਿੱਖਣ ਨੂੰ ਮਿਲਿਆ ਕਿ ਦੇਰ ਨਾ ਹੋ ਜੇ। ਕੁਝ ਰਿਸ਼ਤੇ ਨੇ, ਕੁਝ ਸੱਜਣ ਨੇ, ਕੁਝ ਯਾਰ ਨੇ ਜਿਨ੍ਹਾਂ ਤੋਂ ਅਸੀਂ ਐਵੇਂ ਮੂੰਹ ਵੱਟੀ ਬੈਠੇ ਹਾਂ, ਪਰ ਇੱਕ ਕੋਸ਼ਿਸ਼ ਕਰਕੇ ਤਾਂ ਦੇਖੀਏ, ਕਹਿ ਕੇ ਤਾਂ ਦੇਖੀਏ ਕਿ ਡੈਡੀ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਮੇਰੇ ਵੀਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਭੈਣ ਮੇਰੀਏ ਤੂੰ ਮੈਨੂੰ ਬਹੁਤ ਪਿਆਰੀ ਹੈ। ਕਈ ਵਾਰੀ ਤਲਖੀਆਂ ਇਸੇ ਕਰਕੇ ਵੱਧਦੀਆਂ ਜਾਂਦੀਆਂ ਕਿ ਅਸੀਂ ਕੁਝ ਕਹਿਣਾ ਮੁਨਾਸਿਬ ਨਹੀਂ ਸਮਝਦੇ। ਸਾਨੂੰ ਲੱਗਦਾ ਕਿ ਬਿਨਾਂ ਕਿਹਾ ਹੀ ਸਰਚਣਾ, ਪਰ ਬੋਲਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਦੇਰ ਹੋ ਜੇ, ਇਸ ਤੋਂ ਪਹਿਲਾਂ ਕਿਉਂ ਰਵੇ ਨਾ ਰਿਸ਼ਤਾ ਤੇ ਬਾਅਦ ਚੋਂ ਬੰਦਾ ਇੱਕ ਬੋਝ ਜਿਹਾ ਚੁੱਕੀ ਫਿਰੇ ਕਿ ਇਹ ਮਾਫ਼ੀ ਰਹਿ ਗਈ ਤੇ ਪਿਆਰ ਵੀ ਰਹਿ ਗਿਆ। ਸੋ ਸਮਾਂ ਹੁੰਦਿਆਂ ਸਾਂਭ ਲਿਆ ਜਾਵੇ, ਬਾਅਦ ਚੋਂ ਫਿਰ ਨਾ ਪਛਤਾਉਣਾ ਪਵੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗਿਆ ਹੋਊਗੀ। ਇਹ ਸੁਣੀ ਸੀ ਮੈਂ ਜਸਵੀਰ ਧਾਲੀਵਾਲ ਹੋਣਾ ਕੋਲ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 18 ਜੂਨ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਚੰਗੀ ਖਬਰ, ਅਮਰੀਕਾ ਇਰਾਨ ਜੰਗ ਖਤਮ ਹੋਣ ਦੇ ਉੱਤੇ ਹੁਣ ਅਧਿਕਾਰਕ ਮੋਹਰ ਲੱਗ ਗਈ ਹੈ। ਆਖਿਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸ਼ਾਂਤੀ ਸਮਝੌਤੇ ਦੇ ਉੱਤੇ ਹਸਤਾਖਰ ਕਰ ਰਹੇ ਨੇ। ਫਰਾਂਸ ਦੇ ਵਿੱਚ ਚੱਲ ਰਿਹਾ G7 ਸਿਖਰ ਸਮਿਟ ਉਸ ਪਲ ਦਾ ਗਵਾਹ ਬਣਿਆ ਜਦੋਂ ਟਰੰਪ ਨੇ ਵਰਸਾਏ ਮਹਿਲ ਦੇ ਵਿੱਚ ਇਰਾਨ ਦੇ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਉਸ ਸਮਝੌਤੇ ਦੇ ਉੱਤੇ ਡਿਨਰ ਦੇ ਦਰਮਿਆਨ ਸਾਈਨ ਕੀਤੇ, ਜਿਸ ਦੀ ਮੇਜ਼ਬਾਨੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਦੇ ਮਹਿਲ ਦੇ ਅੰਦਰ ਕੀਤੀ ਜਾ ਰਹੀ ਸੀ। ਇਹ ਪਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਟਕਰਾਅ ਨੂੰ ਖਤਮ ਕਰਨ ਦੀ ਦਿਸ਼ਾ ਦੇ ਵਿੱਚ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਖੀਰ ਦੇ ਵਿੱਚ ਇੱਕ ਵੱਡੀ ਕੂਟਨੀਤਕ ਉਪਲਬਧੀ ਬਣ ਕੇ ਸਾਹਮਣੇ ਆਇਆ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੈਕਰੋਨ ਤੇ ਹੋਰਨਾਂ ਮਹਿਮਾਨ ਡਿਨਰ ਟੇਬਲ ਦੇ ਉੱਤੇ ਬੈਠੇ ਨਾਲ ਡੋਨਲਡ ਟਰੰਪ ਪੀਸ ਐਗਰੀਮੈਂਟ ਦੀ ਹਾਰਡ ਕਾਪੀ ਦੇ ਉੱਤੇ ਹਸਤਾਖਰ ਕਰ ਰਹੇ ਨੇ। ਟਰੰਪ ਦੇ ਹਸਤਾਖਰ ਕਰਦੇ ਹੀ ਉੱਥੇ ਮੌਜੂਦ ਮਹਿਮਾਨਾਂ ਨੇ ਤਾਲੀ ਵਜਾ ਕੇ ਇਸ ਦਾ ਸਵਾਗਤ ਕੀਤਾ। ਕਈ ਦਿਨਾਂ ਤੱਕ ਇਸ ਖਬਰ ਨੂੰ ਸੀਕ੍ਰੈਟ ਰੱਖਣ ਤੋਂ ਬਾਅਦ ਬੁੱਧਵਾਰ ਦੇ ਦਿਨ ਅਮਰੀਕੀ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਇਰਾਨ ਦੇ ਨਾਲ ਹੋਏ ਇਸ MOU ਮਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਬਾਰੇ ਜਾਣਕਾਰੀ ਦਿੱਤੀ। ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਉਸ ਡਰਾਫਟ ਦੇ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਦੇ ਵਿੱਚ ਇਰਾਨ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਸਮਝੌਤੇ ਦੇ ਵਿੱਚ ਅਮਰੀਕੀ ਡਰਾਫਟ ਦੇ ਵਿੱਚ ਕੁਝ ਅਹਿਮ ਗੱਲਾਂ ਸ਼ਾਮਲ ਕੀਤੀਆਂ ਗਈਆਂ, ਜਿਵੇਂ ਇਰਾਨ ਦੇ ਹਾਈਲੀ ਐਨਰਿਚਡ ਯੂਰੇਨੀਅਮ ਨੂੰ ਘੱਟ ਕਰਨ ਦੇ ਲਈ ਔਰ ਹੇਠਲੇ ਪੱਧਰ 'ਤੇ ਲੈ ਕੇ ਆਉਣ ਦੇ ਲਈ ਇਰਾਨ ਨੂੰ ਕਿਹਾ ਜਾਏਗਾ 60 ਦਿਨਾਂ ਦੇ ਲਈ ਹੋਰਮੁਜ਼ ਸਟ੍ਰੇਟ ਤੋਂ ਬਿਨਾਂ ਕਿਸੇ ਟੈਰਿਫ ਦੇ ਗੁਜ਼ਰਨ ਦੀ ਵਿਵਸਥਾ ਕੀਤੀ ਜਾਏਗੀ। ਹਾਲਾਂਕਿ ਇਸ ਡੀਲ ਦੇ ਭਵਿੱਖ ਦੇ ਵਿੱਚ ਸ਼ੁਲਕ ਵਸੂਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹ ਸ਼ੁਲਕ ਇਰਾਨ ਹੀ ਵਸੂਲ ਸਕਦਾ ਓਮਾਨ ਦੇ ਨਾਲ ਰਲ ਕੇ। ਡੀਲ ਦੇ ਵਿੱਚ ਲੈਬਨਾਨ ਦੇ ਅੰਦਰ ਹਿਜਬੁੱਲਾ ਦੇ ਖਿਲਾਫ ਹਾਲੀਆ ਹਮਲਿਆਂ ਤੋਂ ਬਾਅਦ ਉਹਨਾਂ ਦੀ ਖੇਤਰੀ ਅਖੰਡਤਾ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਬਾਰੇ ਵੀ ਇੱਕ ਦਲੀਲ ਰੱਖੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਟਰੰਪ ਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਐਤਵਾਰ ਦੇ ਦਿਨ ਸਮਝੌਤੇ ਦੇ ਉੱਤੇ ਡਿਜੀਟਲ ਰੂਪ ਦੇ ਵਿੱਚ ਹਸਤਾਖਰ ਕਰ ਚੁੱਕੇ ਸੀ, ਪਰ ਹੁਣ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਭਲਕੇ ਸਵਿਟਜ਼ਰਲੈਂਡ ਦੇ ਵਿੱਚ ਰਸਮੀ ਤੌਰ ਦੇ ਉੱਤੇ ਹਸਤਾਖਰ ਕੀਤੇ ਜਾਣੇ ਨੇ। ਲੇਕਿਨ ਇਸ ਸਮਝੌਤੇ ਦੇ ਬਾਰੇ ਜਾਣਕਾਰੀ ਦੇਣ ਬਾਰੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਰਸਾਏ ਦੇ ਵਿੱਚ ਪਹਿਲਾਂ ਹੀ ਹਸਤਾਖਰ ਕਰ ਦਿੱਤੇ ਗਏ ਨੇ, ਇਸ ਕਰਕੇ ਹੁਣ ਕੱਲ੍ਹ ਦੇ ਦਿਨ ਕੀ ਹੋਏਗਾ ਇਸ ਦੇ ਉੱਤੇ ਵੀ ਪੂਰੀ ਦੁਨੀਆ ਦੀ ਨਿਗਾਹ ਨੇ। ਉੱਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤੋਂ ਫੀਸ ਵਸੂਲੀ ਜਾਏਗੀ। ਜਦਕਿ ਦੋਹਾਂ ਧਿਰਾਂ ਦੇ ਦਰਮਿਆਨ ਹੋਏ ਸਮਝੌਤੇ 'ਚ ਕਿਹਾ ਗਿਆ ਸੀ ਕਿ ਇਰਾਨ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਵਸੂਲੇਗਾ, ਕੋਈ ਫੀਸ ਨਹੀਂ ਲਗਾਏਗਾ। ਪਰ ਗਲੀਬਾਫ ਨੇ ਸਰਕਾਰੀ TV ਦੇ ਉੱਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਹੋਰਮੁਜ਼ ਸਟ੍ਰੇਟ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਨਹੀਂ ਜਾ ਸਕਦਾ। ਇਰਾਨ ਨੂੰ ਹੋਰਮੁਜ਼ ਸਟ੍ਰੇਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਲੈਣ ਦਾ ਹੱਕ ਹੈ ਅਤੇ ਜ਼ਾਹਰ ਜੀ ਗੱਲ ਹੈ ਕਿ ਅਸੀਂ ਇਹਦੀਆਂ ਸਰਵਿਸਿਜ਼ ਦੇ ਲਈ ਸ਼ੁਲਕ ਵਸੂਲਾਂਗੇ ਵੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੇ ਬੇਂਸ ਦੇ ਵਿੱਚ G7 ਸਮਿਟ ਦੇ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਉੱਤੇ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਗਲੀਬਾਫ ਨੇ ਇਹ ਬਿਆਨ ਦਿੱਤਾ, ਨਾਲੇ ਇੱਕ ਹੋਰ ਵਿਵਾਦਿਤ ਬਿਆਨ ਵੀ ਦਿੱਤਾ। ਗਲੀਬਾਫ ਨੇ ਕਿਹਾ ਹੈ ਕਿ ਅੰਤਮ ਸਮਝੌਤਾ ਹੋ ਗਿਆ ਪਰ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਉਹਨਾਂ ਨੇ ਡੋਨਲਡ ਟਰੰਪ ਨੂੰ ਸਿਖਰਲੇ ਕਮਾਂਡਰ ਹਜ਼ ਕਾਸਮ ਦੀ ਹੱਤਿਆ ਦਾ ਮਾਸਟਰ ਮਾਈਂਡ ਵੀ ਦੱਸਿਆ। ਦਰਅਸਲ ਮੁਹੰਮਦ ਬਗਰ ਗਲੀਬਾਫ ਇਰਾਨ ਦੀ ਗੱਲਬਾਤ ਕਰਨ ਵਾਲੀ ਟੀਮ ਦਾ ਜਾਂ ਉਸ ਵਫਦ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਨ ਨਾ ਹੁੰਦੇ ਹੋਏ ਵੀ ਨਿਭਾਉਣੀ ਪੈ ਰਹੀ ਹੈ। ਮੁਹੰਮਦ ਬਗਰ ਗਲੀਬਾਫ ਇਰਾਨੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ IBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਗਏ ਕਿ ਮੈਂ ਖੁਦ ਵਫਦ ਦੀ ਟੀਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਮੇਰਾ ਮਨ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਇਹ ਕੰਮ ਕੀਤਾ। ਔਰ ਟਰੰਪ ਨੇ ਹਜ਼ ਕਾਸਿਮ ਦੀ ਹੱਤਿਆ ਕੀਤੀ ਹੈ, ਉਸਦਾ ਮਾਸਟਰ ਮਾਈਂਡ ਜਨਰਲ ਸੁਲੇਮਾਨੀ ਪੂਰੇ ਇਸਲਾਮੀ ਜਗਤ ਦੇ ਲਈ ਕਾਫ਼ੀ ਜ਼ਿਆਦਾ ਰੁਤਬਾ ਰੱਖਦੇ ਸੀ। ਉਹਨਾਂ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਲਈ ਅਜਿਹੇ ਵਿਅਕਤੀ ਦੇ ਨਾਲ ਕਿਸੇ ਵੀ ਟੈਕਸਟ ਦੇ ਉੱਤੇ ਕੋਈ ਹਸਤਾਖਰ ਕਰਨਾ ਆਸਾਨ ਹੋਏਗਾ। ਬਹਿਰਾਲ ਗਲੀਬਾਫ ਤਾਂ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮਸੂਦ ਪੇਜ਼ਿਸ਼ਕਿਆਨ ਜ਼ਰੂਰ ਕਰਨਗੇ। ਉੱਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ
ਦੋਹਾਂ ਨੂੰ ਵਧਾਈ ਦਿੱਤੀ ਹੈ ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ ਸ਼ਾਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਕ ਇਸਲਾਮਾਬਾਦ MOU ਇਲੈਕਟ੍ਰਾਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦੇ ਆਇਆ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ ਉੱਥੋਂ ਨਾਕਾਬੰਦੀ ਖਤਮ ਹੋਏਗੀ ਸ਼ਾਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ ਸ਼ਾਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸੈਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ ਅਬਾਸ ਅਰਾਕਚੀ ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ੍ਹ ਸਕਿਆ ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਸਾਊਦੀ ਅਰਬ ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ ਯੋਸ਼ੀਤਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ ਹਾਈ ਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ ਇਹ ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ ਖਬਰ ਏਜੰਸੀ PTA ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ ਇਸੇ ਆਧਾਰ ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ ਉੱਥੇ ਪਟਨਾ ਤੋਂ ਅਗਲੀ ਖਬਰ ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ਼ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ਼ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ ਪ੍ਰਿੰਸ ਯਾਦਵ ਦੇ ਭਰਾ ਰੌਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ ਡਾਕਟਰ ਰਾਮ ਸ਼ੰਕਰ ਪ੍ਰਸਾਦ ਅਤੇ ਕਨਈਆ ਕੁਮਾਰ ਸਿੰਘ ਨੇ
ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜ਼ਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੌਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੌਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੌਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ। ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ I4C ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਅਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ GRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਹੈ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ, ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCRP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ। ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਹਵਾਈ ਅੱਡੇ ਤੋਂ 15 ਜੁਲਾਈ ਨੂੰ ਕੌਮਾਂਤਰੀ ਉਡਾਨ ਸੇਵਾਵਾਂ ਸ਼ੁਰੂ ਹੋ ਸਕਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਮੁੰਬਈ ਮਹਾਨਗਰ ਦਾ ਇਹ ਦੂਜਾ ਕੌਮਾਂਤਰੀ ਹਵਾਈ ਅੱਡਾ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ। ਇਸ ਏਅਰਪੋਰਟ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 15 ਜੁਲਾਈ ਤੋਂ ਕਾਰਗੋ ਉਡਾਨਾਂ ਸ਼ੁਰੂ ਹੋ ਜਾਣਗੀਆਂ ਅਤੇ ਫਿਰ ਹਫ਼ਤਾਵਾਰੀ ਉਡਾਨਾਂ ਦੀ ਗਿਣਤੀ ਜਿਹੜੀ ਉਹ 18 ਤੱਕ ਹੋ ਜਾਏਗੀ ਅਤੇ ਨਾਲ ਹੀ ਜਿਹੜੀਆਂ ਇੰਟਰਨੈਸ਼ਨਲ ਉਡਾਨਾਂ ਨੇ ਉਹ ਵੀ ਜਲਦ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਅੰਤਮ ਪ੍ਰਕਿਰਿਆ ਇਸ ਦੀ ਪੂਰੀ ਕਰ ਲਈ ਗਈ ਹੈ ਔਰ ਇਸ ਦਰਮਿਆਨ 5 ਜੁਲਾਈ ਦੇ ਆਲੇ ਦੁਆਲੇ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਕਾਰਗੋ ਉਡਾਨਾਂ ਤਾਂ ਘੱਟੋ ਘੱਟ ਸ਼ੁਰੂ ਕਰ ਹੀ ਦਿੱਤੀਆਂ ਜਾਣਗੀਆਂ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ੍ਹ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਅਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ 80 ਬਿਲੀਅਨ ਤੱਕ ਡਾਲਰ ਤੱਕ ਹੋਰ ਚੱਕ ਦੇਣਗੇ, ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਤਾਂ ਬਜਟ ਕੀਤਾ ਜਾਵੇ, ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ, ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4 ਛੱਡੋ 5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ, ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ, ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ। ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ਼ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ, ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ, ਕਿਵੇਂ ਇਹ ਬੈਨਰ ਟੰਗਿਆ, ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ, ਉਸ ਦੀ ਉਹ ਜਾਂਚ ਕਰਵਾਉਣਗੇ। ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ, SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ, ABC ਨੂੰ ਅਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ ਕਿ ਮੇਰੇ ਆਲੇ ਦੁਆਲੇ ਨਾ ਦਿਖਿਓ, ਨੇੜੇ ਤੇੜੇ ਨਾ ਦਿਖਿਓ। ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜਿਹੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ
ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਜਾਂ ਇੰਝ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ। ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ, ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ ਫੈਡਰਲ ਚੋਣਾਂ ਜਿੱਤ ਗਏ ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ, ਆਲਸੀ ਹੋ ਗਏ ਨੇ, ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ, ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ, ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ, ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ 50% ਤੱਕ ਦਾ ਉਹ ਡਿਸਕਾਊਂਟ ਹੈ, ਉਹ ਪਹਿਲਾਂ $2 million ਦੇ ਟਰਨਓਵਰ ਵਾਲੀਆਂ ਜਿਹੜੀਆਂ ਕੰਪਨੀਆਂ ਸੀ ਜਾਂ ਅਦਾਰੇ ਸੀ ਜਾਂ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਹੀ ਦਿੱਤਾ ਜਾਣਾ ਸੀ ਪਰ ਹੁਣ ਉਸ ਨੂੰ ਵਧਾ ਕੇ $10 million ਤੱਕ ਕੀਤਾ ਜਾ ਸਕਦਾ। ਯਾਨੀ ਕਿ $10 million ਜਾਂ ਇਸ ਤੋਂ ਵੱਧ ਘੱਟ ਕਮਾਈ ਕਰਨ ਵਾਲੇ ਤੁਸੀਂ ਅਦਾਰੇ ਹੋ ਤਾਂ ਐਕਸਟਰਾ ਕੈਪੀਟਲ ਗੇਨਸ ਟੈਕਸ ਜਿਹੜਾ ਉਹ ਤੁਹਾਡੇ 'ਤੇ ਲਾਗੂ ਹੋ ਸਕਦਾ ਹੈ। ਇਸ ਦਾ ਮਕਸਦ ਇਹੀ ਹੈ ਕਿ ਲੇਬਰ ਪਾਰਟੀ ਕਾਰੋਬਾਰੀਆਂ ਨੂੰ ਵੀ ਆਪਣੇ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ। ਜ਼ਿਆਦਾਤਰ ਬਿਜ਼ਨਸ ਜਿਹੜੇ ਨੇ ਉਹਨਾਂ ਨੂੰ ਐਕਟਿਵ ਐਸੈਟ ਡਿਸਕਾਊਂਟ ਦੇ ਨਾਮ ਦੇ ਉੱਤੇ 50% ਡਿਸਕਾਊਂਟ ਦਿੱਤਾ ਜਾਂਦਾ ਸੀ ਉਹਨਾਂ ਦੇ ਉੱਤੇ ਕਰੰਟਲੀ ਅਪਲਾਈ ਹੋ ਰਿਹਾ ਸੀ ਜਿਨ੍ਹਾਂ ਦੀ ਸਾਲਾਨਾ ਟਰਨਓਵਰ $2 million ਸੀ ਪਰ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਨਵਾਂ ਪ੍ਰਪੋਜ਼ਲ ਵੱਡੇ ਵਪਾਰਕ ਅਦਾਰਿਆਂ ਨੂੰ ਜਾਂ ਮੱਧਮ ਦਰਜ ਦੇ ਅਦਾਰਿਆਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰੇਗਾ ਜਿਨ੍ਹਾਂ ਤੋਂ ਲੇਬਰ ਪਾਰਟੀ ਟੁੱਟਦੀ ਜਾ ਰਹੀ ਸੀ। ਉਧਰ ਐਨੂਅਲ ਕੁਆਕੇਲੀ ਸਿੰਡੋਮਸ ਯਾਨੀ QS ਯੂਨੀਵਰਸਿਟੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਦੁਨੀਆ ਦੀਆਂ 500 ਦੇ ਕਰੀਬ ਯੂਨੀਵਰਸਿਟੀਆਂ ਸਿਖਰ ਲੀਆਂ ਉਹਨਾਂ ਦੀ ਰੈਂਕਿੰਗ, ਹਾਲਾਂਕਿ 1500 ਦੇ ਕਰੀਬ ਯੂਨੀਵਰਸਿਟੀਆਂ ਦੀ ਰੈਂਕਿੰਗ ਜਾਰੀ ਹੋਈ ਹੈ ਪਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀ ਲਿਸਟ ਦੇ ਵਿੱਚ ਆਸਟ੍ਰੇਲੀਆ ਦੀਆਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀਆਂ ਨੇ ਨਾਮ ਨਾ ਖਟਿਆ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੁਨੀਆ ਦੀਆਂ ਬਿਹਤਰੀਨ ਟੌਪ 500 ਯੂਨੀਵਰਸਿਟੀਜ਼ ਦੇ ਵਿੱਚੋਂ 19ਵੇਂ ਨੰਬਰ ਦੇ ਉੱਤੇ ਆਉਂਦੀ ਹੈ ਯਾਨੀ ਕਿ ਟੌਪ 20 ਦੇ ਵਿੱਚ ਨਾਮ ਸ਼ੁਮਾਰ ਕਰਾਉਣ 'ਚ ਇਹ ਯੂਨੀਵਰਸਿਟੀ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੀਆਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਟੌਪ 100 ਦੇ ਵਿੱਚ ਨੇ, ਉਹਨਾਂ 'ਚ ਯੂਨੀਵਰਸਿਟੀ ਆਫ ਮੈਲਬਰਨ 22ਵੇਂ ਰੈਂਕ ਦੇ ਉੱਤੇ ਹੈ ਦੁਨੀਆ ਭਰ ਦੇ 'ਚ, ਯੂਨੀਵਰਸਿਟੀ ਆਫ ਸਿਡਨੀ 28ਵੇਂ ਰੈਂਕ 'ਤੇ, 29ਵੇਂ 'ਤੇ ਵੀ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਕੈਨਬਰਾ ਦੇ ਵਿੱਚ ਸਥਿਤ ANU ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, 31ਵੇਂ ਨੰਬਰ ਦੇ ਉੱਤੇ ਮਨਾਸ਼ ਯੂਨੀਵਰਸਿਟੀ, 40ਵੇਂ 'ਤੇ ਯੂਨੀਵਰਸਿਟੀ ਆਫ ਕੁਇਨਜ਼ਲੈਂਡ। ਦੁਨੀਆ ਦੀਆਂ ਬਿਹਤਰੀਨ ਟੌਪ 100 ਯੂਨੀਵਰਸਿਟੀਜ਼ ਦੇ ਵਿੱਚੋਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 77ਵੇਂ ਨੰਬਰ 'ਤੇ ਅਤੇ ਐਡੀਲੇਡ ਯੂਨੀਵਰਸਿਟੀ 79ਵੇਂ 'ਤੇ ਟੌਪ 100 'ਚ ਆਖਰੀ ਆਸਟ੍ਰੇਲੀਅਨ ਯੂਨੀਵਰਸਿਟੀ ਹੈ UTS ਸਿਡਨੀ ਦੀ ਯਾਨੀ ਕਿ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ। ਇਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸੁਧਾਰ ਹੀ ਹੋਇਆ ਦੱਸਿਆ ਗਿਆ ਯਾਨੀ ਕਿ ਆਸਟ੍ਰੇਲੀਆ ਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਿਹਤਰੀਨ ਕੰਮਕਾਜ ਦੇਖਣ ਨੂੰ ਮਿਲਿਆ। ਹਾਲਾਂਕਿ ਵਰਕਲੋਡ ਜਿਹੜਾ ਇਹਨਾਂ ਯੂਨੀਵਰਸਿਟੀਜ਼ 'ਚ ਵੱਧ ਰਿਹਾ ਉਹ ਇੱਥੋਂ ਦੇ ਕਰਮਚਾਰੀਆਂ ਦੀ ਇੱਕ ਸ਼ਿਕਾਇਤ ਜ਼ਰੂਰ ਹੈ। 500 ਤੋਂ ਵਧੇਰੇ ਕਰਮਚਾਰੀਆਂ ਦੇ ਨਾਲ ਕੀਤੇ ਗਏ ਇੱਕ ਵੱਖਰੇ ਸਰਵੇਖਣ 'ਚ ਆਸਟ੍ਰੇਲੀਆ ਦੇ ਕਰਮਚਾਰੀਆਂ ਨੇ ਇਹ ਦੱਸਿਆ ਕਿ ਉਹਨਾਂ ਦੇ ਉੱਤੇ ਕੰਮਕਾਜ ਦਾ ਵਾਧੂ ਬੋਝ ਪੈ ਰਿਹਾ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਕੈਬਰਾਮੈਟਾ ਦੇ ਵਿੱਚ ਕੰਬਰਲੈਂਡ ਹਾਈਵੇ ਦੇ ਉੱਤੇ ਕੱਲ੍ਹ ਦੇ ਦਿਨ ਸ਼ਾਮੀ 3:15 ਵਜੇ ਇੱਕ ਹਾਦਸਾ ਜਿਹੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ
ਪ੍ਰੈਮ ਦੇ ਵਿੱਚ ਬੈਠੇ ਦੋ ਛੋਟੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਉਹਨਾਂ ਦੀ ਮੌਤ ਹੋ ਗਈ ਸੀ। ਉਸ ਮਾਮਲੇ 'ਚ ਹੁਣ ਮਾਪਿਆਂ ਦਾ ਬੁਰਾ ਹਾਲ ਹੈ। ਦੱਸ ਦਈਏ ਕਿ ਇਸ ਦੇ ਵਿੱਚ 5 ਸਾਲ ਦੀ ਕੈਥਰੀਨ ਤੇ 14 ਮਹੀਨਿਆਂ ਦਾ ਹੈਰੀ ਇੱਕ ਪ੍ਰੈਮ 'ਚ ਮੌਜੂਦ ਸੀ। ਜਦੋਂ ਉਹਨਾਂ ਦੀ ਮਾਂ ਸੌ ਪ੍ਰੈਮ ਉਹਨਾਂ ਨੂੰ ਸੜਕ ਤੋਂ ਲੈ ਕੇ ਜਾ ਰਹੀ ਸੀ, ਅਚਾਨਕ ਇੱਕ ਰਫ਼ਤਾਰ ਆਉਂਦੀ ਹੈ ਉਹਨਾਂ ਦੀ ਪ੍ਰੈਮ ਦੇ ਵਿੱਚ ਕਾਰ ਮਾਰਦੀ ਹੈ। ਹਾਲਾਂਕਿ ਮਾਂ ਨੂੰ ਤਾਂ ਭੀੜ ਦੀ ਤਰਫ ਤੋਂ ਬਚਾ ਲਿਆ ਗਿਆ ਮੌਕੇ 'ਤੇ ਮੌਜੂਦ ਲੋਕਾਂ ਦੀ ਤਰਫ ਤੋਂ, ਪਰ ਛੋਟੇ ਬੱਚਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਹਸਪਤਾਲ ਦੇ ਵਿੱਚ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲ ਫਿਲਹਾਲ ਇੱਕ ਫੰਡਰੇਜ਼ਰ ਪੇਜ ਹੈ ਜਿਹੜਾ ਪਰਿਵਾਰ ਦੇ ਲਈ ਖੜਾ ਕੀਤਾ ਗਿਆ। $5,000 ਇਕੱਠੇ ਵੀ ਕਰ ਲਏ ਗਏ ਨੇ, ਪਰ ਇਸ ਖਬਰ ਤੋਂ ਬਾਅਦ ਇਹਨਾਂ ਛੋਟੇ ਬੱਚਿਆਂ ਦੇ ਮਾਤਾ ਪਿਤਾ ਵਿਊਂਡੀ ਥਾ ਅਤੇ ਸੈਮ ਰੌਕ ਸੌਕਰੈਮ ਨੇ ਫਿਲਹਾਲ ਆਪਣੇ ਬੱਚਿਆਂ ਨੂੰ ਖੋ ਦੇਣ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਯਕੀਨ ਹੀ ਨਹੀਂ ਹੋ ਰਿਹਾ ਕਿ ਉਹਨਾਂ ਦੇ ਬੱਚੇ ਇੱਕ ਰਾਤ ਦੇ ਵਿੱਚ ਉਹਨਾਂ ਦੇ ਕੋਲ ਹੁਣ ਨਹੀਂ ਨੇ। ਉਹਨਾਂ ਦੀ ਗੋਦੀ ਸੱਖਣੀ ਕਰ ਗਏ ਨੇ ਔਰ ਇਸ ਸੋਗ ਤੋਂ ਕਦੇ ਵੀ ਉੱਭਰ ਨਹੀਂ ਪਾਣਗੇ। ਉੱਧਰ ਵੋਡਾਫੋਨ ਦੀ ਤਰਫ ਤੋਂ ਹੁਣ ਉਸ ਮਾਮਲੇ ਦੇ ਵਿੱਚ ਆਪਣੀ ਗਲਤੀ ਮੰਨੀ ਗਈ ਹੈ, ਜਿਸ ਦੇ ਵਿੱਚ ਦੇਸ਼ ਭਰ ਦੇ ਅੰਦਰ ਇਸ ਟੈਲੀਕਾਮ ਕੰਪਨੀ ਦਾ ਨੈਟਵਰਕ ਇੱਕ ਤਰੀਕੇ ਦੇ ਨਾਲ ਖੜ੍ਹ ਗਿਆ ਸੀ, ਰੁਕ ਗਿਆ ਸੀ ਪੂਰੀ ਤਰ੍ਹਾਂ ਦੇ ਨਾਲ। ਦੱਸ ਦਈਏ ਕਿ ਵੋਡਾਫੋਨ ਕੰਪਨੀ ਨੇ ਕੱਲ੍ਹ ਦੇ ਦਿਨ ਸਵੇਰੇ 8 ਵਜੇ ਤੋਂ ਜਿਹੜਾ ਕੰਪਨੀ ਦੀ ਸਰਵਿਸਿਜ਼ ਦੇ ਵਿੱਚ ਆਊਟੇਜ ਦੇਖੀਆਂ ਗਈਆਂ ਸੀ ਉਸ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੋਂ ਕਿਹਾ ਹੈ ਕਿ ਵੋਡਾਫੋਨ ਦੇ ਕਸਟਮਰਸ ਨੂੰ 000 ਦੇ ਉੱਤੇ ਕਨੈਕਟ ਕਰਨ ਦੇ ਵਿੱਚ ਵੀ ਸਮੱਸਿਆਵਾਂ ਆਈਆਂ ਸੀ। ਹੁਣ ਬੇਸ਼ੱਕ ਨੈਟਵਰਕ ਦਰੁਸਤ ਕਰ ਲਿਆ ਗਿਆ, ਪਰ ਆਈਆਂ ਇਹਨਾਂ ਸਮੱਸਿਆਵਾਂ ਦੇ ਲਈ ਉਹ ਮੁਆਫ਼ੀ ਮੰਗਦੇ ਨੇ। ਜਾਣ ਤੋਂ ਪਹਿਲਾਂ ਕੁਝ ਕੁ ਵੇਰਵਾ ਤੁਹਾਨੂੰ ਅੱਜ ਦੇ ਹੋਏ ਮੈਚਾਂ ਦਾ ਦੱਸਦੇ ਚੱਲੀਏ। ਇੰਗਲੈਂਡ ਤੇ ਕੁਰੇਸ਼ੀਆ ਦਾ ਮੈਚ 4-2 ਦੇ ਨਾਲ ਮੁਕਿਆ, ਯਾਨੀ ਕਿ ਇੰਗਲੈਂਡ ਨੇ ਇਸ 5ਵੇਂ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 4 ਗੋਲ ਕੀਤੇ, ਜਿਸ ਦੇ ਵਿੱਚ ਹੈਰੀਕੇਨ ਦੇ 2, ਜੂਡ ਬਿਲਿੰਗਮ ਦੇ 1 ਤੇ ਮਾਰਕਸ ਰੈਸ਼ਫੋਰਡ ਦਾ 1 ਗੋਲ ਸ਼ਾਮਲ ਸੀ। ਕੁਰੇਸ਼ੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ ਗੇਂਦ ਦੇ ਪੋਜੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ, ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਅਤੇ ਜੈਮਿਸਟਨ ਕੈਂਪਾਜ਼ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ, 1 ਗੋਲ ਜਿਹੜਾ ਡੈਨੀਅਲ ਮੁਫਿਓਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਅਤੇ 65ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ ਅਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, DR ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ DR ਕਾਂਗੋ ਦੇ ਨਾਲ, ਇਸ ਕਰਕੇ ਉਹ ਤੀਜੇ ਨੰਬਰ 'ਤੇ। ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁਕਿਆ, ਘਾਨਾ ਨੇ ਇਹ ਮੈਚ ਜਿੱਤ ਲਿਆ। ਔਰ ਚੈਕੀਆ ਅਤੇ ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ। ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: the house.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ।
1: ਸਤਿ ਸ਼੍ਰੀ ਅਕਾਲ ਭਾਅ ਜੀ, ਕਿਵੇਂ ਹੋ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਅਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜ੍ਹਾ ਅਨਸਰਟੈਨਿਟੀ ਦਾ ਬਣਿਆ ਹੋਇਆ, ਅਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰੇ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਤਾਂ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ, ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ, ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ, ਔਰ ਉਹ ਰੇਅਰ ਕਿਵੇਂ ਹੈਗੇ ਨੇ, ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ। ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ, ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ, ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ ਦੋ ਹੈਗੇ ਸਕੈਂਡੀਅਮ ਔਰ ਯਟਰੀਅਮ, ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ, ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ, ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ, ਕਿਉਂਕਿ ਇਹ ਰੇਅਰ ਨਹੀਂ ਹੈਗੇ, ਇਹ ਕੁਛ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ, ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ, ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ, ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ, ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ਼ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ, ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ, ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਹੈ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰਈਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 degrees ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 degrees ਹੈਗਾ ਆ ਔਰ ਇੱਕ ਦਾ 71 degrees ਜਾਂ 72 degrees ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 degrees ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 degrees ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1 degree ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਔਰ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ ਤੇ ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰਈਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰਈਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀ ਦੇ ਵਿੱਚ ਸ਼ੁਰੂ ਕੀਤਾ ਸੀਗਾ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥੇਨਮ ਕਰਕੇ ਜਿਹੜਾ ਆਰਈਐਮ ਹੈਗਾ ਉਹਦੇ ਚ ਯੂਜ਼ ਹੁੰਦਾ ਇਨਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇੱਕ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਸ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ 'ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ, ਤਾਂ ਹਰ ਚੀਜ਼ ਦੇ ਵਿੱਚ, ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ 'ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ 'ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਉਹ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤਾਂ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ 'ਚ ਜਿਹੜੀ ਇੱਕ ਚੀਜ਼ ਦੀ ਕੰਜ਼ਪਸ਼ਨ ਜ਼ਿਆਦਾ, ਤਾਂ ਉਹਦੇ 'ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ 'ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ੍ਹ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਉਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ, ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਆਸਟ੍ਰੇਲੀਆ ਦੇ ਕੰਟੈਕਸ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISA ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਸ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰਾ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲੇ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REMs। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ, ਹਾਂਜੀ ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਦੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਆ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਉਹਨਾਂ ਨੂੰ, ਜਿਹਨੂੰ
0: ਹਾਂਜੀ
1: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
0: ਕਰੈਕਟ,
1: ਹਾਂਜੀ। ਤੋ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ, ਤਾਂ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਹੀ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿੱਥੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
0: ਰਾਈਟ, ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈ ਆਪਾਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-6464। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ।
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
7: This station is now the ultimate power in the universe.
0: Radio Haji 1674. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ, ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਹਾਂ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੀ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨਾ, ਉਹ ਪ੍ਰੋਸੈਸਿਸ ਬਹੁਤ ਲੰਬੀ ਆ। ਤੋ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ। ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਆ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ। ਚਾਈਨਾ ਦੇ ਕੋਲ ਸਿਰਫ ਆਈ ਥਿੰਕ 30 ਔਰ 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ 'ਚ ਹਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨਾ ਇਕੋਨਮੀ ਦੇ ਉੱਤੇ। ਤੋ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ 'ਚ ਕੰਮ ਕਰਦੀ ਸੀ, REM ਦੀ। ਹਾਂਜੀ, ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ। ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ 'ਚ ਖੋਲ ਲਈ ਗਈ ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗ ਗਈਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ। ਹਾਂਜੀ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਇਹ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰ ਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ 'ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਹੀ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
1: ਹਾਂਜੀ, ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ। ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ, ਜਿਹੜੀ ਕੋਸਟ ਗਾਰਡ ਸੀਗੇ, ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ, ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ, ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ, ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼, ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ, ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ, ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ, ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ। ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕਰਪਟ ਹੋ ਗਈ। ਹੁਣ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਗਿਆ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼, ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਹੈ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਕਰ ਦਿੱਤਾ, ਤੇ ਫਿਰ ਕੰਟਰੀਜ਼ ਨੂੰ, ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ, ਹੁਣ ਚਾਈਨਾ ਦੀ ਜ਼ਿਆਦਾ ਮੋਨੋਪਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ, ਔਰ ਪਾਪੂਲੇਸ਼ਨ, ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ, ਹਨਾ, ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
0: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ, ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
1: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ, ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਉਜਾ ਤੁਹਾਨੂੰ ਪਤਾ ਚੱਲ ਗਿਆ, ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸੇ ਏਰੀਆ ਦੇ ਵਿੱਚ ਫੋਰੈਸਟ ਆ, ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਈ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤਾਂ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਇਹਨੂੰ ਬਹੁਤ ਇੰਪੈਕਟ ਕਰਦਾ ਆ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤਾਂ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ ਉਹ ਵੀ ਇੱਕ ਰੇਡੀਓ ਉਹ ਵੀ ਇੱਕ ਤਰ੍ਹਾਂ ਦੀ ਐਕਸਰੇ ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨਸ ਹੈਗੀਆਂ ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ

0: ਨਹੀਂ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
1: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ ਕਰਦੇ ਹਾਂ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਇਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹੈ ਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਉਹ ਮੋਟਰਸ ਦੇ ਵਿੱਚ ਯੂਜ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹੈ ਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ, ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਹੈ, ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ, ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤੋ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਇਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤੇ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
0: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ ਯੂ ਐੱਸ ਏ ਹੁੰਦਾ ਸੀਗਾ ਪਲੇਅਰ, ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ

0: ਜਿਹੜੀ ਫੇਅਰ ਗੇਮ ਹੈਗੀ ਉਹ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ ਅਤੇ ਉਦੋਂ ਹੀ ਫੇਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤਾਂ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਅਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣੇ ਚਾਹੀਦੇ ਸੀ, ਬਟ ਉਹ ਟਰਾਂਸ ਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ। ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ। ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨਸ ਦਿੱਤੀਆਂ ਨੇ ਅੱਜ ਦੇ ਦਿਨ।
1: ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ ਇੰਡੀਅਨ ਰੇਅਰ ਅਰਥ ਲਿਮਿਟਿਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ ਜਿਹਦੇ ਚ 73 ਬਿਲੀਅਨ ਜਿਹੜਾ ਰੁਪਏ ਮਤਲਬ ਆਲਮੋਸਟ 800 ਮਿਲੀਅਨ ਡਾਲਰ US ਡਾਲਰ ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੇ ਚਾਹੀਦੇ ਉੱਥੇ ਕੀ ਹੋ ਰਿਹਾ ਹਨਾ, ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੀ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ, ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th ਨੰਬਰ ਦੀ ਸਟੇਟ ਆ ਜਿੱਥੇ ਮਤਲਬ 4th ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ, ਅਗਰ ਤੁਸੀਂ ਦੇਖੀਏ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡੱਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ, ਸੋ 4th ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
0: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ, ਨਿਊ ਸਾਊਥ ਵੇਲਜ਼ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ ਚੌਥੇ ਨੰਬਰ ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ। ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ, ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹੈ ਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ। ਠੀਕ ਹੈ, ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
1: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹੈ ਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੋ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
0: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਹੈ, ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
1: ਥੈਂਕ ਯੂ ਭਾਜੀ।
0: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਮੁਕਤੀ ਸਿਰਜਣਾ ਹੈ।
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

श्रीकाल, मैं दिन शेर गिल से सुन रहे हैं और रेडियो हांजी 1674 AM।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, oye Hanji Hanji,
3: Hanji Radio.
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ 'ਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਜੋ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਲੈ ਕੇ ਘਰੋਂ ਨਿਕਲਣਾ ਉਹੀ ਖੱਟ ਕਮਾ ਕੇ ਤੁਸੀਂ ਸਾਰਾ ਦਿਨ ਵਾਪਸ ਲੈ ਕੇ ਆਉਣਾ ਆਓ ਫਿਰ ਘਰਾਂ ਨੂੰ ਖੁਸ਼ੀਆਂ ਲੈ ਕੇ ਚੱਲੀਏ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਵਿਅਕਤੀ ਜਿਹੜਾ ਬੜਾ ਸੋਹਣਾ ਕਾਰੋਬਾਰ ਕਰਦਾ ਸੀ ਹੌਲੀ ਹੌਲੀ ਦਿਨ ਫਿਰ ਹੋਰ ਵਧੀਆ ਕਾਰੋਬਾਰ ਚੱਲਿਆ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਮਰਜ਼ੀ ਦਾ ਘਰ ਬਣਾਉਣਗੇ ਆਪਣੇ ਸੁਪਨਿਆਂ ਦਾ ਘਰ ਬੜੇ ਚਿਰਾਂ ਤੋਂ ਉਹਨਾਂ ਦੇ ਮਨ ਦੀ ਤਮੰਨਾ ਸੀ ਕਿ ਉਹ ਦੂਰ ਪਹਾੜੀ ਦੇ ਉੱਤੇ ਉਹਨਾਂ ਦਾ ਘਰ ਹੋਵੇ ਉਸ ਪਹਾੜੀ ਤੋਂ ਉਹ ਆਪਣੇ ਸਾਰੇ ਪਿੰਡ ਨੂੰ ਵੇਖ ਪਾਉਣ ਉਹ ਕੁਦਰਤ ਦਾ ਨਜ਼ਾਰਾ ਮਾਣ ਪਾਉਣ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਗੱਲ ਹੋਰ ਵੀ ਦੱਬੀ ਸੀ ਜਿਹੜੀ ਸ਼ਾਇਦ ਜ਼ਬਾਨੋਂ 'ਤੇ ਬੋਲ ਕੇ ਨਹੀਂ ਬੰਦਾ ਦੱਸਦਾ ਉਹ ਸੀ ਕਿ ਸਾਡਾ ਰੁਤਬਾ ਬਾਕੀਆਂ ਦੇ ਨਾਲੋਂ ਉੱਚਾ ਹੋਵੇ ਪਤਾ ਲੱਗੇ ਪਿੰਡ ਵਾਲਿਆਂ ਨੂੰ ਕਿ ਅਸੀਂ ਉਹਨਾਂ ਦੇ ਨਾਲੋਂ ਹੁਣ ਵੱਖਰੇ ਹਾਂ ਅਸੀਂ ਉਹਨਾਂ ਦੇ ਨਾਲੋਂ ਵੱਧ ਕਮਾਈ ਕਰਦੇ ਹਾਂ ਸਾਡੀ ਪਹੁੰਚ

ਉਹਨਾਂ ਦੇ ਨਾਲੋਂ ਵਧੇਰੇ ਆ। ਇਸ ਕਰਕੇ ਅਸੀਂ ਹੋਰ ਉੱਚੀ ਥਾਂ ਦੇ ਉੱਤੇ ਆ ਕੇ ਘਰ ਛੱਤ ਲਿਆ। ਬਹੁਤਾ ਸਮਾਂ ਨਹੀਂ ਲੱਗਾ ਉਹਨਾਂ ਨੂੰ ਆਪਣਾ ਇਹ ਸੁਪਨਾ ਪੂਰਾ ਕਰਦਿਆਂ, ਅਤੇ ਹੁਣ ਉਹ ਬੜੇ ਮਾਣ ਦੇ ਨਾਲ ਗੱਲ ਕਹਿੰਦੇ ਕਿ ਸਾਡਾ ਘਰ ਉਹ ਦੂਰੋਂ ਦਿਖਦਾ, ਪਿੰਡ ਦੇ ਬਹੁਤੇ ਲੋਕ ਉਹਨਾਂ ਤੋਂ ਇਸ ਗੱਲ ਦੀ ਈਰਖਾ ਵੀ ਕਰਦੇ। ਉਹਨਾਂ ਨੂੰ ਲੱਗਦਾ ਕਿ ਇਹ ਹੁਣ ਪਹਿਲਾਂ ਵਰਗੇ ਨਹੀਂ ਰਹੇ। ਵੈਸੇ ਵੀ ਪਹਿਲਾਂ ਵਰਗਾ ਬੰਦਾ ਰਹਿੰਦਾ ਨਹੀਂ, ਚਾਹੇ ਕਿੰਨਾ ਵੀ ਤੁਸੀਂ ਚੰਗਾ ਬਣ ਕੇ ਵਿਖਾਓ, ਪਰ ਜਦੋਂ ਤੁਸੀਂ ਦੂਸਰਿਆਂ ਨਾਲੋਂ ਵੱਖਰਾ ਹੋ ਕੇ ਕੋਠਾ ਛੱਤ ਲੈਂਦੇ ਹੋ ਫਿਰ ਬਦੋ ਬਦੀ ਵੱਖਰੇਵੇਂ ਪੈ ਜਾਂਦੇ। ਉਹ ਲੋਕ ਜਿਹੜੇ ਰਾਤ ਦਿਨ ਤੁਹਾਡੀਆਂ ਸਿਫਤਾਂ ਕਰਦੇ ਆ, ਤੁਹਾਡੇ ਕੋਲ ਰਹਿੰਦੇ, ਉਹਨਾਂ ਦਾ ਵੀ ਨਜ਼ਰੀਆ ਤੁਹਾਡੇ ਪ੍ਰਤੀ ਬਦਲ ਜਾਂਦਾ। ਅਤੇ ਇੱਕ ਹੋਰ ਕੈਟੇਗਰੀ ਹੁੰਦੀ ਹੈ ਜਿਹੜੀ ਪਹਿਲਾਂ ਤੁਹਾਡੇ ਨਾਲ ਸਿੱਧੇ ਮੂੰਹ ਨਹੀਂ ਬੁਲਾਉਂਦੀ, ਪਰ ਜਿੱਦਾਂ ਹੀ ਤੁਹਾਡਾ ਰੁਤਬਾ ਉੱਚਾ ਹੁੰਦਾ ਤੁਹਾਡੇ ਨਾਲ ਉਹ ਘਿਓ ਖਿਚੜੀ ਹੋ ਜਾਂਦੀ। ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੂੰ ਕਿਹੜੀ ਖੁਰਾਕ ਚਾਹੀਦੀ ਹੈ, ਉਹਦੀ ਖੁਸ਼ਾਮਦ ਕਿੰਨੀ ਕੁ ਕਰਨੀ ਆ ਅਤੇ ਕਿੱਦਾਂ ਉਹਦੇ ਤੋਂ ਫਾਇਦਾ ਲੈਣਾ। ਸੋ ਇਸ ਕਰਕੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤਾ ਫਰਕ ਪਿਆ ਨਜ਼ਰ ਨਹੀਂ ਆਉਂਦਾ। ਜਿੱਥੇ ਚਾਰ ਜੀ ਜਾਂਦੇ ਆ ਉੱਥੇ ਚਾਰ ਨਵੇਂ ਆ ਜਾਂਦੇ, ਪਰ ਫਰਕ ਪੈਂਦਾ ਤਾਂ ਇੱਕ ਚੀਜ਼ ਦਾ, ਉਹ ਜਿਹੜੇ ਪਹਿਲੇ ਚਾਰ ਉਹ ਸਾਡੇ ਖੈਰ ਖਵਾ ਹੁੰਦੇ ਸ਼ਾਇਦ, ਪਰ ਇਹ ਜਿਹੜੇ ਦੂਸਰੇ ਨੇ ਇਹ ਮਤਲਬ ਦੇ ਲਈ ਜੁੜਦੇ ਆ। ਗੱਲ ਕਾਹਦੀ ਕਿ ਇੱਕ ਦਰੀਨ ਕੁਛ ਐਸਾ ਭਾਣਾ ਵਾਪਰਿਆ, ਸਾਰੇ ਪਰਿਵਾਰ ਨੇ ਸਾਰੇ ਪਿੰਡ ਨੇ ਕਹਿਣਾ ਸ਼ੁਰੂ ਕਰ ਦਿੱਤਾ ਸਾਨੂੰ ਨਜ਼ਰ ਲੱਗ ਗਈ ਆ। ਇੱਕ ਦਿਨ ਅਚਾਨਕ ਪਹਾੜੀ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗੀ ਅਤੇ ਅੱਗ ਐਡੀ ਤੇਜ਼ੀ ਦੇ ਨਾਲ ਉੱਤੇ ਨੂੰ ਵਧੀ ਕਿ ਉਹਨਾਂ ਦਾ ਸਾਰਾ ਘਰ ਝੁਲਸ ਗਿਆ। ਇੰਨਾ ਸ਼ੁਕਰ ਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ, ਪਰ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਇਸ ਗੱਲ ਦਾ ਸ਼ੁਕਰ ਨਹੀਂ ਕਰ ਸਕੇ, ਘਰ ਸੜ ਗਿਆ। ਇਸ ਗੱਲ ਦਾ ਗਿਲਾ ਜ਼ਰੂਰ ਰੱਬ ਦੇ ਨਾਲ ਕੀਤਾ। ਲਗਭਗ ਸਾਰਾ ਹੀ ਕੁਛ ਉਹਨਾਂ ਨੇ ਆਪਣੇ ਜਾਂ ਸਾਰੀ ਜਮ੍ਹਾਂ ਪੂੰਜੀ ਉਹਨਾਂ ਨੇ ਆਪਣੇ ਘਰ 'ਤੇ ਲਾ ਦਿੱਤੀ ਸੀ। ਅਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੁਛ ਬਚਿਆ ਨਹੀਂ। ਹਰ ਰੋਜ਼ ਸਵੇਰੇ ਸਵੇਰੇ ਦੇ ਸਮੇਂ ਜਿੱਦਾਂ ਪਹਿਲਾਂ ਇੱਕ ਫਕੀਰ ਆਉਂਦਾ ਸੀ ਉਸੇ ਤਰ੍ਹਾਂ ਅੱਜ ਆਇਆ, ਜਿਹੜੇ ਵੀ ਘਰ 'ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ। ਉਹਦੀ ਇੱਕ ਆਦਤ ਸੀ ਜਿਹੜਾ ਵੀ ਕੋਈ ਉਹਨੂੰ ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ ਹੈ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ। ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ, ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ, ਮਨ ਹੀ ਮਨ ਫਕੀਰ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ, ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦਵਾ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ
ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ। ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ? ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹ ਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ। ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ? ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ 'ਚ ਆਈ ਸੀ ਨਾ, ਅਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ। ਤੂੰ, ਮੈਂ, ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ, ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸਖਾਵਾਂ ਸੁੱਕਣ ਲੱਗ ਜਾਂਦੀਆਂ। ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ, ਅਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ, ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ, ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਫ਼ਰ ਦੀ ਹੈ। ਸੱਚ ਜਾਣ, ਤੇਰਾ ਘਰ ਸੜਿਆ, ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ, ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ, ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ। ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਅਤੇ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ, ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ। ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਨਾ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ ਆ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ ਆਉਂਦਾ, ਤਾਂ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ, ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ
ਉਹ ਰੱਬ ਤੇਰੇ ਤੇ ਮਿਹਰਬਾਨ ਹੈ। ਤੇ ਸੱਚ ਜਾਣਿਓ, ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆਹ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ, ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ, ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹੋ ਰਹਿੰਦੀ ਹੈ, ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ, ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਤਾਂ ਫਿਰ ਨਜ਼ਾਰਾ ਕੁਛ ਹੋਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਨਾਮ ਰਸ ਚੂਜਨ ਤਪਤਾਨੇ ਮੰਤ ਨਾਮੇ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੂ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
0: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
1: ਨਿਰਗੁਣ ਅਪਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
1: ਕਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨ

0: ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਿਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-19 ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿਰ ਆਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਗਾਡ ਹੈ ਜਨਮ ਜਨਮ ਕਾ ਟੂਟਾ ਗਾਡ ਹੈ
0: ਗੁਰਪੂਰ ਹੈ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸ ਸੁਖ ਹੋਏ ਮਨ ਵਿਕਸੈ ਸਾਧੁ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਖਸ਼ਨ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-20 ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪ ਹੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ
1: ਜਹਿ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੋ ਮਾਨ ਕੌਣ ਅਭਿਮਾਨ
0: ਜਹਿ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਾਗਤ ਕਹੋ ਕੀਸ
1: ਜਹਿ ਜੋ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹਿ ਸਰਬ ਕਲਾ ਆਪੈ ਪਰਵੀਨ ਤਹਿ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹਿ ਆਪਨ ਊਚ ਆਪਨ ਆਪ ਨੀਰਾ ਤਹਿ ਕੌਣ ਠਾਕੁਰ ਕੌਣ ਕਹੀ ਐ ਚੀਰਾ
1: ਬਿਸਮਨ ਬਿਸਮ ਰਹੇ ਸਮਾਦ ਨਾਨਕ ਆਪਣੀ ਗਜਾਨੋ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾ ਕਿਸਹਿ ਬਿਆਪ ਤਮਾਇਆ
1: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਹੈ ਆਪਨ ਆਪਾ ਪਤੀਆਰਾ ਤਹ ਕੌਣ ਕਥੈ ਕੁਣ ਸੁਨ ਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਵੰਸ਼ਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾਹ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਪ੍ਰਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਾਂ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾਏ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੋ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ जाए,
0: कवन लिप्त कवन कहिए दूर, आपे आप आप भरपूर,
1: अंतरगा जिसे आप जनाए, नानक तिस जन आप बुझाए,
0: सर्व भूत आप वरतारा, सर्व नैन आपे खनहारा,
1: सगल समगरी जा का तना, आपन जस आप ही सुना,
0: आवन जाने खेल बनाया, आज्ञाकारी कीनी माया,
1: सबके मदल पत्तो रहे, जो कुछ कहना सो आपे कहे,
0: आग्या आवे आग्या जाए, नानक जा पावे ता ले समाए,
1: इसते हुए सुनाही बुरा उरे कहो किने कुछ करा,
0: आप ला कर तू ततनी की, आपे जाने अपने जी की,
1: आप साज तारी सब साज, ओत पोत आपन संग्राह,
0: ताकि गत नित कही न जाए, दूसर होए ता सो जी पाए,
1: इसका किया सब परवान, गुर प्रसाद नानक हो जान,
0: जो जाने ते सदा सुख होए, आप मिलाए ले प्रभ सोए,
1: ओ धनवंत कुलवंत पतवंत, जीवन मुक्त जिस हृदय भगवान,
0: धन धन धन जन आया, जिस प्रसाद सब जगत राया,
1: जा नामन कहे सुआओ, जन कह संचित आवे नाओ,
0: आप मुक्त मुक्त करे संसार, नानक तिस जन को सदा नमस्कार,
1: सुख मनी सुख अमृत पव नाम, भगत जना के मन विश्राम, अठ तेईस श्लोक,
0: पूरा प्रभ आराध्या, पूरा जाका नाओ, नानक पूरा पाया, पूरे के गुण गाओ, सत नाम श्री वाहे गुरु अष्टपदी,
1: पूरे गुरु का सुन उपदेश, पार ब्रह्म निकट कर पे,
0: सा सा सिमरो गोबिंद, मन अंतर की उतरे चिंद,
1: आस नित्या गोतरंग, संत जना की दूर मन मंग,
0: आप छोड़ बेनती करो, साध संग आगन सागर तरहो,
1: हर तन की भर लिहो भंडार, नानक गुरु पूरे नमस्कार,
0: खेम कुशल सहज आनंद, साध संग भज परमानंद,
1: नरक निवार उद्धारो जियो, गुण गोविंद अमृत रस पियो,
0: चित चित वो नारायण, एक एक रूप जाके रंग अनेक,
1: गोपाल दमोदर दीन दयाल, दुपंजन पूरन कृपाल,
0: सिमर सिमर नाम बारंबार, नानक जी का यह आधार,
1: उत्तम श्लोक साध के बचन, अमोलीक लाल यह रत्न,
0: संत कमावत हो तो उधार, आप तरह लोक कह निस्तार,
1: सफल जीवन सफलता का संग, जाके मन लागा हर रंग,
0: जय जय शब्द अनाहद वाजय, सुन सुन आनंद करे प्रभु गाजय,
1: प्रगटे गोपाल महत के माथे, नानक उतरे तिन कह साथे,
0: शरण जोग सुन शरणी आए, कर कृपा प्रभु आप मिलाए,
1: मिट गए बैर पे सबरेन, अमृत नाम साध संगलैन,
0: सो प्रसन्न पए गुरुदेव, पूर्ण हुई सेवक की सेव,
1: आल जंजाल बिकार ते रहते, राम नाम सुरस न कहते,
0: कर प्रसाद दया प्रभु तारी, नानक निभी खेप हमारी,
1: प्रभु की उस्तत करो संत मीत, सावधान एकागर चीत,
0: सुखमनी सहज गोविंद गुण नाम, जिस मन बसे सो होत निदान,
1: सर्व इच्छा ताकि पूर्ण होए, प्रधान पुरख प्रगट सब लोए,
0: सब ते ऊच पाए स्थान, बहर न होवे आवन जान,
1: हर दिन खाट चले जन सोए, नानक जिसे प्राप्त होए,
0: खेम शांत रिद नव निद, बुद्ध ज्ञान सर्व तह सिद्ध,
1: विद्या तप जोग पव ध्यान, ज्ञान श्रेष्ठ उत्तम स्नान,
0: चार पदार्थ कमल प्रगा, सब कै मध सगल ते उदास,
1: सुंदर चतुर तत् का बीता, समदर्शी एक दृष्टि,
0: ए फल तिस जन कै मुख पाने, गुरु नानक नाम बचन मन सुने,
1: एहो निधान जपै मन कोए, सब जुग मैता की गत होए,
0: गुण गोविंद नाम धुन बाणी, सिमरत शास्त्र वेद बखाणी,
1: सगल मतांत केवल हर नाम, गोविंद भक्त कै मन विश्राम,
0: कोट अपराध साध संग मिटै, संत कृपा ते जन ते छुटै,
1: जा कै मस्तक क्रम प्रपाए, साध शरण नानक ते आए,
0: जिस मन बसै सुनै लाए, प्री तिस जन आवै हर प्रभ चीत,
1: नम्रंता का दुख निवारै, दुलभ दे तत्काल उधारै,
0: निर्मल शोभा अमृता की बानी, एक नाम मन माहे समानी,
1: दुख रोग बिन से वै परम, साध नाम निर्मलता के करम,
0: सब ते उचता की शोभा बनी, नानक एह गुण नाम सुख मनी, सब ते उचता की शोभा बनी, नानक एह गुण नाम सुख मनी, सुख मनी सुख अमृत प्रभ नाम, पत जना कै मन विश्राम, अठ चौबीस श्लोक।

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: मोडे नाल मोडा मिला के थोड़ी तरक्की दी रानू पूर्वी सौखा अते सुरक्षित बनाउण दा वादा करदा है वेरी बी टोयोटा
1: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेरबी टोयोटा दे नाल
0: बेस्ट डील लई कॉल करो 0431 465 186 ते 212216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
2: रेडियो हां जी 1674
3: सुनो जी गड्डी अक्षरा ज्वेलर्स वाल ले लो
4: ओ जो हुकम मेरी सरकार
3: ओ आ किधर हैरी स्पार्क वाल जाना तुसी आ किथे जा रहे हो
4: अक्षरा ज्वेलर्स दी दूजी लोकेशन रिवर्स टंच
3: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
4: आहो जी आहो
0: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
5: दिस स्टेशन इज नाउ द अल्टीमेट पावर इन द यूनिवर्स
2: रेडियो हांजी 1674
6: रेडियो हांजी 1674 आस करते हैं दिन तुहाडा वधिया जा रहा होएगा चढ़दी कला च होगे उस रब दा कर रहे होगे शुकराना जिन्हें चढ़दी कला दित्ती चेहरे ते होएगी मुस्कुराहट जेकर नहीं ते आओ सब तो पहला चेहरे ते मुस्कुराहट लैके आई ते बिल्कुल इस तरह दे नाल इस खुशी नू अपने चेहरे ते सारा दिन सजा के रखियो कहिंदे ने सवेरे सवेरे दे समय जेकर तुसीं चेहरे दे उत्ते खुशी रख दिओ ते सारा दिन खुशियां तुहाडे अंग संग रहिंदियां ने तुहानू ਉਦਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ ਅਤੇ ਨਹੀਂ ਤਾਂ ਫਿਰ ਉੱਦਾਂ ਦੇ ਮਿਲਦੇ ਨੇ ਜਿੱਦਾਂ ਦਾ ਤੁਸੀਂ ਚਿਹਰਾ ਲੈ ਕੇ ਨਿਕਲਦੇ ਹੋ ਜਿੱਦਾਂ ਦਾ ਤੁਸੀਂ ਮਨ ਲੈ ਕੇ ਨਿਕਲਦੇ ਹੋ ਅਤੇ ਫਿਰ ਸਾਡੇ ਹੱਥ ਆ ਆਪਾਂ ਅੱਜ ਦਾ ਦਿਨ ਆਪਣਾ ਕਿਵੇਂ ਦਾ ਰੱਖਣਾ ਕਿਵੇਂ ਦਾ ਬਣਾਉਣਾ ਆਓ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਦੇ ਉੱਤੇ ਬਰਕਰਾਰ ਰੱਖੀਏ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਨੌਜਵਾਨ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਰਾਜਾ ਉਹ ਤੋਂ ਬੜਾ ਖੁਸ਼ ਹੁੰਦਾ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਕੰਮ ਅਤੇ ਜਿੰਨੇ ਕੁ ਪੈਸੇ ਮਿਲਦੇ ਬੜਾ ਖੁਸ਼ ਹੁੰਦਾ ਘਰ ਦੇ ਵੀ ਖੁਸ਼ ਹੌਲੀ ਹੌਲੀ ਵਿਆਹ ਹੋ ਗਿਆ ਲੋੜਾਂ ਵੱਧ ਗਈਆਂ ਖਰਚਾ ਵੱਧ ਗਿਆ ਅਤੇ ਹੁਣ ਸੋਚਣ ਦੇ ਲਈ ਮਜਬੂਰ ਹੋ ਗਿਆ ਉਨੇ ਕੁ ਪੈਸਿਆਂ ਦੇ ਨਾਲ ਹੁਣ ਉਹਨੂੰ ਲੱਗਦਾ ਮੇਰੇ ਘਰ ਦਾ ਖਰਚਾ ਪੂਰਾ ਨਹੀਂ ਪੈਂਦਾ ਰਾਜੇ ਦੇ ਨਾਲ ਗੱਲ ਕੀਤੀ ਅਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਹੋਰ ਦੇ ਦਿੱਤੀਆਂ ਗਈਆਂ ਉਹਨੇ ਉਹ ਵੀ ਬਹੁਤ ਇਮਾਨਦਾਰੀ ਦੇ ਨਾਲ ਪੂਰੀਆਂ ਕੀਤੀਆਂ ਅਤੇ ਫਿਰ ਬੜਾ ਸੋਹਣਾ ਖਰਚਾ ਚੱਲਣਾ ਸ਼ੁਰੂ ਹੋ ਗਿਆ ਉਹ ਬੜਾ ਖੁਸ਼ ਸੀ ਹੁਣ ਬੱਚੇ ਹੋ ਗਏ ਨੇ ਮਾਂ ਪਿਓ ਦੀ ਦਵਾਈ ਬੂਟੀ ਸ਼ੁਰੂ ਹੋ ਗਈ ਫਿਰ ਥੋੜ੍ਹਾ ਜਿਹਾ ਉਦਾਸ ਰਹਿਣਾ ਸ਼ੁਰੂ ਹੋ ਗਿਆ ਮਹਿਲਾਂ ਦੇ ਵਿੱਚ ਕੰਮ ਕਰਦੇ ਕਿਸੇ ਬਜ਼ੁਰਗ ਨੇ ਕਿਹਾ ਤੂੰ ਫਲਾਣੀ ਜ਼ਿੰਮੇਵਾਰੀ ਵੀ ਲੈ ਲਾ ਮੈਂ ਹੁਣ ਬਜ਼ੁਰਗ ਹੋ ਰਿਹਾ ਨਾਲੇ ਤੈਨੂੰ ਪੈਸੇ ਵੱਧ ਬਣ ਜਾਇਆ ਕਰਨਗੇ ਉਹਨੇ ਹੱਸ ਕੇ ਪ੍ਰਵਾਨ ਕਰ ਲਿਆ ਮਿਹਨਤ ਤੋਂ ਨਹੀਂ ਸੀ ਭੱਜਦਾ ਹੁਣ ਇੱਕ ਛੱਡ ਕਈ ਕੰਮ ਕਰਨ ਲੱਗ ਪਿਆ ਅਤੇ ਖਰਚਾ ਥੋੜ੍ਹਾ ਜਿਹਾ ਹੋਰ ਵਧੇਰੇ ਮਿਲਣ ਲੱਗ ਪਿਆ ਘਰ ਦਾ ਖਰਚਾ ਬੜਾ ਵਧੀਆ ਚੱਲਦਾ ਰਿਹਾ ਪਰ ਇੱਧਰੋਂ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਤੁਹਾਡਾ ਘਰ ਦਾ ਖਰਚਾ ਵੱਧਦਾ ਉਵੇਂ ਉਵੇਂ ਬੰਦੇ ਦੇ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ ਹੁਣ ਨੌਜਵਾਨ ਦਾ ਜਿੰਨੇ ਕੁ ਕਮਾਉਂਦਾ ਸੀ ਉਹਦੇ ਨਾਲ ਵੀ ਪੂਰਾ ਨਾ ਫੜਦਾ ਕਦੀ ਉਹਨੂੰ ਲੱਗਦਾ ਕਿ ਮੈਂ ਹੁਣ ਨੌਜਵਾਨ ਨਹੀਂ ਰਿਹਾ ਸ਼ਾਇਦ ਉਮਰ ਦਾ ਤਕਾਜ਼ਾ ਮੈਂ ਉਨੀ ਮਿਹਨਤ ਨਹੀਂ ਸ਼ਾਇਦ ਕਰ ਪਾਉਂਦਾ ਕਦੀ ਉਹਨੂੰ ਲੱਗਦਾ ਕਿ ਜਿੰਨੀ ਮੈਂ ਮਿਹਨਤ ਕਰਦਾ ਉਨੀ ਮੈਨੂੰ ਤਨਖਾਹ ਨਹੀਂ ਮਿਲਦੀ ਕਦੀ ਉਹਨੂੰ ਲੱਗਦਾ ਕਿ ਜਿੰਨੇ ਮੈਂ ਪੈਸੇ ਕਮਾਉਂਦਾ ਮੇਰੀ ਵਹੁਟੀ ਉਜਾੜ ਦਿੰਦੀ ਆ ਉਹ ਜ਼ਿਆਦਾ ਫਜ਼ੂਲ ਖਰਚੀ ਕਰਦੀ ਹੈ ਗੱਲ ਕਾਹਦੀ ਕਿ ਮਨ ਦੇ ਉੱਤੇ ਬੋਝ ਹਮੇਸ਼ਾ ਬਣਿਆ ਰਹਿੰਦਾ ਅਤੇ ਜਦੋਂ ਮਨ ਦੇ ਉੱਤੇ ਬੋਝ ਹੁੰਦਾ ਫਿਰ ਅਸੀਂ ਆਪਣਾ ਕੰਮ ਆਪਣਾ ਤਸੱਲੀ ਦੇ ਨਾਲ ਨਹੀਂ ਕਰ ਪਾਉਂਦੇ ਉਸ ਕੰਮ ਦੇ ਵਿੱਚੋਂ ਥਕਾਵਟ ਸਾਨੂੰ ਜ਼ਿਆਦਾ ਹੁੰਦੀ ਹੈ ਉਸ ਕੰਮ 'ਚੋਂ ਮਿਲੇ ਪੈਸੇ ਸਾਨੂੰ ਹਮੇਸ਼ਾ ਥੋੜ੍ਹੇ ਹੀ ਲੱਗਦੇ ਸ਼ਾਇਦ ਜਿੱਦਾਂ ਸਾਨੂੰ ਵੀ ਸਾਰਿਆਂ ਨੂੰ ਲੱਗਦੇ ਗੱਲ ਕਾਹਦੀ ਕਿ ਫਿਰ ਦੁਬਾਰਾ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਤੇ ਹੁਣ ਉਹਦੇ ਕੋਲ ਕੋਈ ਹੱਲ ਵੀ ਨਹੀਂ। ਪਹਿਲਾਂ ਹੀ ਉਹ ਸਾਰਾ ਦਿਨ ਮਹਿਲਾਂ ਦੇ ਵਿੱਚ ਰਹਿੰਦਾ, ਇਸ ਤੋਂ ਵੱਧ ਤੇ ਉਹ ਸ਼ਾਇਦ ਕੰਮ ਕਰ ਵੀ ਨਹੀਂ ਸਕਦਾ। ਇੱਕ ਦਿਨ ਬੜਾ ਉਦਾਸ ਮਹਿਲਾਂ ਦੇ ਵਿੱਚ ਬਾਹਰ ਕਿਸੇ ਫਕੀਰ ਨੇ ਆਵਾਜ਼ ਮਾਰੀ, ਨੌਕਰ ਨੂੰ ਦਾਣਾ ਪਾਣੀ ਦੇ ਕੇ ਫਕੀਰ ਨੂੰ ਤੋਰਨ ਭੇਜਿਆ ਗਿਆ। ਤਾਂ ਫਕੀਰ ਨੇ ਦੁਆ ਦਿੰਦੇ ਹੋਏ ਕਿਹਾ, ਮਿਹਨਤ ਕਰੀ ਜਾਓ, ਮਿਹਨਤਾਂ ਨੂੰ ਫਲ ਪੈਣਗੇ। ਤਾਂ ਘੁੰਮ ਕੇ ਕਹਿਣ ਲੱਗਾ ਫਕੀਰਾ, ਸਾਰਾ ਦਿਨ ਮਿਹਨਤਾਂ ਹੀ ਕਰਦੇ ਰਹੀਦਾ, ਪਰ ਜਿੰਨਾ ਕੁ ਫਲ ਪੈਂਦਾ ਨਾ ਉਹਦੇ ਨਾਲ ਢਿੱਡ ਨਹੀਂ ਭਰਦਾ। ਤਾਂ ਫਕੀਰ ਨੇ ਹੱਸ ਕੇ ਕਿਹਾ, ਕੋਈ ਨਹੀਂ ਨੌਜਵਾਨਾਂ, ਦਿਲ ਨਾ ਛੱਡੀ, ਉਹ ਰੱਬ ਸਾਰਿਆਂ ਦੇ ਨਾਲ ਆ, ਉਹ ਸਾਰਿਆਂ ਦੀ ਸੁਣਦਾ, ਤੇ ਜੇ ਕਿਤੇ ਲੱਗੇ ਉਹ ਨਹੀਂ ਸੁਣਦਾ ਤਾਂ ਮੇਰੇ ਕੋਲ ਆ ਜੀ, ਅੱਜ ਦਾ ਕੰਮ ਨਿਬੇੜਿਆ ਤਾਂ ਹੋਰ ਜ਼ਿਆਦਾ ਥਕਾਵਟ ਮਹਿਸੂਸ ਕੀਤੀ। ਥੋੜ੍ਹੇ ਦਿਨਾਂ ਬਾਅਦ ਹੋਰ ਭਾਰ ਵੱਧਦਾ ਗਿਆ, ਅਤੇ ਹੁਣ ਉਹਨੂੰ ਫਕੀਰ ਦੇ ਕਹੇ ਬੋਲ ਯਾਦ ਆਉਂਦੇ ਨੇ, ਹੋਵੇ ਨਾ ਤਾਂ ਮੈਂ ਲੰਘਦਾ ਵੜਦਾ ਮਿਲ ਹੀ ਜਾਵਾਂ। ਕਹਿੰਦੇ ਨੇ ਜਦੋਂ ਬੰਦਾ ਡੋਲਦਾ ਅਤੇ ਜਿਹੜੀਆਂ ਚੀਜ਼ਾਂ ਨਹੀਂ ਪਸੰਦ ਕਰਦਾ ਉਹ ਤਾਂ ਉਸ ਦਰ ਵੀ ਚੱਲ ਜਾਂਦਾ। ਜਦੋਂ ਉਹਨੂੰ ਆਪਣੀਆਂ ਔਕੜਾਂ ਦਾ ਕੋਈ ਹੱਲ ਨਹੀਂ ਲੱਭਦਾ, ਜਦੋਂ ਆਪਣੇ ਦੁੱਖਾਂ ਦਾ ਕੋਈ ਹੱਲ ਨਹੀਂ ਲੱਭਦਾ ਤਾਂ ਬੰਦਾ ਹਰ ਇੱਕ ਦਰਵਾਜ਼ਾ ਖੜਕਾਉਂਦਾ। ਅਗਲੇ ਦਿਨ ਫਕੀਰ ਕੋਲ ਵੀ ਪਹੁੰਚ ਗਿਆ, ਕਹਿਣ ਲੱਗਾ, ਫਕੀਰ ਜੀ ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ, ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਸੱਚ ਜਾਣੋ ਤਾਂ ਮੇਰੀ ਇਮਾਨਦਾਰੀ ਦੀ ਸਾਰੇ ਸੌਂ ਖਾਂਦੇ, ਮੈਂ ਕਦੀ ਬੇਈਮਾਨੀ ਨਹੀਂ ਕੀਤੀ, ਪਰ ਫਿਰ ਵੀ ਮੇਰਾ ਘਰ ਔਖਾ ਹੀ ਚੱਲਦਾ। ਫਿਰ ਮੈਨੂੰ ਦੱਸੋ ਇਹ ਇਮਾਨਦਾਰੀ, ਇਹ ਮਿਹਨਤ ਕਿੱਥੇ ਇੱਕ ਕੰਮ ਆਉਂਦੀ ਹੈ, ਕਿੱਦਾਂ ਕੁ ਕੰਮ ਆਉਂਦੀ ਹੈ? ਤਾਂ ਫਕੀਰ ਨੇ ਕਿਹਾ, ਮੇਰਾ ਇੱਕ ਕੰਮ ਕਰੇਗਾ, ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇੱਥੋਂ ਦੱਸ ਰਾਜੇ ਦੇ ਮਹਿਲ ਕਿੰਨੀ ਕੁ ਦੂਰ ਹੈ? ਕਹਿਣ ਲੱਗਾ, ਜੀ ਜੇ ਮੈਂ ਇੱਥੋਂ ਪੈਦਲ ਜਾਵਾਂ ਤਾਂ 4 ਘੰਟੇ ਲੱਗਣਗੇ, ਅਤੇ ਤੇਰਾ ਘਰ ਇਸ ਤੋਂ ਅੱਗੇ 1 ਘੰਟਾ ਹੋਰ, ਯਾਨੀ ਕਿ ਕੁੱਲ ਮਿਲਾ ਕੇ 5 ਘੰਟੇ ਲੱਗਦੇ ਨੇ ਮੈਨੂੰ ਜੇ ਮੈਂ ਪੈਦਲ ਜਾਵਾਂ। ਫਕੀਰ ਕਹਿਣ ਲੱਗਾ, ਜੇ ਤੂੰ ਮਹਿਲਾਂ ਦੀ ਕੰਧ ਨੂੰ ਹੱਥ ਲਾ ਕੇ ਸਵੇਰੇ ਵਾਪਸ ਆ ਜਾਏ ਤਾਂ 5 ਘੰਟੇ 'ਚ ਪਹੁੰਚ ਸਕਦਾ ਆਪਣੇ ਘਰ। ਕਹਿਣ ਲੱਗਾ, ਜੀ ਹਾਂ, ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ। ਤਾਂ ਫਕੀਰ ਕਹਿਣ ਲੱਗਾ, ਮੇਰੇ ਲਈ ਵੱਡੀ, ਮੈਂ ਸ਼ਾਇਦ 8 'ਚ ਵੀ ਨਾ ਪਹੁੰਚ ਪਾਵਾਂ, ਪਰ ਮੈਂ ਤੇਰੀ ਮੰਨਦਾ ਨਹੀਂ, ਮੈਨੂੰ ਯਕੀਨ ਨਹੀਂ ਹੈ ਕਿ ਤੂੰ ਇਹ ਕੰਮ ਕਰ ਦੇਗਾ। ਮੈਂ ਤੇਰੀ ਮੁਸ਼ਕਲ ਦਾ ਹੱਲ ਤੈਨੂੰ ਦੱਸਣ ਲਈ ਤਿਆਰ ਹੈ, ਪਰ ਤੂੰ ਮੇਰੇ ਲਈ ਇਹ ਕੰਮ ਕਰਕੇ ਆ। ਅਗਲੇ ਦਿਨ ਨੌਜਵਾਨ ਨੇ ਕਿਹਾ, ਜੀ ਮੈਂ ਬਿਲਕੁਲ ਟਾਈਮ ਵੇਖ ਕੇ ਗਿਆ, ਟਾਈਮ ਵੇਖ ਕੇ ਆਇਆ, ਅਤੇ ਇੰਨਾ ਕੀ ਟਾਈਮ ਲੱਗਾ ਮੈਨੂੰ, ਲਾਗੇ 2-4 ਬੰਦਿਆਂ ਨੂੰ ਆਵਾਜ਼ ਮਾਰੀ। ਫਕੀਰ ਨੇ ਪੁੱਛਣ ਲੱਗਾ, ਭਾਈ ਭਲਿਓ ਇਹ ਨੌਜਵਾਨ ਦਾਅਵਾ ਕਰਦਾ ਕਿ 4 ਘੰਟਿਆਂ 'ਚ ਰਾਜੇ ਦੇ ਮਹਿਲ ਤੱਕ ਪਹੁੰਚ ਗਿਆ ਸੀ, ਕੀ ਤੁਹਾਡੇ ਮੰਨਣ 'ਚ ਆਉਂਦੀ? ਕਹਿਣ ਲੱਗਿਆ, ਐਵੇਂ ਮਾਰਦਾ ਫਕੀਰਾ, ਭੱਜ ਕੇ ਵੀ ਜਾਈਏ ਨਾ ਤਾਂ 5 ਤੋਂ ਘੱਟ ਨਹੀਂ ਲੱਗਦੇ, ਵੈਸੇ ਤਾਂ 6 ਲੱਗਣਗੇ, ਇਹਦੀ ਕਿਹੜੀ ਗੱਲ ਹੈ? ਇਹਨੇ ਕਹਿ ਤੀ ਤੂੰ ਮੰਨ ਲਈ। ਨੌਜਵਾਨ ਨੇ ਬਥੇਰਾ ਸਿਰ ਖਪਾਇਆ, ਵੀ ਨਹੀਂ ਭਾਈ, ਮੈਂ ਰੋਜ਼ ਜਾਂਦਾ ਵਾਂ, ਮੈਂ ਇਸੇ ਰਫ਼ਤਾਰ 'ਤੇ ਜਾਂਦਾ ਅਤੇ ਮੈਂ ਇੰਨੇ ਕੁ ਥਾਂ ਸਮੇਂ 'ਚ ਪਹੁੰਚ ਜਾਂਦਾ, ਮੇਰੀ ਰੋਜ਼ ਦੀ ਰੂਟੀਨ ਹੈ। ਜਦੋਂ ਗੱਲ ਬੈਸ ਬਸਈਏ 'ਚ ਪਈ ਤਾਂ ਫਕੀਰ ਨੇ ਕਿਹਾ, ਤੁਸੀਂ ਭਾਈ ਇੱਕ ਜਣਾ ਖਿਆਲ ਰੱਖਣ ਦੇ ਲਈ ਤਿਆਰ ਹੋ, ਫਿਰ ਆਪਾਂ ਵੇਖ ਲੈਂਦੇ ਹਾਂ। ਅਗਲੇ ਦਿਨ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਿਆਲ ਰੱਖਿਆ, ਟਾਈਮ ਮਿੱਥ ਲਿਆ, ਅਤੇ ਵਾਕਈ ਨੌਜਵਾਨ ਉਨੇ ਸਮੇਂ ਦੇ ਵਿੱਚ ਪਹੁੰਚ ਗਿਆ। ਜਦੋਂ ਸਾਰੇ ਚਲੇ ਗਏ ਤਾਂ ਫਕੀਰ ਕਹਿਣ ਲੱਗਾ, ਤੈਨੂੰ ਪਤਾ ਕੱਲ੍ਹ ਅਤੇ ਅੱਜ ਦੇ ਵਿੱਚ ਕੀ ਫਰਕ ਸੀ? ਕੱਲ੍ਹ ਸਿਰਫ ਤੈਨੂੰ ਪਤਾ ਸੀ ਕਿ ਤੂੰ ਇੱਥੋਂ 4 ਘੰਟਿਆਂ 'ਚ ਰਾਜੇ ਦੇ ਮਹਿਲਾਂ ਤੱਕ ਪਹੁੰਚ ਜਾਂਦਾ, ਅਤੇ ਅੱਜ ਤੇਰੇ ਉੱਤੇ ਸਾਰੇ ਯਕੀਨ ਕਰਨਾ ਸ਼ੁਰੂ ਹੋ ਗਏ ਨੇ ਕਿ ਤੂੰ ਵਾਕਈ ਪਹੁੰਚ ਜਾਂਦਾ। ਇਹ ਨਹੀਂ ਕਿ ਮੈਨੂੰ ਕੋਈ ਸ਼ੱਕ ਸੀ ਜਾਂ ਮੈਂ ਤੇਰੇ 'ਤੇ ਯਕੀਨ ਨਹੀਂ ਸੀ ਕਰਦਾ, ਮੈਨੂੰ ਤੇਰੀ ਕਾਬਲੀਅਤ 'ਤੇ ਪੂਰਾ ਵਿਸ਼ਵਾਸ ਸੀ। ਜਿਹੜਾ ਬੰਦਾ ਹਰ ਰੋਜ਼ ਕਿਸੇ ਕੰਮ ਦੇ ਉੱਤੇ ਜਾਂਦਾ, ਹਰ ਰੋਜ਼ ਜਿਹੜਾ ਕੰਮ ਕਰਦਾ, ਉਹਨੂੰ ਬਿਹਤਰ ਪਤਾ ਹੁੰਦਾ ਵਾ ਕਿ ਉਹ ਕਿੰਨੇ ਕੁ ਸਮੇਂ 'ਚ ਕਰ ਆਊਗਾ, ਕੀ ਉਹਦੀ ਕਾਬਲੀਅਤ ਹੈ। ਉਹ ਕਾਬਲੀਅਤ ਕੋਈ ਦੂਸਰਾ ਨਹੀਂ ਦੱਸ ਸਕਦਾ। ਪਰ ਗੱਲ ਇਹ ਕਿ ਉਨੀ ਚਿਰ ਤੱਕ ਤੇਰੇ 'ਤੇ ਯਕੀਨ ਨਹੀਂ ਕੋਈ ਕਰਦਾ ਜਿੰਨਾ ਚਿਰ ਤੱਕ ਉਹ ਬਾਕੀਆਂ ਨੂੰ ਨਹੀਂ ਪਤਾ। ਤੂੰ ਕਹਿੰਦਾ ਮੈਂ ਮਿਹਨਤ ਬਹੁਤ ਕਰਦਾ, ਤੂੰ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ, ਇਹ ਵੀ ਲਗਭਗ ਉਦਾਂ ਦੀ ਗੱਲ। ਕਰਦਾ ਤਾਂ ਬਹੁਤ ਹੈ ਪਰ ਕਿਹਨੂੰ ਪਤਾ ਕਿ ਉਸ ਦਾਇਰੇ ਤੋਂ, ਉਸ ਤਾਂ ਮਹਿਲਾਂ ਤੋਂ ਬਾਹਰ ਕਿਸੇ ਨੂੰ ਪਤਾ ਕਿ ਤੂੰ ਕਿੰਨੀ ਮਿਹਨਤ ਕਰਦਾ, ਕਿੰਨੀ ਕਮਾਈ ਕਰਦਾ। ਅਸਲ ਦੇ ਵਿੱਚ ਜਦੋਂ ਆਪਾਂ ਆਪਣੀ ਮਿਹਨਤ ਨੂੰ ਆਪਣੀ ਮਰਜ਼ੀ ਦੇ ਸਿੱਟੇ ਪਾਉਣੇ ਨੇ, ਬੂਰ ਪਾਉਣਾ, ਤਾਂ ਫਿਰ ਸਾਨੂੰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖਣਾ ਪੈਂਦਾ। ਕਈ ਵਾਰੀ ਆਪਾਂ ਲੰਮਾ ਸਮਾਂ ਇੱਕ ਉਸੇ ਸੀਮਤ ਜਗ੍ਹਾ ਦੇ ਉੱਤੇ ਕੰਮ ਕਰਦਿਆਂ ਕੱਢ ਦਿੰਦੇ ਹਾਂ, ਉਨੇ ਕੁ ਦਾਇਰੇ ਦੇ ਵਿੱਚ ਸਾਰੀ ਉਮਰ ਆਪਾਂ ਕੱਢਣ ਨੂੰ ਫਿਰਦੇ ਹਾਂ। ਜੇ ਤਾਂ ਸਾਡਾ ਮਨ ਸ਼ਾਂਤ ਰਹੇ, ਜੇ ਤਾਂ ਸਾਨੂੰ ਸੰਤੁਸ਼ਟੀ ਹੋਵੇ, ਫਿਰ ਉਹਦੇ 'ਚ ਕੋਈ ਹਰਜ ਨਹੀਂ। ਪਰ ਜੇ ਲੱਗੇ ਕਿ ਇੱਥੇ ਮਿਹਨਤ ਦਾ ਮੁੱਲ ਉਹਨਾਂ ਨਹੀਂ ਪੈ ਰਿਹਾ ਜਿੰਨੀ ਕਾਬਲੀਅਤ ਮੇਰੇ 'ਚ, ਤਾਂ ਫਿਰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖ ਲੈਣਾ ਚਾਹੀਦਾ, ਸਾਨੂੰ ਉਸ ਦਾਇਰੇ 'ਚ ਆ ਜਾਣਾ ਚਾਹੀਦਾ ਜਿੱਥੇ ਹੋਰ ਵਧੇਰੇ ਲੋਕ ਤੁਹਾਡੀ ਕਾਬਲੀਅਤ ਨੂੰ ਜਾਣ ਸਕਦੇ ਹੋਣ। ਸੋ ਤੇਰਾ ਇੱਕ ਮਸਲਾ ਤਾਂ ਇਹ ਆ ਕਿ ਤੂੰ ਉੱਥੇ ਕੰਮ ਕਰਦਾ ਜਿੱਥੇ ਰਾਜੇ ਕੋਲ ਸਮਾਂ ਹੀ ਨਹੀਂ, ਉਹਨੂੰ ਇੰਨਾ ਪਤਾ ਕਿ ਤੂੰ ਉੱਥੇ ਚਿਰਾਂ ਤੋਂ ਕੰਮ ਕਰਦਾ, ਸਾਰੀ ਦਿਹਾੜੀ ਕਿੰਨੇ ਕੁ ਤੂੰ ਹੱਡ ਭੰਨਦਾ, ਇਹ ਚੀਜ਼ ਰਾਜੇ ਤੱਕ ਜਿਨ੍ਹਾਂ ਨੇ ਪਹੁੰਚਾਉਣੀ ਆ ਉਹਨਾਂ ਦੀ ਮਰਜ਼ੀ ਆ, ਉਹ ਕਿੱਦਾਂ ਦੀ ਪਹੁੰਚਾਉਂਦੇ। ਸਵਾਦ ਤਾਂ ਹੁਣ ਜੇ ਤੂੰ ਇਹਨਾਂ 4 ਘੰਟਿਆਂ ਨੂੰ 3 ਘੰਟਿਆਂ ਤੱਕ ਲੈ ਕੇ ਆਵੇਂ, ਮੰਨ ਲਾ ਜੇ ਤੂੰ ਇੱਦਾਂ ਕਰ ਦਿੰਦਾ ਤੇ ਰਾਜੇ ਤੱਕ ਇਹ ਖਬਰ ਪਹੁੰਚ ਜਾਂਦੀ, ਤੇ ਮੈਨੂੰ ਯਕੀਨ ਹੈ ਕਿ ਹੋਰ ਕੋਈ ਵੀ ਬੰਦਾ ਇਹ ਕੰਮ ਨਹੀਂ ਕਰ ਪਾਊਗਾ। ਤੇ ਜਦੋਂ ਸਾਡੀ ਇੱਦਾਂ ਦੀ ਵਿਸ਼ੇਸ਼ਤਾ ਮਾਲਕ ਤੱਕ ਪਹੁੰਚਦੀ ਹੈ ਤੇ ਉਹਦਾ ਮੁੱਲ ਜ਼ਰੂਰ ਪੈਂਦਾ। ਮੁੱਖ ਦੀ ਗੱਲ, ਸਾਨੂੰ ਆਪਣੇ ਦਾਇਰੇ 'ਚੋਂ ਬਾਹਰ ਨਿਕਲ ਕੇ ਕੁਛ ਵੱਖਰਾ ਕਰਨਾ ਪੈਂਦਾ, ਉਹ ਕਰਨਾ ਪੈਂਦਾ ਜਿਹਦੇ ਨਾਲ ਆਪਾਂ ਦੂਸਰਿਆਂ ਦੀਆਂ ਨਜ਼ਰੀਂ ਚੜ ਸਕੀਏ। ਤੇ ਸਾਡਾ ਮੁੱਲ ਉਦੋਂ ਹੀ ਪੈਂਦਾ ਜਦੋਂ ਆਪਾਂ ਦੂਸਰਿਆਂ ਤੋਂ ਹਟ ਕੇ ਖੜ੍ਹੇ ਹੋਈਏ, ਅਸੀਂ ਉਹ ਕਰ ਸਕਦੇ ਹੋਈਏ ਜਿਹੜਾ ਹੋਰ ਕੋਈ ਨਾ ਕਰ ਸਕਦਾ ਹੋਵੇ, ਅਤੇ ਜੇ ਕਰਦਾ ਹੋਵੇ ਤਾਂ ਤੁਹਾਡੇ ਵਾਂਗੂ ਨਾ ਕਰਦਾ ਹੋਵੇ। ਜਦੋਂ ਇਹ ਚੀਜ਼ ਆਪਾਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਆਪਣੀ ਨੌਕਰੀ ਦੇ ਵਿੱਚ, ਆਪਣੇ ਕਾਰੋਬਾਰ ਦੇ ਵਿੱਚ, ਤਾਂ ਫਿਰ ਹੋ ਹੀ ਨਹੀਂ ਸਕਦਾ ਕਿ ਪੈਸੇ ਪੱਖੋਂ ਤੁਹਾਨੂੰ ਕੋਈ ਟੋਟ ਆਵੇ। ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੀ ਮਿਹਨਤ ਦਾ ਮੁੱਲ ਪਾ ਸਕਦਾ। ਹੁਣ ਤੂੰ ਵੇਖ ਤੇਰੇ ਸਾਰੇ ਕੰਮਕਾਜ ਦੇ ਵਿੱਚ ਕਿੱਥੇ ਕਿੱਥੇ ਤੇਰੀ ਉਹ ਕਾਬਲੀਅਤ ਹੈ ਜਿਹੜੀ ਹੋਰ ਕਿਸੇ ਦੇ ਵਿੱਚ ਨਹੀਂ। ਜਦੋਂ ਲੰਮਾ ਸਮਾਂ ਤੂੰ ਕੰਮ ਕੀਤਾ ਤਾਂ ਫਿਰ ਤੇਰੇ ਵਿੱਚ ਜ਼ਰੂਰ ਕੋਈ ਨਾ ਕੋਈ ਦੂਸਰਿਆਂ ਦੇ ਨਾਲੋਂ ਅਲੱਗ ਗੱਲ ਹੋਊਗੀ ਜਿਹੜੀ ਤੈਨੂੰ ਬੜੀ ਆਮ ਜੀ ਲੱਗਦੀ ਹੈ, ਬੜੀ ਨਿੱਕੀ ਜੀ ਲੱਗਦੀ ਹੈ ਕਿਉਂਕਿ ਤੂੰ ਰੋਜ਼ ਕਰਦਾ। ਪਰ ਜਾਂ ਮੇਰੇ ਅਰਗੇ ਨੇ ਜਾਂ ਹੋਰ ਕਿਸੇ ਨੇ ਜਾ ਕੇ ਕਰਨੀ ਹੋਵੇ ਤਾਂ ਉਹਦੇ ਲਈ ਪਹਾੜ ਹੋਵੇ। ਅੱਜ ਰਾਜਾ ਤੈਨੂੰ ਬਦਲ ਕੇ ਕੋਈ ਹੋਰ ਰੱਖਣਾ ਚਾਹੇ ਤਾਂ ਉਹਨੂੰ ਪਤਾ ਹੋਵੇ ਕਿ ਇਕੱਲੇ ਬੰਦੇ ਦਾ ਕੰਮ ਹੀ ਨਹੀਂ। ਸੋ ਆਪਣੀ ਉਸ ਖੂਬੀ, ਉਸ ਕਾਬਲੀਅਤ ਦੇ ਉੱਤੇ ਧਿਆਨ ਦੇ, ਆਪਣੀ ਇਮਾਨਦਾਰੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖ, ਮਿਹਨਤ ਉਸੇ ਤਰ੍ਹਾਂ ਦੇ ਨਾਲ ਆਪਣੀ ਜਾਰੀ ਰੱਖ, ਤੇ ਹੋ ਨਹੀਂ ਸਕਦਾ ਕਿ ਉਹਨੂੰ ਬੂਰ ਨਾ ਪਵੇ। ਤੇ ਸ਼ਾਇਦ ਸਾਡੀ ਵੀ ਸਾਰਿਆਂ ਦੀ ਇਹੀ ਸਮੱਸਿਆ ਹੋਵੇ। ਆਪਾਂ ਵੀ ਬੜੀ ਯਾਰੀ ਉਨੇ ਕੁ ਦਾਇਰੇ ਦੇ ਵਿੱਚ ਕੰਮ ਕਰਦੇ ਰਹਿੰਦੇ ਹਾਂ, ਚਾਹੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ, ਚਾਹੇ ਤੁਸੀਂ ਨੌਕਰੀ ਕਰ ਰਹੇ ਹੋ, ਹੋਵੇ ਨਾ ਹੋਵੇ ਉਸ ਦਾਇਰੇ ਦੇ ਵਿੱਚ ਕੰਮਕਾਰ ਦੇ ਪੱਖੋਂ ਆਪਾਂ ਆਪਣੇ ਆਪ ਨੂੰ ਇਹੋ ਤਸੱਲੀ ਦਿੰਦੇ ਹਾਂ ਕਿ ਇਹਦੇ ਤੋਂ ਵੱਧ ਹੋਰ ਮੈਂ ਨਹੀਂ ਕੁਛ ਕਰ ਸਕਦਾ, ਜੋ ਮੈਂ ਕਰ ਰਿਹਾ ਵਾਂ ਬਹੁਤ ਜ਼ਿਆਦਾ ਕਰ ਰਿਹਾ, ਇਹ ਤੋਂ ਵੱਧ ਤਾਂ ਸਮਾਂ ਹੀ ਨਹੀਂ ਹੈਗਾ, ਇਹ ਤੋਂ ਵੱਧ ਤਾਂ ਫਿਰ ਕੀ ਕਰ ਲੈਣਾ। ਸਗੋਂ ਮੈਂ ਤਾਂ ਇਹਦੇ 'ਚੋਂ ਵੀ ਘਟਾਉਣ ਨੂੰ ਫਿਰਦਾ। ਇੱਦਾਂ ਦੇ ਵਿਚਾਰ ਸ਼ਾਇਦ ਸਾਰੇ ਸੁਣਨ ਵਾਲਿਆਂ ਦੇ ਹੋਣ, ਪਰ ਸਵਾਲ ਇਹ ਕਿ ਆਪਾਂ ਉਸ ਦਾਇਰੇ 'ਚੋਂ ਕਦੀ ਬਾਹਰ ਨਿਕਲ ਕੇ ਸੋਚਿਆ, ਅਸੀਂ ਕਦੀ ਸੋਚਿਆ ਕਿ ਉਨੀ ਮਿਹਨਤ ਦੇ ਨਾਲ ਸ਼ਾਇਦ ਹੋਰ ਵੀ ਕੁਛ ਹੋ ਸਕਦਾ। ਅਤੇ ਜੇ ਵਾਕਈ ਇੰਨੀ ਮਿਹਨਤ ਕਰਨ ਦੇ ਨਾਲ ਕੋਈ ਫਾਇਦਾ ਨਹੀਂ, ਜੇ ਮਨ ਨੂੰ ਤਸੱਲੀ ਨਹੀਂ, ਤੇ ਕਰਦੇ ਤਾਂ ਸਾਰਾ ਕੁਛ ਆਪਣੇ ਮਨ ਦੀ ਤਸੱਲੀ ਨਹੀਂ ਆਪਾਂ। ਸੋ ਸਾਨੂੰ ਵੀ ਕੋਸ਼ਿਸ਼ ਕਰਕੇ ਵੇਖ ਲੈਣੀ ਚਾਹੀਦੀ ਹੈ ਕਿ ਆਪਾਂ ਵੀ ਆਪਣੀ ਕਾਬਲੀਅਤ ਇੱਕ ਵਾਰੀ ਬਾਹਰ ਬਹਿ ਕੇ ਵਾਚੀਏ, ਉਸ ਸਾਰੇ ਮਾਹੌਲ ਦੇ ਵਿੱਚੋਂ ਇੱਕ ਵਾਰੀ ਬਾਹਰ ਬਹਿ ਕੇ ਮਾਨਸਿਕ ਤੌਰ ਦੇ ਉੱਤੇ ਉਸ ਸਾਰੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਇੱਕ ਵਾਰੀ ਸੋਚੀਏ ਕਿ ਆਪਾਂ ਹੋਰ ਕੀ ਕਰ ਸਕਦੇ ਹਾਂ, ਹੋਰ ਕੀ ਬਿਹਤਰ ਕਰ ਸਕਦੇ ਹਾਂ ਘੱਟ ਮਿਹਨਤ ਦੇ ਵਿੱਚ। ਹੋ ਸਕਦਾ ਕਿ ਤੁਹਾਨੂੰ ਵੀ ਕੋਈ ਨਾ ਕੋਈ ਹੱਲ ਮਿਲ ਜਾਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਮਿਹਨਤਾਂ ਕਰਦੇ ਰਹੋ, ਡਟੇ ਰਹੋ, ਬੂਰ ਪਾਉਣ ਵਾਲਾ ਉਹ ਰੱਬ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: 6시 소나소 쥐하타레
1: Jump, jump.

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ

0: ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰਬੀ ਟੋਇਟਾ, ਦ ਸਮਾਰਟ ਚੋਇਸ।
2: It's a unisex song.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Hi.